这里，你可以无拘无束地遨游夜空，和你最爱的音乐，还有你最喜欢的音乐人相遇。欢迎来到

来自张韶涵2007年推出的作品，这首歌叫《梦里花》，这是张韶涵的第4张专辑。

0: 像水滴，包滴下来咯。
1: 在这里有一个桶子，很大的桶子，可以盛满你的心情。这是星河夜雨的心情日记簿。

这首曲子真的很特别，来自阿超的寂寞电台，中间还巧妙地镶嵌了贝多芬的离别曲，很有想象空间的一首歌哦。

无论今天发生了怎么样的事情，现在来听一点好音乐吧。欢迎来到 Annie 的音乐国道。

论今天发生了怎么样的事情，现在来听一点好音乐吧。欢迎来到 Annie 的音乐国道。

如果今天过得很辛苦，那就早点休息吧。今日一冲热水澡，蒸发掉白天所有烦恼。欢迎进入 Bambi 的音乐活道。

果今天过得很辛苦，那就早点休息吧。今日一冲热水澡，蒸发掉白天所有烦恼。欢迎进入 Bambi 的音乐活道。

0: 如果你真的能种出一种代表爱的花，你会叫它什么？
1: 我想叫林静雪。

0: 我哋一齐唱感动阿 Albert 好嘛？嚟咯，
1: 三十三啊！
2: 可以继续举起你哋嘅星星。

国道。

0: 制猜分在后，切意是残花败柳之心。
1: 世事你为国无辜，又何须？

红叶苦去度人家，如许才华，试问才女焉能无貌呢？不如我速归客馆，滋养葫芦愁。

红，也来了色欲怜香寒。不若我再赴新诗，送出宫墙以通情愫。

0: 睇到未啊？
1: 原来真系嘅喎，死啦！
0: 你得罪咗皇帝，你衰啦你！
1: 真系对唔住啦。

0: 咁好心，你咪咁自作聪明啦，子谦。
1: 点解呢？
0: 我未必君王皆博行，你蜜芙姑莲香色欲深难，开个麦地凭借贵都去。

0: 咪上前庭空。封你为惠夫人，
1: 我谢龙恩。

你此去吴波，当知越国兴亡，尽在你一人掌上啊！委曲峨眉，唯有借浊酒一杯，以借你情深一往啊！

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: 94.7 FM Radio Sursangam. Har hafte weekante suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. Radiosursangam.ca. Phone 410-585-0910. Radio Sursangam.
2: Calgary's oldest, biggest and only South Asian radio station. Sabarang Radio 94.7 FM.
3: Monday, Tuesday, Thursday, Friday 7 to 8 PM. Sundays 1 to 5 PM.
2: Visit Sabarang.ca.
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.
5: Southern Radio 94.7 Sunday. Sare listeners ka bahut bahut swagat hai ji aaj de is khoobsurat dopahar de program ch kyunki tainu pata vi dopahara jehdiyan ne aaj ਸੰਡੇ ਦਾ ਦਿਨ ਹੈ ਤੇ ਕਾਫੀ ਕੁਛ ਹਲਚਲ ਜਿਹੜੀ ਹੈ ਉਹ ਮਚ ਰਹੀ ਹੈ ਚਾਹੇ ਉਹ ਸਵੇਰੇ ਸਵੇਰੇ ਦੇਖੀ ਜਿਹੜੀ ਸਨੋਅ ਹੈ ਪਤਾ ਨੀ ਕਿਸ ਕਿਸ ਏਰੀਏ ਦੇ ਵਿੱਚ ਪਈ ਹੋਣੀ ਹੇਲ ਵੈਸੇ ਨੌਰਥ ਵੈਸਟ ਥੋੜੀ ਜਿਹੀ ਪਈ ਹੈ ਤੇ ਸਵੇਰੇ ਸਵੇਰੇ ਮੈਂ ਫੇਸਬੁੱਕ ਤੇ ਲਾਈਵ ਵੀ ਕਰਤਾ 12 ਵਜੇ ਦੇ ਲਾਗੇ ਅਪਰੋਕਸੀਮੇਟਲੀ ਘੰਟਾ ਪਹਿਲਾਂ ਸੋ ਵਿਚ ਇਜ਼ ਲੱਗਦਾ ਕਿ ਵੀ ਸਨੋਅ ਜਿਹੜੀ ਹੈ ਉਹ ਕਿਉਂਕਿ ਜੂਨ ਜਿਹੜਾ ਫੇਮਸ ਸੀ ਕੁਛ ਨਾ ਕੁਛ ਗੜਬੜ ਕਰਨ ਵਾਸਤੇ ਕੈਲਗਰੀ ਦੇ ਵਿੱਚ ਕੁਛ ਸਾਲ ਪਹਿਲਾਂ ਤੁਹਾਨੂੰ ਯਾਦ ਹੈ ਵੀ ਫਲੱਡ ਆ ਗਏ ਸੀਗੇ ਇੰਨਾ ਜ਼ਿਆਦਾ ਪਾਣੀ ਆ ਗਿਆ ਸੀ ਫਿਰ 2 ਸਾਲ ਪਹਿਲਾਂ ਹੇਲ ਪਈ ਜੂਨ ਦੇ ਵਿੱਚ ਤੇ ਕਾਫੀ ਨੁਕਸਾਨ ਅੱਜ ਤੱਕ ਦਾ ਸਭ ਤੋਂ ਵੱਡਾ ਨੁਕਸਾਨ ਵੀ ਉਹਨੇ ਹੀ ਕੀਤਾ ਸੋ ਇਸ ਤਰੀਕੇ ਦੇ ਨਾਲ ਕਾਫੀ ਕੁਛ ਜਿਹੜੀਆਂ ਨੇ ਉਹ ਚੀਜ਼ਾਂ ਚੇਂਜ ਹੋ ਰਹੀਆਂ ਤੇ ਸਾਹਮਣੇ ਦੇਖਣ ਚ ਮਿਲ ਰਹੀਆਂ ਨੇ ਹੁਣ ਜੂਨ ਸ਼ੁਰੂ ਹੋਇਆ ਤੇ ਵੈਸੇ ਤੇ ਜੂਨ ਦਾ ਮਹੀਨਾ ਜਿਹੜਾ 84 ਨੂੰ ਯਾਦ ਕਰਦੇ ਆ ਘੱਲੂਘਾਰੇ ਨੂੰ ਯਾਦ ਕਰਦੇ ਆ ਸਾਰੀਆਂ ਚੀਜ਼ਾਂ ਨਜ਼ਰ ਚ ਆਉਂਦੀਆਂ ਤੇ ਬਟ ਨਾਲ ਦੀ ਨਾਲ ਹੀ ਕਿਉਂਕਿ ਹੁਣ ਉਹ ਘੱਲੂਘਾਰੇ ਦੇ ਦਿਨਾਂ ਦੇ ਉੱਤੇ ਸਵਾਲ ਵੀ ਉੱਠਣ ਲੱਗ ਪਏ ਨੇ ਕਿ ਕਿਉਂ ਇਹ ਸਭ ਕੁਛ ਹੋਇਆ ਕਿਉਂਕਿ ਮੈਨੂੰ ਯਾਦ ਹੈ ਵੀ ਮੈਂ ਕਾਫੀ ਛੋਟਾ ਸੀਗਾ ਬੇਸਿਕਲੀ ਕਿਉਂਕਿ ਅੰਮ੍ਰਿਤਸਰ ਤੋਂ ਹੋਣ ਕਰਕੇ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਸੁਣੀਆਂ ਸਮਝੀਆਂ ਉਸ ਟਾਈਮ ਦੇ ਉੱਤੇ ਬਟ ਉਦੋਂ ਇੰਨਾ ਕੁਛ ਪਤਾ ਨਹੀਂ ਸੀ ਲੱਗਦਾ ਕਿ ਵੀ ਕੀ ਚੱਲ ਰਿਹਾ ਤੇ ਉਹਦੇ ਬਾਰੇ ਵੀ ਥੋੜੀ ਬਹੁਤੀ ਗੱਲਬਾਤ ਕਰਾਂਗੇ ਅੱਜ ਦੇ ਪ੍ਰੋਗਰਾਮ ਚ ਬਟ ਪ੍ਰੋਗਰਾਮ ਜਿਹੜਾ ਸ਼ੁਰੂਆਤ ਦੇ ਵਿੱਚ ਜਿਹੜਾ ਉਹਨੂੰ ਆਪਾਂ ਅੱਗੇ ਵਧਾਉਂਦੇ ਹਾਂ ਤੇ ਖ਼ਬਰਾਂ ਤੋਂ ਪਹਿਲਾਂ ਤੁਹਾਨੂੰ ਪਤਾ ਵੀ ਅਕਸਰ ਆਪਾਂ ਖ਼ਬਰਾਂ ਦੀਆਂ ਗੱਲਾਂ ਪਤਾ ਕਰਨ ਤੋਂ ਪਹਿਲਾਂ ਵੈਦਰ ਉੱਤੇ ਵੀ ਅਪਡੇਟ ਕਰ ਲੈਂਦੇ ਹਾਂ ਨਾਲ ਦੀ ਨਾਲ ਤੁਹਾਨੂੰ ਇਹ ਦੱਸਣਾ ਵੀ ਜ਼ਰੂਰੀ ਹੁੰਦਾ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ 5 ਵਜੇ ਤੱਕ ਚੱਲੇਗਾ ਤੇ ਇਹਦੇ ਵਿੱਚ ਆਪਾਂ ਅਲੱਗ ਅਲੱਗ ਖ਼ਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਜਿਵੇਂ ਜਿਵੇਂ ਮਾਹੌਲ ਜਿਹੜਾ ਅੱਗੇ ਵੱਧਦਾ ਰਹੇਗਾ ਸੋ ਅੱਜ ਦਾ ਵੱਧ ਤੋਂ ਵੱਧ ਟੈਂਪਰੇਚਰ ਜਿਹੜਾ 11 ਡਿਗਰੀ ਮੰਨਿਆ ਜਾ ਰਿਹਾ ਜਿਹੜਾ ਕਿ ਆਲਮੋਸਟ ਆਪਾਂ ਉੱਥੇ ਪਹੁੰਚ ਚੁੱਕੇ ਹਾਂ ਸੋ ਮਹਿਸੂਸ ਜਿਹੜਾ ਹੈ ਆਰਤੀ ਤਰ੍ਹਾਂ ਹੋਏਗਾ ਬਟ 11 ਡਿਗਰੀ ਟੈਂਪਰੇਚਰ ਜਿਹੜਾ ਸੋ ਈਵਨਿੰਗ ਦੇ ਵਿੱਚ ਫਿਰ ਬਾਰਿਸ਼ ਦੇ ਚਾਂਸਿਸ ਜਿਹੜੇ ਨੇ ਦੱਸੇ ਜਾ ਰਹੇ ਆ ਤੇ 9 ਡਿਗਰੀ ਵਰਗਾ 9 ਵਰਗਾ ਮਹਿਸੂਸ ਹੋਏਗਾ ਹਾਲਾਂਕਿ 8-11 ਡਿਗਰੀ ਟੈਂਪਰੇਚਰ ਰਹੇਗਾ ਓਵਰ ਨਾਈਟ 7 ਡਿਗਰੀ 5 ਦੀ ਤਰ੍ਹਾਂ ਮਹਿਸੂਸ ਹੋਣ ਵਾਲਾ ਕੱਲ੍ਹ ਤੋਂ ਫਿਰ ਤੋਂ ਇੱਕ ਵਾਰੀ ਧੁੱਪ ਜਿਹੜੀ ਹੈ ਵਾਪਸ ਆਏਗੀ ਚਮਕਦਾਰ ਧੁੱਪ ਜਿਹੜੀ 19 ਡਿਗਰੀ ਟੈਂਪਰੇਚਰ ਹਾਈਐਸਟ ਜਿਹੜਾ ਆਫਟਰਨੂਨ ਦੇ ਵਿੱਚ ਹੋਏਗਾ ਮੋਰਨਿੰਗ 10 ਤੋਂ ਸ਼ੁਰੂਆਤ ਹੋਏਗੀ ਈਵਨਿੰਗ ਜਿਹੜੀ ਆ ਉਹ 17 ਡਿਗਰੀ ਦੇ ਨਾਲ ਚਮਕਦਾਰ ਧੁੱਪ ਜਿਹੜਾ ਬਣਿਆ ਰਹੇਗਾ ਕੁਛ ਵਿੰਡ ਗਸਟ ਹਿਊਮਿਡਿਟੀ ਜਿਹੜੀ ਹੈ ਐਜ ਯੂਜਲ ਜਿਹੜੀ ਇਹਦੇ ਚ ਬਣੀ ਰਹੇਗੀ ਉਸ ਤੋਂ ਇਲਾਵਾ ਮੰਡੇ ਤੋਂ ਬਾਅਦ ਫਿਰ ਟਿਊਜ਼ਡੇ ਨੂੰ ਜਦੋਂ ਆਪਾਂ ਪਹੁੰਚਾਂਗੇ ਤਾਂ 18 ਡਿਗਰੀ ਤੱਕ ਟੈਂਪਰੇਚਰ ਜਾਣ ਦੀ ਸੰਭਾਵਨਾ ਨੇ ਫਿਰ ਰਿਸਕ ਆਫ ਥੰਡਰ ਸਟੋਰਮ ਹੈ ਮੋਰਨਿੰਗ 10 ਵਜੇ ਤੋਂ ਸ਼ੁਰੂ ਹੋ ਗਏ 18 ਡਿਗਰੀ ਤੱਕ ਜਾਏਗਾ ਤੇ ਉਸ ਤੋਂ ਅਗਲਾ ਦਿਨ ਜਦੋਂ ਆਉਂਦਾ ਤੇ ਫਿਰ 9 ਤਰੀਕ ਜਦੋਂ ਆਪਾਂ ਕਹਿੰਦੇ ਹਾਂ ਕਿਉਂਕਿ ਇਹ ਟਿਊਜ਼ਡੇ ਦੀ ਜਿਹੜੀ ਸ਼ਾਮ ਹੈ ਇਹ

0: ਫਿਰ ਤੋਂ ਲਾਈਟ ਰੇਨ ਲੈ ਕੇ ਆਏਗੀ ਜਿਹੜੀ ਕਿ ਅਗਲੇ ਦਿਨ ਰਾਤ ਨੂੰ 8 ਡਿਗਰੀ ਤੱਕ ਜਾਣ ਦੀ ਸੰਭਾਵਨਾ ਨੇ। ਆਫਟਰਨੂਨ 16 ਡਿਗਰੀ ਰੇਨ ਦੇ ਨਾਲ ਹੋਏਗਾ ਜੂਨ 10 ਵੈਡਨਸਡੇ ਬੁੱਧਵਾਰ ਵਾਲਾ ਦਿਨ ਜਿਹੜਾ ਕਿ ਫਿਰ ਤੋਂ ਰੇਨ ਲੈ ਕੇ ਆ ਰਿਹਾ ਜੀ। ਘੱਟ ਤੋਂ ਘੱਟ 7 ਡਿਗਰੀ ਹੋਏਗਾ। ਇਸੇ ਤਰੀਕੇ ਨਾਲ ਜੂਨ 11 ਥਰਸਡੇ ਨੂੰ 17 ਡਿਗਰੀ ਫਿਰ ਰਿਸਕ ਆਫ ਥੰਡਰ ਸਟੋਰਮ ਤੇ 14 ਡਿਗਰੀ ਜਿਹੜਾ ਇਹ ਰਾਤ ਦਾ ਟੈਂਪਰੇਚਰ ਹੋਏਗਾ ਈਵਨਿੰਗ ਦਾ। ਓਵਰਨਾਈਟ 7 ਡਿਗਰੀ ਹੋਏਗਾ ਘੱਟ ਤੋਂ ਘੱਟ। ਸੁਮਨ ਦਾ ਵੀ ਕਾਫੀ ਅਗਲੇ ਦਿਨਾਂ ਦੇ ਵਿੱਚ ਟੈਂਪਰੇਚਰ ਜਿਹੜਾ ਆਲਮੋਸਟ ਮਿਡ ਟੀਨ ਜਿਹਨੂੰ ਕਹਿੰਦੇ ਆ ਤੇ ਨਾਲ ਦੀ ਨਾਲ ਥੰਡਰ ਸਟੋਰਮ ਤੇ ਰੇਨ ਜਿਹੜੀ ਇਹ ਲਗਾਤਾਰ ਆਉਂਦੀ ਜਾਂਦੀ ਰਹਿਣੀ ਹੈ ਅਨਲੈਸ ਫਰਾਈਡੇ ਤੋਂ ਬਾਅਦ ਸੈਟਰਡੇ ਜਦੋਂ ਆਪਾਂ ਆਵਾਂਗੇ 17 ਡਿਗਰੀ ਵੱਧ ਤੋਂ ਵੱਧ ਘੱਟ ਤੋਂ ਘੱਟ 10 ਡਿਗਰੀ ਟੈਂਪਰੇਚਰ ਜਿਹੜਾ 8 ਡਿਗਰੀ ਘੱਟ ਤੋਂ ਘੱਟ ਹੋਏਗਾ। ਸੰਡੇ ਜਦੋਂ ਤੁਸੀਂ 1 ਵਜੇ ਤੋਂ ਲੈ ਕੇ 5 ਵਜੇ ਤੱਕ ਪ੍ਰੋਗਰਾਮ ਸੁਣੋਗੇ ਉਸ ਦਿਨ ਵੀ ਟੈਂਪਰੇਚਰ 18 ਡਿਗਰੀ ਤੱਕ ਵੱਧ ਤੋਂ ਵੱਧ ਜਾਏਗਾ। ਰਿਸਕ ਆਫ ਥੰਡਰ ਸਟੋਰਮ ਜਿਹੜਾ ਫਿਰ ਤੋਂ ਦੱਸਿਆ ਜਾ ਰਿਹਾ ਜੀ। ਸੋ ਓਵਰ ਨਾਈਟ ਦੇ ਵਿੱਚ 9 ਡਿਗਰੀ ਹੋਏਗਾ। ਸੋ ਕੁੱਲ ਮਿਲਾ ਕੇ ਆਉਣ ਵਾਲੇ ਦਿਨ ਜਿਹੜੇ ਨੇ ਬਾਰਿਸ਼ ਦੇ ਤੇ ਵਿੱਚ ਥੋੜੀ ਬਹੁਤੀ ਧੁੱਪ ਦੇ ਤੇ ਨਾਲ ਦੀ ਨਾਲ ਹੀ ਅਪ ਐਂਡ ਡਾਊਨ ਹੁੰਦਿਆਂ ਹੁੰਦਿਆਂ 20 ਡਿਗਰੀ ਤੋਂ ਜਾਂ ਉਹਦੇ ਤੋਂ ਥੱਲੇ ਥੱਲੇ ਰਹਿਣ ਦੇ ਚਾਂਸਿਸ ਜਿਹੜੇ ਨੇ ਇਹ ਦੱਸੇ ਜਾ ਰਹੇ ਨੇ ਅੱਜ ਦੇ ਓਵਰਆਲ ਟੈਂਪਰੇਚਰ ਨੂੰ ਧਿਆਨ ਚ ਰੱਖਦਿਆਂ ਹਾਂ ਦੇਖੇ ਤੇ। ਸੋ ਇਹਦੇ ਅਕੋਰਡਿੰਗ ਤੁਸੀਂ ਆਪਣਾ ਕਈ ਵਾਰੀ ਆਪਾਂ ਸੋਚਦੇ ਹਾਂ ਵੀ ਚੰਗੀ ਗਰਮੀ ਪੈ ਜਾਏਗੀ ਤੇ ਚਲੋ ਵਧੀਆ ਮਾਹੌਲ ਨਜ਼ਰ ਆਏਗਾ, ਬਟ ਲੱਗਦਾ ਨੀ ਪਿਆ ਜਿਹਨੂੰ ਕਹਿੰਦੇ ਨੇ ਹਾਲਾਤਾਂ ਨੂੰ ਦੇਖਦੇ ਹੋਇਆ, ਕਿਉਂਕਿ ਇਸ ਤਰੀਕੇ ਨਾਲ ਲੱਗਦਾ ਕਿ ਵੀ ਇਹ ਮਾਹੌਲ ਜਿਹੜਾ ਉਹ ਥੋੜਾ ਜਿਹਾ ਚੇਂਜ ਹੋਣ ਵਾਲਾ। ਕੁਛ ਖਬਰਾਂ ਜਦੋਂ ਆਉਂਦੀਆਂ ਉਹਨਾਂ ਦੇ ਨਾਲ ਨਾਲ ਪੋਜ਼ਿਟਿਵ ਨੈਗੇਟਿਵ ਨਿਊਜ਼ ਜਿਹੜੀਆਂ ਨੇ ਉਹ ਵੀ ਨਜ਼ਰ ਆਉਂਦੀਆਂ ਰਹਿੰਦੀਆਂ ਨੇ। ਇੱਕ ਤੁਹਾਨੂੰ ਪਤਾ ਵੀ ਕੁਜ਼ਮਾ ਦੀ ਗੱਲਬਾਤ ਚੱਲ ਰਹੀ, ਹਾਲੇ ਕੁਜ਼ਮਾ ਸ਼ੁਰੂ ਤਾਂ ਨਹੀਂ ਹੋਇਆ, ਬਟ ਉਹਦੇ ਨਾਲ ਨਾਲ ਕੁਜ਼ਮਾ ਜਿਹੜਾ ਹੈ ਤੁਹਾਨੂੰ ਪਤਾ ਵੀ ਕੈਨੇਡਾ US ਮੈਕਸੀਕੋ ਜਿਹੜਾ ਇਹ ਓਵਰਆਲ ਹੈ, ਹੁਣ ਇਹਦੇ ਚ ਦੇਖਣ ਚ ਕੀ ਮਿਲ ਰਿਹਾ ਕਿ ਵੀ ਕੈਨੇਡਾ ਨੇ ਹੁਣ ਫਿਰ ਆਪਣੀ CRTC ਨੂੰ ਕਿਹਾ ਕਿ ਵੀ ਥੋੜੀਆਂ ਸ਼ਰਤਾਂ ਦੇ ਉੱਤੇ ਦੁਬਾਰਾ ਤੋਂ ਧਿਆਨ ਦਵੋ, ਕਿਉਂਕਿ ਤੁਹਾਨੂੰ ਪਤਾ ਵੀ ਮੇਨ ਜਿਹੜੇ ਮੀਡੀਆ ਪ੍ਰੋਡਿਊਸਰ ਸੀਗੇ ਜਿਹੜੇ ਨੈਟਫਲਿਕਸ ਤੇ ਦੂਸਰੇ ਤੀਸਰਿਆਂ ਤੇ ਡਿਊਟੀ ਲਾਣੀ ਜਾਂ ਟੈਰਿਫ ਲਾਣਾ ਸ਼ੁਰੂ ਕੀਤਾ ਸੀ, ਬਟ ਹੁਣ ਕੁਜ਼ਮਨ ਧਿਆਨ ਚ ਰੱਖਦਿਆਂ ਹੋਇਆ ਫਿਰ ਤੋਂ ਬੈਕ ਟੂ ਪਿਲੀਅਨ ਜਾ ਰਿਹਾ ਕੈਨੇਡਾ। ਤੇ ਐਕਸਪਰਟਸ ਦਾ ਇਹ ਮੰਨਣਾ ਕਿ ਵੀ ਇਹ ਪਹਿਲਾਂ ਤੋਂ ਹੀ ਕੈਨੇਡਾ ਨੂੰ ਸੋਚਣਾ ਚਾਹੀਦਾ ਸੀ, ਕਿਉਂਕਿ ਵੱਡੀਆਂ ਕੰਪਨੀਆਂ ਜਿਹੜੇ ਬਿਗ ਜੈਂਟਸ ਨੇ ਬੇਸਿਕਲੀ ਟੈਕ ਜੈਂਟਸ ਜਿਹੜੇ ਨੇ ਉਹ ਕੈਨੇਡਾ ਨੂੰ ਪਹਿਲੇ ਵਾਰਨ ਕਰਦੇ ਸੀਗੇ ਵੀ ਤੁਸੀਂ ਇੱਥੇ ਵਾਪਸ ਆਓਗੇ, ਕਿਉਂਕਿ ਬਹੁਤ ਵੱਡੀ ਪਾਵਰ ਹੈ ਉਹਨਾਂ ਕੋਲ। ਤੇ ਟਰੰਪ ਨੇ ਕੁਜ਼ਮਾ ਤੋਂ ਪਹਿਲਾਂ ਕਹਿਣਾ ਸ਼ੁਰੂ ਕਰਤਾ ਵੀ ਤੁਸੀਂ 10% ਜਿਹੜਾ ਹੋਰ ਟੈਰਿਫ ਲਾਵਾਂਗੇ ਆਪਾਂ, ਕਿਉਂਕਿ ਕੈਨੇਡਾ ਜਿਹੜਾ ਜਿਹਨੂੰ ਕਹਿੰਦੇ ਨਾ ਪੰਜਾਬੀ ਚ ਬਾਜ ਨਹੀਂ ਆਉਂਦਾ। ਤੇ ਹਾਲਾਂਕਿ ਨੈਗੋਸੀਏਸ਼ਨ ਜਿਹੜੀਆਂ ਹਾਲ ਤੱਕ ਉਹ ਚੱਲੀਆਂ ਨੀ, 1 ਜੁਲਾਈ ਦੀ ਡੈਡਲਾਈਨ ਹੈ ਵੈਸੇ ਇਹਨਾਂ ਨੂੰ ਰਿਨਿਊ ਕਰਨ ਵਾਸਤੇ ਕੈਨੇਡਾ US ਮੈਕਸੀਕੋ ਐਗਰੀਮੈਂਟ ਨੂੰ। ਤੇ ਜਦੋਂ ਇਹ ਐਗਰੀਮੈਂਟ ਲੱਗਦਾ ਨੀ ਪਿਆ ਵੈਸੇ ਹੋਏਗਾ, ਕਿਉਂਕਿ ਹਾਲੇ ਤੱਕ ਗੱਲਬਾਤ ਸ਼ੁਰੂ ਵੀ ਨਹੀਂ ਹੋਈ, ਬਟ ਹਵਾਵਾਂ ਦੇ ਵਿੱਚ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਸ਼ੁਰੂ ਹੋਣੀਆਂ ਸ਼ੁਰੂ ਹੋ ਗਈਆਂ ਸੋਸ਼ਲ ਮੀਡੀਆ ਦੇ ਇੱਧਰ ਉੱਧਰ, ਕਿ ਵੀ ਟਰੰਪ ਨੇ ਇਹ ਕਹਿਣਾ ਸ਼ੁਰੂ ਕਰਤਾ ਵੀ 10% ਤੱਕ ਟੈਕਸ ਜਿਹੜਾ ਆਪਾਂ ਹੋਰ ਐਡ ਕਰਾਂਗੇ ਬੋਂਡਡ ਲੇਬਰ ਜਾਂ ਲੇਬਰ ਦੇ ਨਾਂ ਦੇ ਉੱਤੇ ਜਿਹੜਾ ਇੱਕ ਟੈਕਸ ਜਿਹੜਾ ਉਹ ਲਾਇਆ ਜਾਏਗਾ। ਸੋ ਕਿਸੇ ਵੀ ਤਰੀਕੇ ਨਾਲ, ਕਿਉਂਕਿ ਮੰਨਿਆ ਜਾਂਦਾ ਕਿ ਵੀ ਇਹ ਕੈਨੇਡਾ ਜਿਹੜਾ ਉਹ ਹੁਣ ਜਦੋਂ ਆਪਾਂ US ਨਾਲ ਡੀਲ ਕਰਦੇ ਹਾਂ ਇੰਨਾ ਵਧੀਆ ਮੌਸਮ ਨਹੀਂ ਰਹੇਗਾ, ਕਾਰਨੀ ਸਾਹਿਬ ਵਾਸਤੇ ਵੀ ਜਿਹੜਾ ਟਫ ਸਿਚੁਏਸ਼ਨ ਹੋਏਗੀ, ਕਿਉਂਕਿ ਜਿੱਦਾਂ ਲੱਗ ਰਿਹਾ ਕਿ ਉਹਨਾਂ ਦਾ ਰੈਂਕਿੰਗ ਵਧੀਆ ਹੁੰਦੀ ਜਾਂਦੀ ਹੈ, ਬਟ ਕਿੰਨੇ ਕੁ ਲੋਕੀ ਪਸੰਦ ਕਰਨਗੇ, ਕਿਸ ਪਾਸੇ ਨੂੰ ਲੈ ਕੇ ਜਾਣਗੇ, ਇਹ ਸਾਰਾ ਕੁਝ ਜਿਹੜਾ ਉਹ ਜ਼ਰੂਰ ਧਿਆਨ ਚ ਰੱਖਣਾ ਆਉਣ ਵਾਲੇ ਸਮੇਂ ਦੇ ਵਿੱਚ। ਇਹਦੇ ਬਾਰੇ ਹੋਰ ਵੀ ਅਪਡੇਟ ਵੀ ਕਰਦੇ ਰਵਾਂਗੇ, ਤੁਹਾਨੂੰ ਗੱਲਬਾਤ ਜਿਹੜੀ ਨਾਲ ਸੁਣਾਉਂਦੇ ਰਵਾਂਗੇ। ਇੱਕ ਜਿਹੜੀ ਖਾਸ ਰਿਪੋਰਟ ਹੈ ਥੋੜੀ ਜਿਹੀ ਉਹ ਵੀ ਨਜ਼ਰ ਮਾਰ ਲੈਂਦੇ ਆਪਾਂ, ਕਿਉਂਕਿ ਕਈ ਤਰ੍ਹਾਂ ਦੀਆਂ ਖਬਰਾਂ ਤੇ ਇਨਫੋਰਮੇਸ਼ਨ ਸਾਹਮਣੇ ਆਉਂਦੀ ਉਹਨਾਂ ਦੇ ਵਿੱਚ। ਤੁਹਾਨੂੰ ਪਤਾ ਵੀ ਦੁਬਈ ਦੀ ਜਾਣਕਾਰੀ ਲੈਣਾ ਬੜੀ ਇੰਪੋਰਟੈਂਟ ਹੈ, ਜਿਸ ਹਾਲਾਤ ਦੇ ਨਾਲ ਓਵਰਆਲ ਈਰਾਨ ਤੇ US ਮੈਕਸੀਕੋ ਨਾਰਥ ਮੈਕਸੀਕੋ ਇਜ਼ਰਾਈਲ ਜਿਹੜਾ ਇਨਵੋਲਵ ਹੋਇਆ ਫਾਈਟ ਦੇ ਵਿੱਚ, ਤੇ ਦੁਬਈ ਦੇ ਉੱਤੇ ਵੀ ਕਾਫੀ ਇੰਪੈਕਟ ਉਹਦਾ ਦੇਖਣ ਨੂੰ ਮਿਲਿਆ।
1: ਕਰੋੜਪਤੀ ਹਾਲਾਤਾਂ ਨੂੰ ਬਦਲਦੇ ਹੋਏ ਦੇਖ ਕੇ ਵਾਪਸ ਆ ਰਹੇ ਨੇ। ਰੇਗਿਸਤਾਨ ਦੇ ਵਿਚਕਾਰ ਵਸਿਆ ਹੋਇਆ ਇੱਕ ਅਜਿਹਾ ਸ਼ਹਿਰ, ਕਿਸੇ ਸਮੇਂ ਜੋ ਪੈਸੇ ਤੇ ਤਰੱਕੀ ਦਾ ਪ੍ਰਤੀਕ ਹੁੰਦਾ ਸੀ, ਅੱਜ ਇਹ ਸ਼ਹਿਰ ਦੁਬਈ ਅਜੀਬ ਅਤੇ ਖਤਰਨਾਕ ਸੰਕਟ ਦੇ ਵਿੱਚ ਪੈ ਗਿਆ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਦੁਬਈ ਡਾਊਨ ਟਾਊਨ ਦੀ। ਇੱਕ ਸਮਾਂ ਸੀ ਜਦੋਂ ਬੁਰਜ ਖਲੀਫਾ ਤੇ ਦੁਬਈ ਮਾਲ ਦੇ ਵਿੱਚ ਲੋਕਾਂ ਦਾ ਵਿਜ਼ਿਟ ਕਰਨਾ ਸੁਪਨਾ ਹੁੰਦਾ ਸੀ। ਇਹ ਇਦਾਂ ਦੀਆਂ ਥਾਵਾਂ ਸੀ ਜਿਨ੍ਹਾਂ ਨੂੰ ਦੇਖ ਕੇ ਲੱਗਦਾ ਸੀ ਕਿ ਇਨਸਾਨ ਨੇ ਕੁਦਰਤ ਦੇ ਉੱਪਰ ਜਿੱਤ ਹਾਸਲ ਕਰ ਲਈ ਹੈ। ਸਾਲ 2024 ਦੇ ਵਿੱਚ ਇਕੱਲੇ ਦੁਬਈ ਮਾਲ ਦੇ ਅੰਦਰ 111 ਮਿਲੀਅਨ ਲੋਕਾਂ ਨੇ ਵਿਜ਼ਿਟ ਕੀਤਾ ਸੀ। ਇਹ ਇੰਨਾ

ਦਾ ਅੰਕੜਾ ਹੈ ਕਿ ਯੂਰਪ ਦੇ ਕਈ ਦੇਸ਼ਾਂ ਦੀ ਆਬਾਦੀ ਵੀ ਇੰਨੀ ਨਹੀਂ ਹੁੰਦੀ ਤੇ ਅੱਜ 2026 ਦੇ ਵਿੱਚ ਦੁਬਈ ਮਾਲ ਦੇ ਅੰਦਰ ਆਉਣ ਵਾਲੇ ਲੋਕਾਂ ਦੀ ਸੰਖਿਆ ਦੇ ਵਿੱਚ 45% ਤੋਂ ਲੈ ਕੇ 57% ਦੀ ਭਾਰੀ ਗਿਰਾਵਟ ਆ ਗਈ ਹੈ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਦੁਬਈ ਮਾਲ ਦੇ ਅੰਦਰ ਜੋ ਸਟੋਰ ਬਣੇ ਹੋਏ ਨੇ ਉਹਨਾਂ ਦੀ ਵਿਕਰੀ 60% ਘਟ ਗਈ ਕੀ ਇਹ ਬਾਜ਼ਾਰ ਦੀ ਸੁਸਤੀ ਹੈ ਜਾਂ ਫਿਰ ਡਾਊਨਟਾਊਨ ਦੁਬਈ ਆਪਣੇ ਅੰਤ ਵੱਲ ਵੱਧ ਰਿਹਾ ਹੈ ਕੀ ਦੁਬਈ ਸ਼ਹਿਰ ਦੀ ਆਰਥਿਕ ਬੁਨਿਆਦ ਦੀ ਸੁਸਤੀ ਹੈ ਜਾਂ ਫਿਰ ਡਾਊਨਟਾਊਨ ਦੁਬਈ ਆਪਣੇ ਅੰਤ ਵੱਲ ਵੱਧ ਰਿਹਾ ਹੈ ਕੀ ਦੁਬਈ ਸ਼ਹਿਰ ਦੀ ਆਰਥਿਕ ਬੁਨਿਆਦ ਹਿੱਲ ਚੁੱਕੀ ਹੈ ਸਭ ਕੁਝ ਡਿਟੇਲ ਦੇ ਵਿੱਚ ਜਾਣਾਂਗੇ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਦਾ ਇਹੀ ਮੰਨਣਾ ਹੈ ਕਿ ਦੁਬਈ ਉਸ ਦੇ ਗਵਾਂਢੀ ਦੇਸ਼ਾਂ ਵਾਂਗੂ ਤੇਲ ਵੇਚ ਕੇ ਅਮੀਰ ਬਣਿਆ ਹੈ ਪਰ ਸੱਚ ਕੁਝ ਹੋਰ ਹੈ ਤੇ ਹੈਰਾਨ ਕਰਨ ਵਾਲਾ ਹੈ ਇਹ ਇੱਕ ਅਜਿਹਾ ਮਾਡਲ ਹੈ ਜਿਸ ਦੇ ਵਿੱਚ ਦੁਬਈ ਦੀ ਸਰਕਾਰ ਇਮਾਰ ਤੇ ਨਾਖਿਲ ਵਰਗੀਆਂ ਵੱਡੀਆਂ ਕੰਪਨੀਆਂ ਦੀ ਖੁਦ ਮਾਲਕ ਹੈ ਦੁਬਈ ਨੇ ਤੇਲ ਵਾਲੇ ਖੂਹਾਂ ਤੋਂ ਆਉਣ ਵਾਲੇ ਪੈਸੇ ਤੇ ਨਿਰਭਰ ਹੋਣ ਦੀ ਬਜਾਏ ਇੱਕ ਅਲੱਗ ਨਵਾਂ ਰਸਤਾ ਚੁਣਿਆ ਉਹ ਸੀ ਸਸਤਾ ਕਰਜ਼ਾ ਲੈਣਾ ਅੰਤਰਰਾਸ਼ਟਰੀ ਸੰਸਥਾਵਾਂ ਦੇ ਅਨੁਸਾਰ ਦੁਬਈ ਸ਼ਹਿਰ ਦਾ ਕੁੱਲ ਕਰਜ਼ਾ 112 ਮਿਲੀਅਨ ਯੂਐਸ ਡਾਲਰ ਤੱਕ ਪਹੁੰਚ ਚੁੱਕਿਆ ਹੈ ਇਹ ਕਰਜ਼ਾ ਇੰਨਾ ਜ਼ਿਆਦਾ ਹੈ ਕਿ ਦੁਬਈ ਦੀ ਜੀਡੀਪੀ ਦਾ 140% ਬਣਦਾ ਹੈ ਦੁਬਈ ਦੀ ਜਿੰਨੀ ਸਾਲਾਨਾ ਕਮਾਈ ਹੈ ਉਸ ਤੋਂ ਕਿਤੇ ਜ਼ਿਆਦਾ ਦੁਬਈ ਦੇ ਉੱਪਰ ਕਰਜ਼ਾ ਹੈ ਇਹ 140% ਦਾ ਅੰਕੜਾ ਕਿਸੇ ਵੀ ਅਰਥ ਵਿਵਸਥਾ ਦੇ ਲਈ ਖਤਰੇ ਦੀ ਘੰਟੀ ਹੈ ਦੁਬਈ ਨੇ ਸਸਤਾ ਕਰਜ਼ਾ ਲਿਆ ਤੇ ਉਹ ਪੈਸੇ ਨੂੰ ਪਾਣੀ ਦੇ ਵਾਂਗ ਵਹਾਇਆ ਦੁਬਈ ਨੇ ਇਹ ਪੈਸਾ ਤਕਨੀਕ ਦੇ ਵਿੱਚ ਨਹੀਂ ਲਗਾਇਆ ਲਗਾਇਆ ਕਿੱਥੇ ਦਿਖਾਵੇ ਦੇ ਵਿੱਚ ਸਾਰੇ ਦਾ ਸਾਰਾ ਕਰਜ਼ੇ ਦਾ ਪੈਸਾ ਦੁਬਈ ਨੇ ਸ਼ਾਨਦਾਰ ਤੇ ਦਿਖਾਵਟੀ ਇਮਾਰਤਾਂ ਦੇ ਵਿੱਚ ਲਗਾ ਦਿੱਤਾ ਤੁਹਾਨੂੰ ਲੱਗਦਾ ਹੈ ਨਾ ਡਾਊਨਟਾਊਨ ਦੁਬਈ ਦੀਆਂ ਇਮਾਰਤਾਂ ਆਪਣੇ ਦਮ ਦੇ ਉੱਪਰ ਖੜੀਆਂ ਨੇ ਤਾਂ ਤੁਹਾਨੂੰ ਇਤਿਹਾਸ ਦੀ ਇਸ ਘਟਨਾ ਦੇ ਉੱਪਰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਇੱਕ ਸਮਾਂ ਸੀ ਜਦੋਂ ਦੁਬਈ ਵਰਲਡ ਤੇ ਉਸ ਦੀ ਸਹਾਇਕ ਕੰਪਨੀ ਨਾਖਲ ਪੂਰੀ ਤਰ੍ਹਾਂ ਦੇ ਨਾਲ ਕੰਗਾਲ ਹੋਣ ਦੇ ਕੰਢੇ ਖੜੀ ਸੀ ਇਸਲਾਮਿਕ ਬੌਂਡ ਚੁਕਾਉਣ ਦਾ ਪੈਸਾ ਆਉਂਦਾ ਹੈ ਪਰ ਦੁਬਈ ਦੇ ਖਜ਼ਾਨੇ ਦੇ ਵਿੱਚ ਪੈਸਾ ਹੀ ਨਹੀਂ ਹੁੰਦਾ ਇਹ ਮੁਸ਼ਕਲ ਸਮੇਂ ਤੇ 20 ਬਿਲੀਅਨ ਯੂਐਸ ਡਾਲਰ ਦੀ ਮਦਦ ਦੁਬਈ ਨੂੰ ਦਿੱਤੀ ਸੀ ਆਬੂ ਧਾਬੀ ਨੇ ਆਬੂ ਧਾਬੀ ਦੇ ਕੋਲ ਤੇਲ ਦਾ ਖਜ਼ਾਨਾ ਹੈ ਤੇ ਯੂਏਈ ਦੇ ਫੋਰਨ ਰਿਜ਼ਰਵ ਵੀ ਆਬੂ ਧਾਬੀ ਹੀ ਦੇਖਦਾ ਹੈ ਆਬੂ ਧਾਬੀ ਨੇ ਕਰਜ਼ਾ ਦੇ ਕੇ ਦੁਬਈ ਨੂੰ ਪੂਰੀ ਦੁਨੀਆ ਦੇ ਸਾਹਮਣੇ ਸ਼ਰਮਿੰਦਾ ਹੋਣ ਤੋਂ ਬਚਾਇਆ ਪਰ ਕਿਹਾ ਜਾਂਦਾ ਹੈ ਵਪਾਰ ਦੀ ਦੁਨੀਆ ਦੇ ਵਿੱਚ ਕੁਝ ਮੁਫਤ ਨਹੀਂ ਮਿਲਦਾ ਆਬੂ ਧਾਬੀ ਨੇ ਦੁਬਈ ਦੀ ਇਹ ਮਦਦ ਭਾਈਚਾਰਾ ਸਮਝ ਕੇ ਨਹੀਂ ਕੀਤੀ ਬਲਕਿ ਆਬੂ ਧਾਬੀ ਦੇ ਕੋਲ ਵੀ ਕੋਈ ਚਾਰਾ ਨਹੀਂ ਸੀ ਦੁਬਈ ਦੀ ਮਦਦ ਕਰਨ ਤੋਂ ਬਿਨਾਂ ਦੁਬਈ ਦਿਵਾਲੀਆ ਹੋ ਜਾਂਦਾ ਤਾਂ ਸੰਯੁਕਤ ਅਰਬ ਇਮੀਰਾਤ ਮਤਲਬ ਕਿ ਯੂਏਈ ਦੀ ਪੂਰੀ ਸ਼ਾਖ ਮਿੱਟੀ ਦੇ ਵਿੱਚ ਮਿਲ ਜਾਂਦੀ ਇਹ ਕਰਜ਼ੇ ਦੇ ਬਦਲ ਦੇ ਵਿੱਚ ਦੁਬਈ ਨੂੰ ਬਹੁਤ ਵੱਡੀ ਕੀਮਤ ਦੇਣੀ ਪਈ ਸਾਊਦੀ ਅਰਬ ਨੂੰ ਦੁਬਈ ਦੀਆਂ ਕਈ ਵੱਡੀਆਂ ਇਮਾਰਤਾਂ ਦਾ ਕੰਟਰੋਲ ਅੱਜ ਵੀ ਆਬੂ ਧਾਬੀ ਦੇ ਕੋਲ ਹੈ ਜਿਨ੍ਹਾਂ ਦੇ ਵਿੱਚੋਂ ਬੁਰਜ ਖਲੀਫਾ ਇੱਕ ਹੈ ਬਾਹਰੋਂ ਦੇਖਣ ਤੋਂ ਬੁਰਜ ਖਲੀਫਾ ਤੇ ਦੁਬਈ ਮਾਲ ਤੁਹਾਨੂੰ ਦੁਬਈ ਦੇ ਲੱਗਦੇ ਨੇ ਪਰ ਅੰਦਰੋਂ ਇਹ ਆਬੂ ਧਾਬੀ ਦੇ ਨੇ ਜਦੋਂ ਸਨ 2026 ਮਤਲਬ ਕਿ ਇਸ ਸਾਲ ਮਿਡਲ ਈਸਟ ਦੇ ਅੰਦਰ ਤਣਾਅ ਵਧਦਾ ਹੈ ਬੋਰ ਚੱਲ ਪੈਂਦੀ ਹੈ ਈਰਾਨ ਅਮਰੀਕਾ ਇਜ਼ਰਾਈਲ ਦੇ ਵਿਚਕਾਰ ਉਸ ਸਮੇਂ ਮਾਰਚ ਮਹੀਨੇ ਦੇ ਵਿੱਚ ਹੀ ਦੁਬਈ ਮਾਲ ਦੇ ਅੰਦਰ ਆਉਣ ਵਾਲੇ ਲੋਕਾਂ ਦੀ ਸੰਖਿਆ ਦੇ ਵਿੱਚ 45 ਤੋਂ ਲੈ ਕੇ 50% ਦੀ ਗਿਰਾਵਟ ਆ ਗਈ ਅਜਿਹਾ ਲੱਗਿਆ ਕਿ ਵਾਰ ਦੇ ਦੌਰਾਨ ਅੱਧੇ ਗਾਹਕ ਰਾਤੋ ਰਾਤ ਹੀ ਗਾਇਬ ਹੋ ਗਏ ਬਲੂ ਮਿੰਗਡੇਲਸ ਤੇ ਮਾਲ ਆਫ ਇਮੀਰੇਟਸ ਦੇ ਹਾਰਵੀ ਨਿਕਲਸ ਵਰਗੇ ਵੱਡੇ ਸਟੋਰਾਂ ਦੇ ਅੰਦਰ ਤਾਂ 57% ਦੀ ਗਿਰਾਵਟ ਦਰਜ ਕੀਤੀ ਗਈ ਰਮਜ਼ਾਨ ਦਾ ਮਹੀਨਾ ਜੋ ਪੂਰੇ ਸਾਲ ਦੇ ਵਿੱਚ ਸਭ ਤੋਂ ਜ਼ਿਆਦਾ ਕਮਾਈ ਦਾ ਸਮਾਂ ਹੁੰਦਾ ਹੈ ਇਸ ਮਹੀਨੇ ਦੇ ਵਿੱਚ ਵੀ ਦੁਬਈ ਦੇ ਅੰਦਰ 60% ਦੀ ਗਿਰਾਵਟ ਦਰਜ ਹੋਈ ਇਟਾਲੀਅਨ ਲਗਜ਼ਰੀ ਬ੍ਰਾਂਡ ਦੀ ਕਮਾਈ 40% ਤੱਕ ਥੱਲੇ ਡੈਗੀ ਇਸ ਦੇ ਨਤੀਜੇ ਵਜੋਂ ਡੈਬਨਹਮਸ ਬੈਸਟ ਐਲਮ ਪਾਟਰੀ ਬਾਰਮ ਰਿਵਰ ਆਈਲੈਂਡ ਵਰਗੇ ਜਾਣੇ ਪਛਾਣੇ ਅਮਰੀਕਨ ਬ੍ਰਾਂਡ ਜਾਂ ਤਾਂ ਹੁਣ ਆਪਣੇ ਸਟੋਰ ਹਮੇਸ਼ਾ ਦੇ ਲਈ ਬੰਦ ਕਰ ਰਹੇ ਨੇ ਦੁਬਈ ਦੇ ਅੰਦਰ ਜਾਂ ਫਿਰ ਉਹਨਾਂ ਨੂੰ ਛੋਟਾ ਕਰ ਰਹੇ ਨੇ ਇੰਨੇ ਵੱਡੇ ਬ੍ਰਾਂਡਸ ਦੇ ਲਈ ਵੀ ਦੁਬਈ ਦੇ ਅੰਦਰ ਆਪਣੇ ਸਟੋਰ ਚਲਾਉਣੇ ਔਖੇ ਹੋ ਗਏ ਨੇ ਅਪ੍ਰੈਲ 2026 ਦੇ ਵਿੱਚ ਦੁਬਈ ਦੇ ਅੰਦਰ 66% ਉਡਾਣਾਂ ਦੀ ਕਮੀ ਦਰਜ ਕੀਤੀ ਗਈ ਦੁਬਈ ਦੇ ਅੰਦਰ ਲਗਾਤਾਰ ਉਡਾਣਾਂ ਰੱਦ ਨੇ ਟੂਰਿਸਟ ਨਹੀਂ ਪਹੁੰਚ ਰਹੇ ਜਿਹਦੀ ਵਜ੍ਹਾ ਦੇ ਨਾਲ ਹਰ ਰੋਜ਼ ਦੁਬਈ ਨੂੰ 600 ਮਿਲੀਅਨ ਯੂਐਸ ਡਾਲਰ ਦਾ ਨੁਕਸਾਨ ਹੋ ਰਿਹਾ ਹੈ ਸਟੇਟ ਆਫ ਹਾਰਮੋਸ ਦੇ ਵਿੱਚ ਨਹੀਂ ਲੰਘ ਕੇ ਜੋ ਜਹਾਜ਼ ਦੁਬਈ ਪਹੁੰਚ ਰਹੇ ਸੀ ਹੁਣ ਉਹਨਾਂ ਨੂੰ ਦੁਬਈ ਪਹੁੰਚਣ ਦੇ ਲਈ 10 ਦਿਨ ਐਕਸਟਰਾ ਲੱਗ ਰਹੇ ਨੇ ਜਿਹਦੀ ਵਜ੍ਹਾ ਕਰਕੇ ਦੁਬਈ ਦੇ ਅੰਦਰ ਸਮਾਨ ਪਹੁੰਚਾਉਣਾ ਪਹਿਲਾਂ ਦੇ ਨਾਲੋਂ ਕਿਤੇ ਜ਼ਿਆਦਾ ਮਹਿੰਗਾ ਹੋ ਗਿਆ ਹੈ ਉੱਪਰੋਂ ਸਮਾਨ ਵੀ ਲੇਟ ਪਹੁੰਚਦਾ ਹੈ ਕਿਉਂਕਿ ਹੁਣ ਸ਼ਿਪ ਦੁਬਈ ਦੇ ਅੰਦਰ 10 ਦਿਨ ਲੇਟ ਪਹੁੰਚ ਰਹੇ ਨੇ ਫੋਰਨਰ ਟੂਰਿਸਟ ਦੇ ਉੱਪਰ ਨਿਰਭਰ ਰਹਿਣ ਵਾਲੀ ਦੁਬਈ ਦੀ ਅਰਥ ਵਿਵਸਥਾ ਡਾਮਾਡੋਲ ਹੋ ਚੁੱਕੀ ਹੈ ਇਹ ਪੂਰੇ ਘਟਨਾਕ੍ਰਮ ਦੇ ਵਿੱਚ ਇੰਡੀਅਨ ਲੋਕਾਂ ਦਾ ਵੀ ਨਜ਼ਰੀਆ ਬਦਲ ਗਿਆ ਹੈ ਦੁਬਈ ਨੂੰ ਲੈ ਕੇ ਇੰਡੀਆ ਦੇ ਲੋਕ ਹਮੇਸ਼ਾ ਤੋਂ ਹੀ ਦੁਬਈ ਦੇ ਟੂਰਿਜ਼ਮ ਤੇ ਦੁਬਈ ਦੇ ਰੀਅਲ ਅਸਟੇਟ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਲੈਂਦੇ ਸੀ ਕਾਫੀ ਜ਼ਿਆਦਾ ਇਨਵੈਸਟ ਕਰਦੇ ਸੀ ਇੰਡੀਆ ਤੋਂ ਹਰ ਸਾਲ ਲੱਖਾਂ ਦੀ ਸੰਖਿਆ ਦੇ ਵਿੱਚ ਲੋਕ ਦੁਬਈ ਘੁੰਮਣ ਜਾਂਦੇ ਸੀ ਸ਼ਾਪਿੰਗ ਕਰਨ ਜਾਂਦੇ ਸੀ ਤੇ ਰੀਅਲ ਅਸਟੇਟ ਦੇ ਵਿੱਚ ਹੱਥ ਜਮਾਉਂਦੇ ਸੀ ਪਰ ਹੁਣ ਇੰਡੀਆ ਦੇ ਵਿੱਚ ਵੀ ਸਮਾਂ ਬਦਲ ਗਿਆ ਹੈ ਹੁਣ ਇੰਡੀਆ ਦੇ ਇਨਵੈਸਟਰ ਦੁਬਈ ਦੀਆਂ ਮਹਿੰਗੀਆਂ ਤੇ ਖਾਲੀ ਇਮਾਰਤਾਂ ਦੇ ਵਿੱਚ ਪੈਸਾ ਫਸਾਉਣ ਦੀ ਬਜਾਏ ਇੰਡੀਆ ਦੇ ਅੰਦਰ ਹੀ ਮੁੰਬਈ ਬੰਗਲੌਰ ਤੇ ਦਿੱਲੀ ਐਨਸੀਆਰ ਦੇ ਵਿੱਚ ਇਨਵੈਸਟ ਕਰ ਰਹੇ ਨੇ ਕਿਉਂਕਿ ਇਹ ਬਾਜ਼ਾਰ ਤੇਜ਼ੀ ਦੇ ਨਾਲ ਵਧ ਰਹੇ ਨੇ ਇੰਡੀਆ ਦੇ ਵਿੱਚ ਇੰਡੀਆ ਦੇ ਲੋਕ ਬਹੁਤ ਇਨਵੈਸਟ ਕਰਦੇ ਸੀ ਦੁਬਈ ਰੀਅਲ ਅਸਟੇਟ ਦੇ ਅੰਦਰ ਬੁਰਜ ਖਲੀਫਾ ਦੇ ਵਿੱਚ ਵੀ ਕਿਸੇ ਦੇਸ਼ ਦੇ ਨਾਲੋਂ ਸਭ ਤੋਂ ਜ਼ਿਆਦਾ ਜੋ ਫਲੈਟ ਨੇ ਇੰਡੀਅਨ ਲੋਕਾਂ ਨੇ ਲੈ ਰੱਖੇ ਨੇ ਪਰ ਹੁਣ ਅੱਜ ਦੇ ਸਮੇਂ ਇੰਡੀਅਨਸ ਦੁਬਈ ਦੀ ਬਜਾਏ ਇੰਡੀਆ ਦੇ ਵਿੱਚ ਇਨਵੈਸਟ ਕਰ ਰਹੇ ਨੇ ਦੁਬਈ ਦੇ ਵਿੱਚ ਕਿਸੇ ਸਮੇਂ ਲੋਕ ਪੈਸੇ ਨੂੰ ਉਡਾਉਣ ਦੇ ਲਈ ਜਾਂਦੇ ਸੀ ਪਾਰਟੀਆਂ ਕਰਨ ਦੇ ਲਈ ਜਾਂਦੇ ਸੀ ਪਰ ਹੁਣ ਉਹ ਸਮਾਂ ਵੀ ਬਦਲ ਚੁੱਕਿਆ ਹੈ ਹੁਣ ਦੁਬਈ ਦੇ ਵਿੱਚ ਸੈਲਾਨੀ ਲੰਬੇ ਸਮੇਂ ਤੱਕ ਰਹਿਣ ਦੇ ਲਈ ਜਾਂਦੇ ਨੇ ਗੋਲਡਨ ਵੀਜ਼ਾ ਡਿਜੀਟਲ ਟੈਲੈਂਟ ਇਦਾਂ ਦੇ ਵੀਜ਼ੇ ਦੁਬਈ ਦੀ ਸਰਕਾਰ ਨੇ ਸ਼ੁਰੂ ਕਰ ਦਿੱਤੇ ਨੇ ਇਹੀ ਕਾਰਨ ਹੈ ਕਿ ਲੋਕ ਹੁਣ ਦੁਬਈ ਦੇ ਵਿੱਚ ਪੱਕੇ ਵਸ ਰਹੇ ਨੇ ਨਾ ਕਿ ਦੁਬਈ ਦੇ ਵਿੱਚ ਜਾ ਕੇ ਪਾਰਟੀਆਂ ਕਰਦੇ ਨੇ ਪੈਸਾ ਉਡਾਉਂਦੇ ਨੇ

0: ਗਰੂਨ ਇਫੈਕਟ ਇਸ ਦੇ ਨਾਲ ਇਨਸਾਨ ਆਪਣਾ ਰਾਸਤਾ ਭਟਕਦਾ ਹੈ ਤੇ ਖਰੀਦਦਾਰੀ ਜ਼ਿਆਦਾ ਕਰਦਾ ਹੈ ਦੁਬਈ ਮਾਲ ਦੇ ਅੰਦਰ ਇੱਕ ਆਰਟੀਫੀਸ਼ੀਅਲ ਵਾਟਰਫਾਲ ਹੈ ਤੇ ਇੱਕ ਬਹੁਤ ਵੱਡਾ ਐਕੁਆਰੀਅਮ ਬਣਿਆ ਹੋਇਆ ਹੈ ਇਹਨਾਂ ਚੀਜ਼ਾਂ ਨੂੰ ਦੇਖਣ ਦੇ ਲਈ ਕਈ ਲੋਕ ਤਾਂ ਦੁਬਈ ਮਾਲ ਦੇ ਵਿੱਚ ਚਲੇ ਜਾਂਦੇ ਨੇ ਪਰ ਇਹਨਾਂ ਸਾਰੀਆਂ ਨਕਲੀ ਚੀਜ਼ਾਂ ਨੂੰ ਮੇਨਟੇਨ ਕਰਨ ਦੀ ਬਹੁਤ ਵੱਡੀ ਕੀਮਤ ਚੁਕਾਉਣੀ ਪੈਂਦੀ ਹੈ 50 ਡਿਗਰੀ ਦੀ ਗਰਮੀ ਦੇ ਵਿੱਚ 50 ਫੁੱਟ ਵਾਲ ਮੈਦਾਨਾਂ ਦੇ ਬਰਾਬਰ ਜਗ੍ਹਾ ਨੂੰ ਠੰਡਾ ਰੱਖਣ ਦੇ ਵਿੱਚ ਬਹੁਤ ਜ਼ਿਆਦਾ ਬਿਜਲੀ ਖਰਚ ਹੁੰਦੀ ਹੈ ਦੁਬਈ ਮਾਲ ਦੀਆਂ ਕੱਚ ਤੇ ਸਟੀਲ ਦੀਆਂ ਇਮਾਰਤਾਂ ਭੱਠੀ ਵਾਂਗੂ ਕੰਮ ਕਰਦੀਆਂ ਨੇ ਇਹਨਾਂ ਨੂੰ ਅੰਦਰੋਂ ਠੰਡਾ ਰੱਖਣ ਦੇ ਵਿੱਚ ਕਾਫੀ ਜ਼ਿਆਦਾ ਊਰਜਾ ਦੀ ਵਰਤੋਂ ਹੁੰਦੀ ਹੈ ਬਾਹਰ ਤੋਂ ਉੱਡ ਕੇ ਆਉਣ ਵਾਲੀ ਰੇਤ ਤੇ ਸਮੁੰਦਰ ਦੇ ਨਮਕ ਤੋਂ ਇਹਨਾਂ ਇਮਾਰਤਾਂ ਨੂੰ ਬਚਾਉਣ ਦੇ ਲਈ ਬਹੁਤ ਪੈਸਾ ਖਰਚਣਾ ਪੈਂਦਾ ਹੈ ਹੁਣ ਜਦੋਂ ਦੁਬਈ ਮਾਲ ਦੇ ਅੰਦਰ ਗਾਹਕ ਘੱਟ ਹੋ ਰਹੇ ਨੇ ਉਸ ਸਮੇਂ ਇੰਨੇ ਮਹਿੰਗੇ ਤੇ ਇੰਨੀ ਜ਼ਿਆਦਾ ਬਿਜਲੀ ਖਾਣ ਵਾਲੇ ਸਿਸਟਮ ਨੂੰ ਚਲਾ ਕੇ ਰੱਖਣਾ ਮੁਸ਼ਕਲ ਹੋ ਰਿਹਾ ਹੈ ਇਹਨਾਂ ਸਾਰੇ ਅੰਕੜਿਆਂ ਤੇ ਗੱਲਾਂ ਨੂੰ ਦੇਖ ਕੇ ਇੱਕ ਚੀਜ਼ ਤਾਂ ਬਿਲਕੁਲ ਸਾਫ਼ ਹੈ ਕਿ ਡਾਊਨਟਾਊਨ ਦੁਬਈ ਦੀਆਂ ਸ਼ਾਨਦਾਰ ਇਮਾਰਤਾਂ ਇੰਨੀ ਜਲਦੀ ਗਾਇਬ ਨਹੀਂ ਹੋਣਗੀਆਂ ਬੁਰਜ ਖਲੀਫਾ ਹਮੇਸ਼ਾ ਦੀ ਤਰ੍ਹਾਂ ਮਿਡਲ ਈਸਟ ਦੇ ਅਸਮਾਨ ਨੂੰ ਟੱਚ ਕਰੇਗਾ ਇੱਥੇ ਜੋ ਚੀਜ਼ ਖਤਮ ਹੋ ਰਹੀ ਹੈ ਉਹ ਹੈ ਪੁਰਾਣੀ ਆਰਥਿਕ ਸੋਚ ਇਹ ਸੋਚ ਖਤਮ ਹੋ ਰਹੀ ਹੈ ਕਿ ਸਿਰਫ ਦਿਖਾਵਾ ਭਾਰੀ ਖਰਚ ਤੇ ਮਹਿੰਗੇ ਦਮ ਦੀਆਂ ਚੀਜ਼ਾਂ ਤੇ ਕੋਈ ਅਰਥ ਵਿਵਸਥਾ ਲੰਬੇ ਸਮੇਂ ਤੱਕ ਨਹੀਂ ਟਿਕ ਸਕਦੀ ਇਹ ਚੀਜ਼ਾਂ ਸਾਨੂੰ ਸਿਖਾਉਂਦੀਆਂ ਨੇ ਕਿ ਜਦੋਂ ਕੁਦਰਤ ਤੇ ਸਮੇਂ ਦੀ ਹਵਾ ਬਦਲਦੀ ਹੈ ਤਾਂ ਰੇਗਿਸਤਾਨ ਦੇ ਵਿੱਚ ਬਣੇ ਹੋਏ ਦਿਖਾਵਟੀ ਮਹਿਲ ਵੀ ਹਿੱਲਣ ਲੱਗ ਜਾਂਦੇ ਨੇ ਕੀ ਦੁਬਈ ਦਾ ਆਰਥਿਕ ਮਾਡਲ ਖੁਦ ਨੂੰ ਸਮੇਂ ਦੇ ਨਾਲ ਬਦਲ ਸਕੇਗਾ ਜਾਂ ਫਿਰ ਇਹ ਚਮਕਦੇ ਹੋਏ ਸੁਨਹਿਰੀ ਦੌਰ ਦਾ ਹੁਣ ਅੰਤ ਹੋ ਚੁੱਕਿਆ ਹੈ ਜੋ ਵੀ ਤੁਹਾਡੇ ਵਿਚਾਰ ਹੋਣ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਧੰਨਵਾਦ
1: ਇਹ ਸੀਗਾ ਜੀ ਦੁਬਈ ਦਾ ਪ੍ਰੈਜੈਂਟ ਸਿਨੈਰੀਓ ਕਿਉਂਕਿ ਅਕਸਰ ਆਪਾਂ ਗੱਲਬਾਤ ਕਰਦੇ ਰਹਿੰਦੇ ਹਾਂ ਕਿ ਦੁਬਈ ਦੇ ਵਿੱਚ ਕੀ ਬਣੇਗਾ ਕੀ ਨਹੀਂ ਬਣੇਗਾ ਜਾਂ ਕਿਸ ਤਰ੍ਹਾਂ ਹਾਲਾਤ ਬਣ ਰਹੇ ਨੇ ਤੇ ਛੋਟੀ ਜੀ ਥੋੜੇ ਕੁ ਮਿੰਟਾਂ ਦੇ ਵਿੱਚ ਇਹ ਗੱਲਬਾਤ ਸੁਣ ਕੇ ਆਈ ਹੋਪ ਵੀ ਤੁਹਾਨੂੰ ਆਈਡੀਆ ਲੱਗ ਗਿਆ ਹੋਏਗਾ ਕਿ ਵੀ ਆਪਾਂ ਕਿੱਧਰਲੇ ਪਾਸੇ ਜਾ ਰਿਹਾ ਦੁਬਈ ਕਿੱਧਰ ਜਾ ਰਿਹਾ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਨਜ਼ਰ ਜਿਹੜੀ ਉਹ ਵੀ ਮਾਰਨੀ ਚਾਹੀਦੀ ਤੇ ਇਹ ਜਿਹੀਆਂ ਖਬਰਾਂ ਤੇ ਇਹੋ ਜਿਹੇ ਪ੍ਰੋਗਰਾਮ ਜਿਹੜੇ ਨੇ ਅਕਸਰ ਲੈ ਕੇ ਆਉਣ ਵਾਸਤੇ ਆਪਾਂ ਤੁਹਾਡੇ ਨਾਲ ਕੋਸ਼ਿਸ਼ ਕਰਦੇ ਰਹਿੰਦੇ ਹਾਂ ਤਾਂ ਕਿ ਤੁਹਾਡੇ ਨਾਲ ਵੱਧ ਤੋਂ ਵੱਧ ਜਿਹੜੀਆਂ ਨੇ ਇੱਦਾਂ ਦੀਆਂ ਖਬਰਾਂ ਤੇ ਇੱਦਾਂ ਦੇ ਮੈਸੇਜ ਜਿਹੜੇ ਸ਼ੇਅਰ ਕੀਤੇ ਜਾਣ ਅਦਰਵਾਈਜ਼ ਰੈਗੂਲਰ ਖਬਰਾਂ ਤੇ ਹੁੰਦੀਆਂ ਨੇ ਜਿਹੜੀਆਂ ਆਪਾਂ ਸ਼ੇਅਰ ਕਰਦੇ ਹਾਂ ਉਹਨਾਂ ਉੱਤੇ ਵੀ ਨਜ਼ਰ ਮਾਰਨੀ ਚਾਹੀਦੀ ਹੈ ਤੇ ਕਿਉਂਕਿ ਦੁਬਈ ਦੇ ਨਾਲ ਗੱਲਾਂ ਬਾਤਾਂ ਚੱਲ ਪਈਆਂ ਤੇ ਦੁਬਈ ਦੀਆਂ ਇਨਫੋਰਮੇਸ਼ਨ ਵੀ ਸਾਹਮਣੇ ਆਉਂਦੀ ਜਾ ਰਹੀ ਹੈ ਮੇਰੇ ਕੋਲ ਤਾਂ ਕਿ ਮੈਂ ਤੁਹਾਡੇ ਤੱਕ ਵੱਧ ਤੋਂ ਵੱਧ ਇਹਨਾਂ ਚੀਜ਼ਾਂ ਨੂੰ ਸ਼ੇਅਰ ਕਰਾਂ ਥੋੜਾ ਜਿਹਾ ਟੈਕਨੋਲੋਜੀ ਵਾਲੇ ਪਾਸੇ ਇਹਨੂੰ ਵੀ ਰੁੱਖ ਮੋੜ ਲੈਂਦੇ ਹਾਂ ਕਿ ਵੀ ਟੈਕਨੋਲੋਜੀ ਜਿਹੜੀ ਹੈ ਉਹ ਕੀ ਕਹਿੰਦੀ ਹੈ ਤੇ ਥੋੜੇ ਦਿਨ ਪਹਿਲਾਂ ਤੁਹਾਨੂੰ ਪਤਾ ਵੀ ਇੱਕ ਸਾਡੇ ਦੋਸਤ ਪਹੁੰਚੇ ਸੀਗੇ ਇੰਡੀਆ ਤੋਂ ਪਿਛਲੇ ਵੀਕ ਮੈਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਮੰਡੇ ਔਰ ਟਿਊਜ਼ਡੇ ਆਈ ਬਲੀਵ ਕਿ ਵੀ ਦੁਆ ਸਾਹਿਬ ਮੈਂ ਵੈਸੇ ਕਹਿੰਦਾ ਦੁਆ ਜੀ ਜਿਹੜੇ ਨੇ ਸਾਡੇ ਦੋਨੋਂ ਟਵਿਨ ਬ੍ਰਦਰ ਨੇ ਤੇ ਗਾਰਮੈਂਟ ਦੇ ਵਿੱਚ ਕਾਫੀ ਵੱਡਾ ਉਹਨਾਂ ਦਾ ਕੰਮ ਕਰ ਰਿਹਾ ਲੁਧਿਆਣੇ ਦੇ ਅੰਦਰ ਜਿਹੜੀ ਚੀਜ਼ ਉਹਨਾਂ ਨੇ ਮੇਰੇ ਨਾਲ ਸ਼ੇਅਰ ਕੀਤੀ ਉਸ ਦਿਨ ਕਿ ਵੀ ਆਪਾਂ ਕਿਉਂਕਿ ਐਕਸਪੋ ਦੇ ਉੱਤੇ 2016 ਦੇ ਵਿੱਚ ਮੈਂ ਉਹਨਾਂ ਨੂੰ ਇਨਵੀਟੇਸ਼ਨ ਤੇ ਬੁਲਾਇਆ ਸੀਗਾ ਆਪਣੇ ਇੱਥੇ ਹਾਲਾਂਕਿ ਉਹ ਆਪਣੇ ਜਿਹੜਾ ਉਹਨਾਂ ਨੇ ਅਪਲਾਈ ਕੀਤਾ ਸੀਗਾ ਇਨਵੈਸਟਮੈਂਟ ਕੈਟੇਗਰੀ ਉਹਦੇ ਚ ਤੇ ਉਹਨਾਂ ਰਿਫਿਊਜ਼ਲ ਲੱਗ ਗਿਆ ਬਟ ਸੇਮ ਟਾਈਮ ਦੇ ਉੱਤੇ ਕਿਉਂਕਿ ਮੈਂ ਉਹਨਾਂ ਦਾ ਇੱਥੇ ਆਉਣ ਦਾ ਕੀਤਾ ਸੀਗਾ ਵੀ ਐਕਸਪੋ ਉਹ ਇੱਥੇ ਆਏ ਤੇ ਪ੍ਰੋਗਰਾਮ ਦੇ ਵਿੱਚ ਜਿੰਨੀ ਵੀ ਆਪਾਂ ਸਪੋਰਟ ਕਰ ਸਕੇ ਉਹਨਾਂ ਦੀ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਲੀਗਲ ਐਵਨਿਊ ਸਰਚ ਕੀਤੇ ਕਿ ਵੀ ਹੁਣ ਆਪਾਂ ਜੇ ਇਨਵੈਸਟਰ ਕੈਟੇਗਰੀ ਦੇ ਵਿੱਚ ਕਿਉਂਕਿ ਜੋ ਸਾਡਾ ਨੰਬਰ ਲੱਗ ਸਕਦਾ ਤੇ ਆਈ ਬਲੀਵ ਵੀ ਉਹਨਾਂ ਦਾ ਫਿਰ ਇੱਥੇ ਸਾਰੀ ਸੈਟਲਮੈਂਟ ਜਿਹੜੀ ਹੋ ਗਈ ਹੁਣ ਉਹ ਸੈਟਲਮੈਂਟ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਦੁਆ ਜੀ ਨੂੰ ਸਮਝ ਆਉਂਦੀ ਹੈ ਕਿ ਵੀ ਆਪਾਂ ਕਿਉਂ ਨੀ ਇਹ ਜਿਹੜਾ ਪ੍ਰੋਗਰਾਮ ਉਹ ਇੰਡੀਆ ਦੇ ਵਿੱਚ ਵੀ ਕਰੀਏ ਐਕਸਪੋ ਜੋ ਰਜੇਸ਼ ਉਹਨਾਂ ਨੇ ਇੱਥੇ ਸ਼ੁਰੂ ਕੀਤਾ ਤੇ ਮੇਰੇ ਨਾਲ ਡਿਸਕਸ ਕਰਦੇ ਰਹੇ ਮੈਂ ਕਿਹਾ ਓਕੇ ਸ਼ੋਰ ਵਾਈ ਨੋਟ ਤੁਸੀਂ ਜੋ ਤੁਹਾਨੂੰ ਠੀਕ ਲੱਗਦਾ ਪਰ ਉਹਨਾਂ ਨੇ ਫੋਕਸ ਜਿਹੜਾ ਕੀਤਾ ਉਹ ਸਿਰਫ ਲੁਧਿਆਣੇ ਦੀ ਇੰਡਸਟਰੀ ਦੇ ਉੱਤੇ ਕੀਤਾ ਤੇ ਲੁਧਿਆਣਾ ਜਿਹੜਾ ਹੈ ਇਹ ਕਾਫੀ ਘਟਦਾ ਜਾ ਰਿਹਾ ਕੰਮ ਇਹਨਾਂ ਦਾ ਜਿੱਥੇ ਬੰਗਲਾਦੇਸ਼ ਦੀ ਆਪਾਂ ਜਦੋਂ ਗੱਲਬਾਤ ਕਰਦੇ ਹਾਂ ਬੰਗਲਾਦੇਸ਼ ਦੇ ਵਿੱਚ ਕਿਉਂਕਿ ਕੈਨੇਡਾ ਦੇ ਵਿੱਚ ਜੇ ਸਪੈਸ਼ਲੀ ਕਹੀਏ ਆਪਾਂ ਤੁਸੀਂ ਦੇਖਿਆ ਹੈਗਾ ਵੀ ਬਹੁਤ ਘੱਟ ਕੱਪੜਾ ਜਿਹੜਾ ਹੈ ਸਾਨੂੰ ਇੰਡੀਅਨ ਮੇਡ ਇਨ ਇੰਡੀਆ ਨਜ਼ਰ ਆਉਂਦਾ ਜ਼ਿਆਦਾਤਰ ਕੱਪੜਾ ਜਿਹੜਾ ਉਹ ਬੰਗਲਾਦੇਸ਼ ਜਾਂ ਜਿਹੜੇ ਹੋਰ ਡਿਵੈਲਪਿੰਗ ਨੇਸ਼ਨ ਨੇ ਉਹਨਾਂ ਦਾ ਨਜ਼ਰ ਆਉਂਦਾ ਉਹਦੇ ਬਾਰੇ ਮੈਂ ਗੱਲਬਾਤ ਕਰਾਂਗਾ ਕਿਉਂ ਇਸ ਤਰ੍ਹਾਂ ਦਾ ਹੁੰਦਾ ਬਟ ਉਹਨਾਂ ਨੇ ਪ੍ਰੋਗਰਾਮ ਸ਼ੁਰੂ ਕਰ ਲਿਆ ਜਦੋਂ ਉੱਥੇ ਸ਼ੁਰੂ ਕੀਤਾ ਤੇ ਲੋਕਲ ਲੁਧਿਆਣਾ ਗਾਰਮੈਂਟ ਮੈਨੂਫੈਕਚਰ ਜਿਹੜੀ ਐਸੋਸੀਏਸ਼ਨ ਹੈ ਉਹ ਇਹਨਾਂ ਨੇ ਬਣਾ ਕੇ ਉਹਦਾ ਐਕਸਪੋ ਸ਼ੁਰੂ ਕਰਤਾ ਹੁਣ ਉਹ 30 ਬੰਦਿਆਂ ਤੋਂ ਸ਼ੁਰੂ ਕੀਤਾ ਇਹਨਾਂ ਨੇ 250-300 ਮੈਂਬਰ ਆਈ ਬਲੀਵ ਉਹਨਾਂ ਦੱਸਿਆ ਮੈਨੂੰ ਜਿਹੜੇ 250-300 ਐਕਸਪੋ ਲਾਉਂਦੇ ਆ ਤੇ ਥਰੂ ਆਊਟ ਇੰਡੀਆ ਜਿਹੜੇ ਨੇ ਗਾਰਮੈਂਟ ਮੈਨੂਫੈਕਚਰ ਜਿਹੜੇ ਨੇ ਉਹਨਾਂ ਕੋਲ ਆਉਂਦੇ ਆ ਉੱਥੇ ਤੇ ਬਹੁਤ ਵਧੀਆ ਭਰਮਾ ਹੰਗਾਰਾ ਉਹਨਾਂ ਨੂੰ ਮਿਲਣਾ ਸ਼ੁਰੂ ਹੋ ਗਿਆ ਤੇ ਹੁਣ ਸੈਂਕੜੇ ਜਿਹੜੇ ਮੈਂਬਰ ਉਹਨਾਂ ਦੇ ਬਣ ਚੁੱਕੇ ਨੇ ਇਸ ਐਸੋਸੀਏਸ਼ਨ ਦੇ

0: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਏ ਵਾਲਿਆਂ ਨੂੰ 403-400-0203-403-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर।
2: पेश है लाइफ फ्लाइंग मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मगर शाह और डॉक्टर समरीन रहमान से।
2: हमारे तजुर्बाकार डॉक्टर्स आपको देती है मुकम्मल केयर।
1: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मुकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक।
2: आपकी सेहत हमारी जिम्मेदारी।
3: नमस्ते सत श्री अकाल आदाब। लिसनिंग टू कैलगरी मोस्ट पॉपुलर रेडियो रेडियो सबरंग।
4: टेक योर बिजनेस बियॉन्ड वॉल्स and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrong Radio. Your brand, on air and on ground. Visit sabrong.ca or call 403-400-0203.
5: ਬਿਲਕੁਲ ਜੀ, ਸਬਰੰਗ ਰੇਡੀ ਦੇ ਪ੍ਰੋਗਰਾਮ ਜਿਹੜੇ ਨੇ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ। ਇਸ ਤੋਂ ਇਲਾਵਾ ਤੁਸੀਂ ਜੇ ਆਪਣੇ ਬਿਜ਼ਨਸ ਵਾਸਤੇ ਵਧੀਆ ਵੈਬਸਾਈਟ ਬਣਾਉਣੀ ਹੋਵੇ ਜਾਂ ਐਪਸ ਜਾਂ ਉਹਦੇ ਨਾਲ ਰਿਲੇਟਡ ਕੋਈ ਵੀ ਸਰਵਿਸਿਸ ਚਾਹੀਦੀਆਂ ਹੋਣ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 403-400-0203 ਤੇ। ਸੰਡੇ ਦਾ ਪ੍ਰੋਗਰਾਮ ਸੋਚਦੇ ਰਹਿੰਦੇ ਹਾਂ ਵੀ ਲਾਈਵ ਔਨ ਲੋਕੇਸ਼ਨ ਵਾਸਤੇ ਵਧੀਆ ਮੌਸਮ ਆਏਗਾ ਤੇ ਆਊਟਡੋਰ ਦੇ ਵਿੱਚ ਕੀਤਾ ਜਾ ਸਕਦੀਆਂ, ਬਟ ਅਨਫੋਰਚੁਨੇਟਲੀ ਕੰਟੀਨਿਊਸਲੀ ਜਿਹੜੇ ਆ ਦਿਨ ਜਿਹੜੇ ਆ ਖਰਾਬ ਆਉਂਦੇ ਰਹਿੰਦੇ ਆ ਤੇ ਫਿਰ ਤੋਂ ਬਾਰਿਸ਼ ਦਾ ਮੌਸਮ ਜਿਹੜਾ ਅੱਜ ਆਊਟਡੋਰ ਦੇ ਵਿੱਚ ਨਹੀਂ ਪ੍ਰੋਗਰਾਮ ਕੀਤਾ ਜਾ ਸਕਦਾ, ਬਟ ਆਉਣ ਵਾਲੇ ਟਾਈਮ ਦੇ ਵਿੱਚ ਕੋਸ਼ਿਸ਼ ਕਰਾਂਗੇ ਵੀ ਇਹ ਇਸੇ ਤਰੀਕੇ ਨਾਲ ਕਰਦੇ ਰਹੀਏ ਤੇ ਆਊਟਡੋਰ ਦੇ ਵਿੱਚ ਵੀ ਤੁਹਾਨੂੰ ਮਿਲੀਏ। ਇਸ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਨੇ ਉਹ ਸਬਰੰਗ ਰੇਡੀਓ ਜਿਹੜਾ ਆਰਗਨਾਈਜ਼ ਕਰਦਾ। ਰੀਸੈਂਟ ਟਾਈਮ ਦੇ ਵਿੱਚ ਤੁਸੀਂ ਸਬਰੰਗ ਰੇਡੀਓ ਦੇ ਵਿਸਾਖੀ ਮੇਲੇ ਦੇ ਬਾਰੇ ਵੀ ਜਾਣਕਾਰੀ ਲਈ, ਉੱਥੇ ਵੀ ਕਾਫੀ ਵਧੀਆ ਲੋਕਾਂ ਨੇ ਜਿਹਨੂੰ ਕਹਿੰਦੇ ਵੀ ਇੰਜੋਏ ਕੀਤਾ, ਸਪੋਂਸਰ ਨੇ ਬੜੀਆਂ ਖੁਸ਼ੀਆਂ ਮਨਾਈਆਂ। ਸੋ ਇਸ ਤਰੀਕੇ ਦੇ ਨਾਲ ਇਹ ਪ੍ਰੋਗਰਾਮ ਜਿਹੜੇ ਅੱਗੇ ਵਧਦੇ ਰਹਿੰਦੇ ਆ ਤੇ ਥੋੜੀ ਜਿਹੀ ਜਿਹੜੀ ਮੈਨੂੰ ਲੱਗਦਾ ਬ੍ਰੇਕ ਨੂੰ ਆਪਾਂ ਕੰਟੀਨਿਊ ਕਰ ਲੈਂਦੇ ਹਾਂ, ਫਿਰ ਇਸ ਤੋਂ ਬਾਅਦ ਆਪਾਂ ਆਪਣੀ ਹੋਰ ਗੱਲਾਂ ਬਾਤਾਂ ਜਿਹੜੀਆਂ ਇਸੇ ਤਰੀਕੇ ਨਾਲ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸਬਰੰਗ ਰੇਡੀਓ 94.7 FM ਤੇ।

0: ਕਿ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਏ ਵਾਲਿਆਂ ਨੂੰ 403-400-0203-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर
2: पेश है लाइफलाइन मेडिकल क्लिनिक जहां बेहतरीन

0: देखभाल आपके बिल्कुल करीब है।
1: मिलिए डॉक्टर मगर शाह और डॉक्टर समरीन रहमान से।
0: हमारे तजुर्बाकार डॉक्टर्स आपको देती है मुकम्मल केयर।
1: खवातीन की सेहत से लेकर बच्चों की देखभाल और रूटीन चेकअप्स तक इंग्लिश, हिंदी और उर्दू में कंसल्टेशन दस्तियाब है।
0: नए पेशेंट्स का खैर मुकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 लाइफलाइन मेडिकल क्लिनिक।
0: आपकी सेहत हमारी जिम्मेदारी।
2: अपने बिजनेस को दीवारों से बाहर निकालिए और सीधे अपने ग्राहकों तक पहुंचाइए। सबरंग रेडियो अब आता है लाइव आपके लोकेशन पर, जहां होता है एनर्जी, एक्साइटमेंट और रियल कनेक्शन। चाहे हो आपकी शॉप ओपनिंग, कोई खास इवेंट, प्रोडक्ट लॉन्च या कम्युनिटी सेलिब्रेशन, हम सिर्फ प्रमोशन नहीं करते, हम आपके ब्रांड को एक यादगार अनुभव बना देते हैं। हमारी टीम पहुंचती है आपके पास, लोगों से जुड़ती है और आपकी पहचान को फैलाती है पूरे 250 किलोमीटर के नेटवर्क में। ज्यादा पहचान, ज्यादा भरोसा, ज्यादा ग्राहक। अपने बिजनेस को बनाइए खास, दिखाइए, सुनाइए और सेलिब्रेट कराइए। आज ही बुक कीजिए सबरंग रेडियो के साथ, आपका ब्रांड ऑन एयर भी और ऑन ग्राउंड भी। Monday, Tuesday, Thursday and Friday 7 to 8 p.m. Sunday 1 to 5 p.m.
3: Asia Pacific Immigration Consulting Limited. Student visa, visitor visa, super visa, LMIE applications, family immigration, provincial nominee application ate citizenship application with lamba tajruba ate maharat rakhta hai. To hardi sahulat layi main Maninder Singh Tillo ate Inderjot Kaur Tillo ik bak 403-225-1111 Maninder Singh Tillo, Asia Pacific Immigration Consulting Limited.
4: Regulated Canadian Immigration Consultant.
3: 403-225-1111.
2: From the heart of Calgary to every corner within a 250 kilometer reach, Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore, and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
5: ਬਿਲਕੁਲ ਜੀ, ਤੁਸੀਂ ਸਬਰਨ ਡੋਟ ਸੀ ਤੇ ਵਿਜ਼ਿਟ ਕਰਕੇ, ਕਿਉਂਕਿ ਇਹ ਜਿਹਨੂੰ ਕਹਿੰਦੇ ਨਾ ਵੀ ਪਹਿਲਾ ਕੈਲਗਰੀ ਐਸਾ ਸਾਊਥ ਏਸ਼ੀਅਨ ਕਹਿ ਲਓ ਜਾਂ ਮਲਟੀਕਲਚਰ ਰੇਡੀਓ ਜਿਹੜਾ 250-300 ਕਿਲੋਮੀਟਰ ਦੂਰੀ ਤੱਕ, ਤੇ ਪਹਿਲਾ ਵੀ ਇਹਦੇ ਆਖਰੀ ਵੀ ਇਹ ਹੋਰ ਵੀ ਕੋਈ ਮਤਲਬ ਇਸ ਤਰ੍ਹਾਂ ਦਾ ਰੇਡੀਓ ਨਹੀਂ ਹੈਗਾ ਨੀ ਜਿਹੜਾ ਇੰਨੀ ਦੂਰ ਤੱਕ ਜਾਵੇ। 10-15% ਤੱਕ ਤੇ ਜ਼ਰੂਰ ਕਵਰ ਹੋ ਜਾਂਦਾ, ਬਟ ਨੋਟ ਕਿ ਵੀ ਇੰਨੀ ਦੂਰ ਤੱਕ ਸੁਣੇ ਜਾਣ ਵਾਲੇ ਪ੍ਰੋਗਰਾਮ ਹੋਣ। ਸੋ ਇਸ ਕਰਕੇ ਤੁਸੀਂ ਆਪਣੀ ਆਵਾਜ਼ ਚਾਹੁੰਦੇ ਹੋ ਆਪਣੇ ਬਿਜ਼ਨਸ ਦੀ ਦੂਰ ਦੂਰ ਤੱਕ ਜਾਵੇ, ਤਾਂ ਜ਼ਰੂਰ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 403-400-0203 ਤੇ। ਸਬਰੰਗ ਰੇਡੀਓ 94.7 ਐਫਐਮ ਜਿਹੜਾ ਕਿ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 to 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤਾ ਜਾਂਦਾ। ਇਹਨਾਂ ਪ੍ਰੋਗਰਾਮਾਂ ਦੇ ਨਾਲ ਨਾਲ ਥੋੜ੍ਹੀ ਦੁਨੀਆਦਾਰੀ ਦੀਆਂ ਖ਼ਬਰਾਂ ਕਰ ਰਹੇ ਸੀਗੇ ਆਪਾਂ ਕਿ ਕਿੱਥੇ ਕਿੱਥੇ ਕੀ ਕੁਛ ਚੱਲ ਰਿਹਾ। ਦੁਬਈ ਦੀ ਵੀ ਗੱਲਬਾਤ ਤੁਸੀਂ ਸੁਣੀ ਤੇ ਕੁਜ਼ਮਾ ਜਿਹੜਾ ਜੀ ਉਹ ਹੁਣ ਜਾ ਰਿਹਾ, ਬਟ ਉਸ ਤੋਂ ਪਹਿਲਾਂ ਹੀ ਡੋਨਲਡ ਟਰੰਪ ਨੇ ਜਿਹੜੀਆਂ ਆਪਣੀਆਂ ਸ਼ਰਤਾਂ ਸੁਣਾਉਣੀਆਂ ਸ਼ੁਰੂ ਕਰਤੀਆਂ ਤੇ ਲੱਗਦਾ ਨਹੀਂ ਕਿ ਵੀ ਇਹ ਉਸ ਲੈਵਲ ਤੱਕ ਜਾਏਗਾ। ਹਾਲਾਂਕਿ ਕੈਨੇਡਾ ਤੇ ਕਹਿੰਦਾ ਕਿ ਵੀ ਆਪਾਂ ਅਗਲੇ 16 ਸਾਲ ਤੱਕ ਜਿਹੜਾ ਇਹਨੂੰ ਕੁਜ਼ਮਾ ਨੂੰ ਸਾਈਨ ਕਰ ਲਈਏ, ਬਟ ਹਾਲਾਤ ਜਿਹੜੇ ਨੇ ਇਸ ਤਰ੍ਹਾਂ ਦੇ ਬਣੇ ਆ। ਜ਼ੀਰੋ ਵਾਲਾ ਮਸਲਾ ਤੇ ਕਦੀ ਹੋਣਾ ਹੀ ਨਹੀਂ ਪਹਿਲੇ ਤੋਂ ਹੀ, ਕਿਉਂਕਿ ਜ਼ੀਰੋ ਤੇ ਜਿੱਦਾਂ ਪਹਿਲਾਂ ਹੁੰਦਾ ਸੀਗਾ ਸਾਡਾ ਇੱਕ ਦੂਜੇ ਨਾਲ ਬਿਜ਼ਨਸ, ਉਹ ਨਹੀਂ ਹੋਣਾ। ਉਹਦਾ ਕਾਰਨ ਵੱਡਾ ਹੈ ਕਿਉਂਕਿ ਟਰੰਪ ਦੇ ਹੁੰਦਿਆਂ ਹੁੰਦਿਆਂ ਟਰੰਪ ਦੀ ਪਾਲਿਸੀ ਇਹ ਹੈ ਵੀ ਟੈਰਿਫ ਦੇ ਉੱਤੇ ਹੀ ਉਹਨੇ ਆਪਣਾ ਬਿਜ਼ਨਸ ਤੇ ਆਪਣੀ ਜਿਹੜੀ ਸਾਰਾ ਕੁਛ ਰੱਖਣਾ ਹੁੰਦਾ। ਸੋ ਜਿਹਦੇ ਕਰਕੇ ਫੋਰਗਟ ਕੀ ਵੀ ਉਹ ਜ਼ੀਰੋ ਤੇ ਆਏਗਾ ਟੈਰਿਫ ਤੋਂ, ਉਹਨੇ ਲਾਣਾ ਹੀ ਲਾਣਾ, ਕੁਛ ਨਾ ਕੁਛ ਰਹੇਗਾ ਰਹੇਗਾ, ਬਟ ਇਹ ਹੈ ਵੀ ਕਿੰਨਾ ਕੁ ਡੀਸੈਂਟ ਟੈਰਿਫ ਦੇ ਨਾਲ ਕੰਮ ਚੱਲ ਸਕਦਾ ਇਹ ਦੇਖਣਾ ਆਉਣ ਵਾਲੇ ਟਾਈਮ ਦੇ ਵਿੱਚ। ਇਹਦੇ ਤੇ 1 ਜੁਲਾਈ ਨੂੰ ਵੈਸੇ ਡੈਡ ਲਾਈਨ ਵੀ ਉਹ ਹੁੰਦੀ ਨੀ ਪੂਰੀ, ਤੇ ਬਿਜ਼ਨਸ ਤੋਂ ਇਲਾਵਾ ਲੋਕਲ ਵੀ ਕਈ ਹੋਰ ਖ਼ਬਰਾਂ ਦੇ ਉੱਤੇ ਵੀ ਨਜ਼ਰ ਮਾਰਾਂਗੇ। ਪਰ ਪਹਿਲਾਂ ਇਹ ਕੁਛ ਖ਼ਬਰਾਂ ਸੁਣਦੇ ਹਾਂ, ਫਿਰ ਵਾਪਸ ਮਿਲਦੇ ਹਾਂ ਤੇ ਬਾਕੀ ਦੀਆਂ ਗੱਲਾਂ ਪਤਾ ਕਰਦੇ ਹਾਂ। ਸਬਰੰਗ ਰੇਡੀਓ 94.7 ਜਿਹੜਾ ਕਿ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ

0: tatlı artı. Ben de reportlarda kandırtay sunduyor.
1: Sat şirigata. Kandırtay sunduyor. Yatakı yuva pancağı. Dey khabran da sibirkrits. Dwarda swagat hai. Sab to pehla nazar paunya headlines te. ਕੈਨੇਡਾ ਚ ਨਸਲੀ ਵਿਤਕਰੇ ਦਾ ਸ਼ਿਕਾਰ ਹੋਇਆ ਸਿੱਖ ਨੌਜਵਾਨ ਲਵਪ੍ਰੀਤ ਸਿੰਘ ਨੇ ਦਿੱਤਾ ਕਰਾਰਾ ਜਵਾਬ ਵੀਡੀਓ ਹੋਈ ਵਾਇਰਲ ਟੋਰਾਂਟੋ ਦੇ ਵਾਇਰਲ ਡਾਂਸ ਵੀਡੀਓ ਨੇ ਇੰਟਰਨੈਟ ਤੇ ਛੇੜੀ ਬਹਿਸ ਲੋਕ ਪੁੱਛ ਰਹੇ ਕਿ ਬਣ ਗਿਆ ਹੈ ਕੈਨੇਡਾ ਭਾਰਤੀਆਂ ਦੀ ਕਲੋਨੀ ਕੈਨੇਡਾ ਵੱਲੋਂ ਇਮੀਗ੍ਰੇਸ਼ਨ ਮੈਰਿਜ ਫਰਾਡ ਪ੍ਰਤੀ ਚੇਤਾਵਨੀ ਸਪਾਂਸਰ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚਣ ਦੀ ਸਲਾਹ ਕਈ ਪਰਿਵਾਰ ਸੁਰੱਖਿਆ ਦੇ ਡਰੋਂ ਕੈਨੇਡਾ ਛੱਡਣ ਲਈ ਮਜਬੂਰ ਕੈਨੇਡਾ ਦੇ ਪੰਜਾਬੀ ਭਾਈਚਾਰੇ ਚ ਅਜੇ ਵੀ ਦਹਿਸ਼ਤ ਦਾ ਮਾਹੌਲ ਕੈਨੇਡਾ ਦੇ ਨੋਵਾ ਸਕੋਸ਼ੀਆ ਸੂਬੇ ਦੇ ਕੈਂਟਵਿਲ ਕਸਬੇ ਤੋਂ ਨਸਲਵਾਦ ਦੀ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਇੱਥੇ ਭਾਰਤੀ ਮੂਲ ਦੇ ਇੱਕ ਨੌਜਵਾਨ ਲਵਪ੍ਰੀਤ ਸਿੰਘ ਨੂੰ ਇੱਕ ਸਥਾਨਕ ਮਹਿਲਾ ਵੱਲੋਂ ਨਸਲੀ ਟਿੱਪਣੀਆਂ ਦਾ ਸ਼ਿਕਾਰ ਬਣਾਇਆ ਗਿਆ ਪਰ ਲਵਪ੍ਰੀਤ ਨੇ ਚੁੱਪ ਰਹਿਣ ਦੀ ਬਜਾਏ ਉਸ ਮਹਿਲਾ ਨੂੰ ਬੜੀ ਦਲੇਰੀ ਨਾਲ ਕਰਾਰਾ ਜਵਾਬ ਦਿੱਤਾ ਇਸ ਪੂਰੀ ਘਟਨਾ ਦੀ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਾਰ 'ਚ ਬੈਠੀ ਇੱਕ ਮਹਿਲਾ ਲਵਪ੍ਰੀਤ ਨੂੰ ਆਪਣੇ ਦੇਸ਼ ਵਾਪਸ ਜਾਣ ਲਈ ਕਹਿ ਰਹੀ ਹੈ ਇਸ ਤੇ ਲਵਪ੍ਰੀਤ ਨੇ ਤੁਰੰਤ ਵਿਰੋਧ ਕਰਦਿਆਂ ਕਿਹਾ ਤੁਹਾਡਾ ਚਿਹਰਾ ਦੱਸਦਾ ਹੈ ਕਿ ਤੁਸੀਂ ਇੱਕ ਨਸਲਵਾਦੀ ਇਨਸਾਨ ਹੋ ਜਦੋਂ ਮਹਿਲਾ ਨੇ ਫਿਰ ਕਿਹਾ ਕਿ ਜਿੱਥੋਂ ਆਏ ਹੋ ਉੱਥੇ ਵਾਪਸ ਚਲੇ ਜਾਓ ਤਾਂ ਲਵਪ੍ਰੀਤ ਨੇ ਸਵਾਲ ਕੀਤਾ ਤੁਹਾਨੂੰ ਕੀ ਲੱਗਦਾ ਹੈ ਕਿ ਮੈਂ ਕਿੱਥੋਂ ਆਇਆ ਹਾਂ ਇਸ ਤੋਂ ਬਾਅਦ ਮਹਿਲਾ ਗੁੱਸੇ 'ਚ ਚੀਕਣ ਲੱਗ ਪਈ ਲਵਪ੍ਰੀਤ ਨੇ ਉਸ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਸ਼ਾਇਦ ਉਹ ਖੁਦ ਬੇਰੋਜ਼ਗਾਰ ਹੋ ਸਕਦੀ ਹੈ ਪਰ ਉਸ ਕੋਲ ਆਪਣੀ ਨੌਕਰੀ ਹੈ ਲਵਪ੍ਰੀਤ ਸਿੰਘ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝਾ ਕਰਦਿਆਂ ਲਿਖਿਆ ਕਿ ਇਹ ਘਟਨਾ ਕੰਮ ਵਾਲੇ ਕੈਂਟਵਰੀ ਉਸ ਕੇ ਮਹਿਲਾ ਨੇ ਰਿਕਾਰਡ ਕਰਨ ਤੋਂ ਹੀ ਇੰਡੀਆ ਵਸ ਜਾਓ ਦੇ ਨਾਰੇ ਮੈਂ ਸ਼ੁਰੂ ਕਰ ਦਿੱਤੇ ਲਵਪ੍ਰੀਤ ਲੋਕਾਂ ਨੂੰ ਅਪੀਲ ਕਰਕੇ ਜਦੋਂ ਵੀ ਅਜਿਹੀ ਘਟਨਾ ਤਾਂ ਚੁੱਪ ਨਾ ਬਲਕਿ ਉਸ ਕੇ ਵਿਰੋਧ ਆਵਾਜ਼ ਬੁਲਾਓ ਕਿਉਂਕਿ ਨਸਲਵਾਦ ਲਈ ਸਮਾਜ 'ਚ ਕੋਈ ਥਾਂ ਨਹੀਂ ਹੈ ਉਸ ਨੇ ਇਹ ਵੀ ਸਪਸ਼ਟ ਕੀਤਾ ਕੈਂਟਵਿਲ ਦੇ ਲੋਕ ਬਹੁਤ ਵਧੀਆ ਤੇ ਸਾਰੇ ਲੋਕ ਅਜਿਹੇ ਨਹੀਂ ਹੁੰਦੇ ਸੋਸ਼ਲ ਮੀਡੀਆ ਤੇ ਵੱਡੀ ਗਿਣਤੀ 'ਚ ਲੋਕ ਲਵਪ੍ਰੀਤ ਦੇ ਸਮਰਥਨ 'ਚ ਆਏ ਨੇ ਲੋਕਾਂ ਦਾ ਕਹਿਣਾ ਹੈ ਕਿ ਲਵਪ੍ਰੀਤ ਕੈਨੇਡਾ 'ਚ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਰੁਜ਼ਗਾਰ ਕਰ ਰਿਹਾ ਤੇ ਟੈਕਸ ਭਰਦਾ ਹੈ ਫਿਰ ਵੀ ਉਸ ਨੂੰ ਅਜਿਹੀ ਮਾਨਸਿਕ ਪਰੇਸ਼ਾਨੀ ਤੇ ਨਸਲਵਾਦ ਦਾ ਸਾਹਮਣਾ ਕਰਨਾ ਪਿਆ ਜੋ ਬੇਹੱਦ ਨਿੰਦਣਯੋਗ ਹੈ ਕੈਨੇਡਾ ਦੇ ਟੋਰਾਂਟੋ 'ਚ ਆਯੋਜਿਤ ਇੱਕ ਭਾਰਤੀ ਸੱਭਿਆਚਾਰ ਪ੍ਰੋਗਰਾਮ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਨੇ ਇੰਟਰਨੈਟ ਤੇ ਇੱਕ ਨਵੀਂ ਅਤੇ ਤਿੱਖੀ ਬਹਿਸ ਨੂੰ ਜਨਮ ਦੇ ਦਿੱਤਾ ਹੈ ਇਸ ਵੀਡੀਓ 'ਚ ਸੈਂਕੜੇ ਲੋਕ ਰਵਾਇਤੀ ਭਾਰਤੀ ਸੰਗੀਤ ਤੇ ਨੱਚਦੇ ਗਾਉਂਦੇ ਭਾਰਤੀ ਖਾਣੇ ਦੇ ਸਟਾਲਾਂ ਦਾ ਆਨੰਦ ਲੈਂਦੇ ਤੇ ਉਤਸਵ ਮਨਾਉਂਦੇ ਹੋਏ ਦਿਖਾਈ ਦੇ ਰਹੇ ਨੇ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਇੱਕ ਵਿਵਾਦਿਤ ਕੈਪਸ਼ਨ ਲਿਖਿਆ ਕੈਨੇਡਾ ਹੁਣ ਭਾਰਤੀਆਂ ਦੀ ਕਲੋਨੀ ਬਣ ਗਿਆ ਹੈ ਟੋਰਾਂਟੋ 'ਚ ਹੁਣ ਕੈਨੇਡੀਅਨ ਘੱਟ ਗਿਣਤੀ ਬਣ ਗਏ ਨੇ ਅਤੇ ਪ੍ਰਵਾਸੀਆਂ ਦਾ ਹੜ੍ਹ ਪਹਿਲਾਂ ਨਾਲੋਂ ਕਿਤੇ ਵੱਡਾ ਏ ਅਸੀਂ ਆਪਣੇ ਦੇਸ਼ 'ਚ ਅਜਿਹਾ ਨਹੀਂ ਹੁਣ ਦੇ ਸਕਦੇ ਜਾਗੋ ਇਸ ਟਿੱਪਣੀ ਤੋਂ ਬਾਅਦ ਸੋਸ਼ਲ ਮੀਡੀਆ ਤੇ ਪ੍ਰਤੀਕਿਰਿਆਵਾਂ ਦਾ ਹੜ੍ਹ ਆ ਗਿਆ ਇਸ ਵੀਡੀਓ ਤੇ ਕਈ ਸਥਾਨਕ ਯੂਜ਼ਰਸ ਨੇ ਕੈਨੇਡਾ 'ਚ ਵੱਧਦੀ ਇਮੀਗ੍ਰੇਸ਼ਨ ਅਤੇ ਬਦਲਦੀ ਜਨਸੰਖਿਆ ਨੂੰ ਲੈ ਕੇ ਚਿੰਤਾ ਜਤਾਈ ਆਲੋਚਕਾਂ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਨੂੰ ਕੈਨੇਡਾ 'ਚ ਆ ਕੇ ਆਪਣੇ ਮੂਲ ਦੇਸ਼ ਦੀ ਸੰਸਕ੍ਰਿਤੀ ਨੂੰ ਜਨਤਕ ਥਾਵਾਂ ਤੇ ਦੁਹਰਾਉਣ ਦੀ ਬਜਾਏ ਉੱਥੋਂ ਦੇ ਸਥਾਨਕ ਸੱਭਿਆਚਾਰ 'ਚ ਘੁਲਣ ਮਿਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕੁਝ ਕੱਟੜਪੰਥੀ ਯੂਜ਼ਰ ਨੇ ਅਜਿਹੇ ਜਨਤਕ ਪ੍ਰੋਗਰਾਮਾਂ ਤੇ ਪੂਰੀ ਤਰ੍ਹਾਂ ਰੋਕ ਲਗਾਉਣ ਦੀ ਮੰਗ ਵੀ ਕੀਤੀ ਦੂਜੇ ਪਾਸੇ ਇੱਕ ਵੱਡੀ ਗਿਣਤੀ 'ਚ ਲੋਕਾਂ ਤੇ ਪ੍ਰਵਾਸੀਆਂ ਨੇ ਭਾਰਤੀ ਭਾਈਚਾਰੇ ਤੇ ਕੈਨੇਡਾ ਦੇ ਬਹੁਤ ਸੱਭਿਆਚਾਰਕ ਸਮਾਜ ਦਾ ਜ਼ੋਰਦਾਰ ਸਮਰਥਨ ਕੀਤਾ ਸਮਰਥਕਾਂ ਨੇ ਤਰਕ ਦਿੱਤਾ ਕਿ ਕੈਨੇਡਾ ਇੱਕ ਅਜਿਹਾ ਦੇਸ਼ ਹੈ ਜੋ ਦੁਨੀਆ ਭਰ ਦੇ ਪ੍ਰਵਾਸੀਆਂ ਦੇ ਯੋਗਦਾਨ ਤੇ ਸਖ਼ਤ ਮਿਹਨਤ ਨਾਲ ਬਣਿਆ ਏ ਭਾਰਤੀ ਭਾਈਚਾਰਾ ਉੱਥੋਂ ਦੀ ਆਰਥਿਕਤਾ 'ਚ ਟੈਕਸ ਦੇ ਕੇ ਅਤੇ ਲੇਬਰ ਦੀ ਕਮੀ ਨੂੰ ਪੂਰਾ ਕਰਕੇ ਅਹਿਮ ਭੂਮਿਕਾ ਨਿਭਾਉਂਦਾ ਏ ਕਈ ਯੂਜ਼ਰਸ ਨੇ ਕਿਹਾ ਕਿ ਇਹ ਸਿਰਫ ਇੱਕ ਸ਼ਾਂਤੀਪੂਰਨ ਸੱਭਿਆਚਾਰਕ ਉਤਸਵ ਸੀ ਤੇ ਕਿਸੇ ਦੇ ਖੁਸ਼ੀ ਮਨਾਉਣ ਜਾਂ ਨੱਚਣ ਗਾਉਣ ਨਾਲ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਇਹ ਬਹਿਸ ਦਰਸਾਉਂਦੀ ਹੈ ਕਿ ਕੈਨੇਡਾ 'ਚ ਵੱਧਦੀ ਮਹਿੰਗਾਈ ਘਰਾਂ ਦੀ ਘਾਟ ਅਤੇ ਬਦਲਦੇ ਹਾਲਾਤਾਂ ਕਾਰਨ ਹੁਣ ਸਧਾਰਨ ਸੱਭਿਆਚਾਰਕ ਪ੍ਰੋਗਰਾਮ ਵੀ ਸੋਸ਼ਲ ਮੀਡੀਆ ਤੇ ਪ੍ਰਵਾਸ ਅਤੇ ਰਾਸ਼ਟਰੀ ਪਛਾਣ ਵਰਗੇ ਵੱਡੇ ਸਿਆਸੀ ਮੁੱਦਿਆਂ ਦਾ ਅਖਾੜਾ ਬਣ ਰਹੇ ਨੇ ਕੈਨੇਡਾ ਦੀ ਇਮੀਗ੍ਰੇਸ਼ਨ ਅਥਾਰਟੀ ਨੇ ਆਪਣੇ ਨਾਗਰਿਕਾਂ ਅਤੇ ਪੱਕੇ ਨਿਵਾਸੀਆਂ ਨੂੰ ਜੀਵਨ ਸਾਥੀ ਸਪਾਂਸਰ ਕਰਨ ਦੇ ਮਾਮਲੇ 'ਚ ਹੋ ਰਹੇ ਵਿਆਹ ਦੇ ਧੋਖੇ ਪ੍ਰਤੀ ਸੁਚੇਤ ਰਹਿਣ ਲਈ ਇੱਕ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ ਅਥਾਰਟੀ ਨੇ ਐਕਸ ਤੇ ਇੱਕ ਪੋਸਟ ਸਾਂਝੀ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਅਜਿਹੇ ਵਿਅਕਤੀ ਨਾਲ ਵਿਆਹ ਕਰਨ ਅਤੇ ਉਸ ਨੂੰ ਕੈਨੇਡਾ ਬੁਲਾਉਣ ਲਈ ਸਪਾਂਸਰ ਕਰਨ ਤੋਂ ਪਹਿਲਾਂ ਬਹੁਤ ਧਿਆਨ ਨਾਲ ਸੋਚਣ ਜਿਸ ਨੂੰ ਉਹ ਸਿਰਫ ਕੁਝ ਸਮਾਂ ਪਹਿਲਾਂ ਹੀ ਮਿਲੇ ਹੋਣ ਜਾਂ ਜੋ ਬਹੁਤ ਜਲਦੀ ਵਿਆਹ ਕਰਵਾਉਣਾ ਚਾਹੁੰਦਾ ਹੋਵੇ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਮੁਤਾਬਕ ਜੇਕਰ ਕੋਈ ਵਿਅਕਤੀ ਆਪਣੇ ਪਰਿਵਾਰ ਜਾਂ ਪਿਛੋਕੜ ਬਾਰੇ ਜਾਣਕਾਰੀ ਸਾਂਝੀ ਕਰਨ ਤੋਂ ਕਤਰਾਉਂਦਾ ਏ ਜਾਂ ਪਹਿਲਾਂ ਵੀ ਕਈ ਵਾਰ ਵਿਆਹ ਜਾਂ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਚੁੱਕਾ ਏ ਤਾਂ ਇਹ ਧੋਖਾਧੜੀ ਦੇ ਵੱਡੇ ਸੰਕੇਤ ਹੋ ਸਕਦੇ ਨੇ ਇਮੀਗ੍ਰੇਸ਼ਨ ਦੇ ਸੰਦਰਭ 'ਚ ਵਿਆਹ ਦੀ ਧੋਖਾਧੜੀ ਉਦੋਂ ਹੁੰਦੀ ਹੈ ਜਦੋਂ ਕੋਈ ਵਿਦੇਸ਼ੀ ਨਾਗਰਿਕ ਕਿਸੇ ਕੈਨੇਡੀਅਨ ਨਾਗਰਿਕ ਜਾਂ PR ਹੋਲਡਰ ਨਾਲ ਸਿਰਫ ਕੈਨੇਡਾ ਦੀ PR ਹਾਸਲ ਕਰਨ ਦੇ ਮਕਸਦ ਨਾਲ ਵਿਆਹ ਕਰਦਾ ਏ ਅਜਿਹੇ ਰਿਸ਼ਤਿਆਂ 'ਚ ਇਕੱਠੇ ਜ਼ਿੰਦਗੀ ਬਿਤਾਉਣ ਦੀ ਕੋਈ

ਜੀ ਨੀਅਤ ਨਹੀਂ ਹੁੰਦੀ ਕੈਨੇਡਾ ਪਹੁੰਚ ਕੇ ਆਪਣਾ ਪੱਕਾ ਸਟੇਟਸ ਹਾਸਲ ਕਰਦੇ ਹੀ ਇਹ ਲੋਕ ਅਕਸਰ ਰਿਸ਼ਤਾ ਖਤਮ ਕਰ ਦਿੰਦੇ ਨੇ ਇਸ ਨਾਲ ਕੈਨੇਡੀਅਨ ਸਪਾਂਸਰ ਨਾ ਸਿਰਫ ਭਾਵਨਾਤਮਕ ਤੌਰ ਤੇ ਟੁੱਟ ਜਾਂਦਾ ਹੈ ਸਗੋਂ ਉਸ ਤੇ ਵੱਡੀ ਕਾਨੂੰਨੀ ਤੇ ਵਿੱਤੀ ਜ਼ਿੰਮੇਵਾਰੀ ਵੀ ਆ ਪੈਂਦੀ ਹੈ ਕੈਨੇਡੀਅਨ ਕਾਨੂੰਨ ਮੁਤਾਬਕ ਰਿਸ਼ਤਾ ਟੁੱਟਣ ਦੇ ਬਾਵਜੂਦ ਸਪਾਂਸਰ ਨੂੰ ਇੱਕ ਨਿਸ਼ਚਿਤ ਸਮੇਂ ਲਈ ਉਸ ਵਿਦੇਸ਼ੀ ਸਾਥੀ ਦਾ ਵਿੱਤੀ ਖਰਚਾ ਚੁੱਕਣਾ ਪੈਂਦਾ ਹੈ ਇਮੀਗ੍ਰੇਸ਼ਨ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਦੇ ਅਧਿਕਾਰੀ ਅਜਿਹੇ ਨਕਲੀ ਰਿਸ਼ਤਿਆਂ ਦੀ ਪਛਾਣ ਕਰਨ ਲਈ ਵਿਸ਼ੇਸ਼ ਤੌਰ ਤੇ ਸਿਖਲਾਈ ਪ੍ਰਾਪਤ ਨੇ ਦਸਤਾਵੇਜ਼ਾਂ ਦੀ ਬਰੀਕੀ ਨਾਲ ਜਾਂਚ ਤੇ ਇੰਟਰਵਿਊ ਰਾਹੀਂ ਇਸ ਫਰਾਡ ਨੂੰ ਫੜਿਆ ਜਾਂਦਾ ਹੈ ਜੇਕਰ ਕੋਈ ਕੈਨੇਡੀਅਨ ਨਾਗਰਿਕ ਸਿਰਫ ਇਮੀਗ੍ਰੇਸ਼ਨ ਦੇ ਮਕਸਦ ਲਈ ਅਜਿਹੇ ਨਕਲੀ ਰਿਸ਼ਤੇ 'ਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰਕੇ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ ਕੈਨੇਡਾ ਦੇ ਪੀਲ ਰੀਜਨ 'ਚ ਸਥਾਨਕ ਕਾਰੋਬਾਰੀਆਂ ਨੂੰ ਡਰਾ ਧਮਕਾ ਕੇ ਫਰੌਤੀ ਮੰਗਣ ਦੇ ਦੋਸ਼ 'ਚ ਪੁਲਿਸ ਨੇ 17 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਇਸ ਕਾਰਵਾਈ ਦੇ ਬਾਵਜੂਦ ਬ੍ਰੈਂਪਟਨ ਦੇ ਪੰਜਾਬੀ ਭਾਈਚਾਰੇ ਦੇ ਆਗੂਆਂ ਦਾ ਕਹਿਣਾ ਹੈ ਕਿ ਖਤਰਾ ਅਜੇ ਟਲਿਆ ਨਹੀਂ 35 ਸਾਲਾਂ ਤੋਂ ਬ੍ਰੈਂਪਟਨ ਰਹਿ ਰਹੇ ਕਾਰੋਬਾਰੀ ਅਵੀ ਧਾਲੀਵਾਲ ਨੇ ਦੱਸਿਆ ਕਿ ਇਹ ਧਮਕੀਆਂ ਸਾਲ 2022 ਦੇ ਅੰਤ ਤੋਂ ਮਿਲ ਰਹੀਆਂ ਨੇ ਉਨ੍ਹਾਂ ਕਿਹਾ ਕਿ ਲੋਕ ਇੰਨੇ ਡਰੇ ਹੋਏ ਨੇ ਕਿ ਉਹ ਜਨਤਕ ਥਾਵਾਂ ਤੇ ਬੈਠਣ ਤੋਂ ਵੀ ਕਤਰਾਉਂਦੇ ਨੇ ਤੇ ਕਈਆਂ ਨੇ ਤਾਂ ਸੁਰੱਖਿਆ ਦੇ ਕਾਰਨ ਆਪਣੇ ਘਰ ਤੱਕ ਬਦਲ ਲਏ ਨੇ ਪੀਲ ਰੀਜਨਲ ਪੁਲਿਸ ਨੇ ਇੱਕ ਵੱਡੀ ਜਾਂਚ ਤੋਂ ਬਾਅਦ ਕੈਨੇਡਾ ਅਤੇ ਅਮਰੀਕਾ 'ਚ ਦੱਖਣੀ ਏਸ਼ੀਆਈ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ 17 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਇਨ੍ਹਾਂ ਤੇ ਹਥਿਆਰਾਂ ਫਰੌਤੀ ਤੇ ਅਗਜ਼ਨੀ ਨਾਲ ਸਬੰਧਤ 100 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਨੇ ਪੁਲਿਸ ਮੁਤਾਬਕ ਫੜੇ ਗਏ ਬਹੁਤੇ ਮੁਲਜ਼ਮਾਂ ਦੇ ਤਾਰ ਫੋਰ ਬ੍ਰਦਰਜ਼ ਨਾਮਕ ਇੱਕ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਨਾਲ ਜੁੜੇ ਹੋਏ ਨੇ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ਼ ਕੈਨੇਡਾ ਦੇ ਕਾਨੂੰਨੀ ਸਲਾਹਕਾਰ ਬਲਪ੍ਰੀਤ ਸਿੰਘ ਨੇ ਕਿਹਾ ਕਿ ਇਸ ਮਸਲੇ ਨੂੰ ਸਿਰਫ ਦੱਖਣੀ ਏਸ਼ੀਆਈ ਸਮੱਸਿਆ ਕਹਿਣਾ ਗਲਤ ਹੋਵੇਗਾ ਕਿਉਂਕਿ ਇਹ ਖਾਸ ਤੌਰ ਤੇ ਪੰਜਾਬੀ ਭਾਈਚਾਰੇ ਨੂੰ ਪ੍ਰਭਾਵਿਤ ਕਰ ਰਹੀ ਹੈ ਬ੍ਰੈਂਪਟਨ ਦੇ ਇੱਕ ਹੋਰ ਆਗੂ ਬਿੰਦਰ ਸਿੰਘ ਨੇ ਦੱਸਿਆ ਕਿ ਕਈ ਪੀੜਤ ਆਪਣੀ ਜਾਨ ਬਚਾਉਣ ਲਈ ਕੈਨੇਡਾ ਛੱਡ ਕੇ ਭੱਜ ਰਹੇ ਨੇ ਉਨ੍ਹਾਂ ਇਸ ਸਥਿਤੀ ਲਈ ਇਮੀਗ੍ਰੇਸ਼ਨ ਨੀਤੀਆਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਦੂਜੇ ਪਾਸੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਅਤੇ ਬਾਰਡਰ ਸਰਵਿਸਿਜ਼ ਏਜੰਸੀ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਦੇਸ਼ 'ਚ ਆਉਣ ਵਾਲੇ ਲੋਕਾਂ ਦੀ ਸਖ਼ਤ ਸੁਰੱਖਿਆ ਜਾਂਚ ਕਰ ਰਹੇ ਨੇ ਅਤੇ ਫਰੌਤੀ ਵਰਗੀਆਂ ਗਤੀਵਿਧੀਆਂ 'ਚ ਸ਼ਾਮਲ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਪੀਲ ਪੁਲਿਸ ਦੇ ਡਿਪਟੀ ਚੀਫ ਨਿਕ ਮਿਲੇਨੋਏ ਵਿੱਚ ਨੇ ਦੱਸਿਆ ਕਿ ਭਾਈਚਾਰੇ ਦੇ ਲੋਕਾਂ ਨੇ ਲਾਰੈਂਸ ਬਿਸ਼ਨੋਈ ਗੈਂਗ ਅਤੇ ਵਿਦੇਸ਼ੀ ਦਖਲ ਅੰਦਾਜ਼ੀ ਦਾ ਖਦਸ਼ਾ ਜਤਾਇਆ ਹਾਲਾਂਕਿ ਹੁਣ ਤੱਕ ਦੀ ਜਾਂਚ 'ਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦਾ ਲਾਰੈਂਸ ਬਿਸ਼ਨੋਈ ਗੈਂਗ ਨਾਲ ਕੋਈ ਸਿੱਧਾ ਸਬੰਧ ਸਾਹਮਣੇ ਨਹੀਂ ਆਇਆ ਹੈ ਜ਼ਿਕਰਯੋਗ ਹੈ ਕਿ ਫੈਡਰਲ ਅਧਿਕਾਰੀਆਂ ਵੱਲੋਂ ਸਾਲ 2025 'ਚ ਇਸ ਗੈਂਗ ਨੂੰ ਇੱਕ ਅੱਤਵਾਦੀ ਸਮੂਹ ਐਲਾਨਿਆ ਗਿਆ ਸੀ ਪੁਲਿਸ ਅਧਿਕਾਰੀਆਂ ਨੇ ਮੰਨਿਆ ਕਿ ਧਮਕੀਆਂ ਦੇਣ ਵੇਲੇ ਮੁਲਜ਼ਮਾਂ ਨੇ ਕਈ ਵਾਰ ਬਿਸ਼ਨੋਈ ਗੈਂਗ ਦਾ ਨਾਮ ਵਰਤਿਆ ਸੀ ਉਨ੍ਹਾਂ ਕਿਹਾ ਕਿ ਸੰਭਵ ਹੈ ਕਿ ਮੁਲਜ਼ਮਾਂ ਨੇ ਪੰਜਾਬੀ ਭਾਈਚਾਰੇ ਦੇ ਮਨਾਂ 'ਚ ਦਹਿਸ਼ਤ ਅਤੇ ਡਰ ਪੈਦਾ ਕਰਨ ਲਈ ਇਸ ਨਾਮ ਦਾ ਸਹਾਰਾ ਲਿਆ ਹੋਵੇ ਕਿਉਂਕਿ ਲੋਕ ਇਸ ਨਾਮ ਤੋਂ ਚੰਗੀ ਤਰ੍ਹਾਂ ਵਾਕਫ਼ ਨੇ ਕੈਨੇਡਾ ਨੂੰ ਆਮ ਤੌਰ ਤੇ ਸੈਲਾਨੀਆਂ ਲਈ ਇੱਕ ਸੁਰੱਖਿਅਤ ਅਤੇ ਆਕਰਸ਼ਕ ਮੰਜ਼ਿਲ ਮੰਨਿਆ ਜਾਂਦਾ ਹੈ ਪਰ ਡਰਹਮ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਕੁਝ ਲੋਕ ਦੇਸ਼ 'ਚ ਘੁੰਮਣ ਫਿਰਨ ਲਈ ਨਹੀਂ ਸਗੋਂ ਅਪਰਾਧ ਕਰਨ ਲਈ ਆਉਂਦੇ ਨੇ ਇਸੇ ਰੁਝਾਨ ਨੂੰ ਕ੍ਰਿਮੀਨਲ ਟੂਰਿਜ਼ਮ ਦਾ ਨਾਮ ਦਿੱਤਾ ਗਿਆ ਹੈ ਇਸ ਦੇ ਖਿਲਾਫ਼ ਚੱਲ ਰਹੇ ਪ੍ਰੋਜੈਕਟ ਜੈੱਟ ਸੈਟਰ ਤਹਿਤ ਡਰਹਮ ਰੀਜਨਲ ਪੁਲਿਸ ਨੇ ਕਈ ਸਾਲਾਂ ਦੀਆਂ ਜਾਂਚਾਂ ਦੇ ਨਤੀਜੇ ਜਾਰੀ ਕੀਤੇ ਨੇ ਜਿਨ੍ਹਾਂ ਨੇ ਅਪਰਾਧਿਕ ਨੈੱਟਵਰਕ ਦੀ ਕਾਰਗੁਜ਼ਾਰੀ ਨੂੰ ਬੇਨਕਾਬ ਕੀਤਾ ਹੈ ਪੁਲਿਸ ਅਨੁਸਾਰ 2019 ਤੋਂ ਸ਼ੁਰੂ ਹੋਈਆਂ ਵੱਖ-ਵੱਖ ਜਾਂਚਾਂ ਦੌਰਾਨ 200 ਤੋਂ ਵੱਧ ਅਪਰਾਧਿਕ ਘਟਨਾਵਾਂ ਦੀ ਪਛਾਣ ਕੀਤੀ ਗਈ ਇਨ੍ਹਾਂ ਕਾਰਨ ਡਰਹਮ ਰੀਜਨ 'ਚ ਹੀ ਲਗਭਗ 2.6 ਮਿਲੀਅਨ ਡਾਲਰ ਦਾ ਆਰਥਿਕ ਨੁਕਸਾਨ ਹੋਇਆ ਜਾਂਚ ਅਧਿਕਾਰੀਆਂ ਨੇ ਇਸ ਦੀ ਇਨਵੈਸਟੀਗੇਸ਼ਨ ਲਈ 5,000 ਤੋਂ ਵੱਧ ਘੰਟੇ ਲਗਾਏ ਜਾਂਚ 'ਚ ਸਾਹਮਣੇ ਆਏ ਅਪਰਾਧਾਂ 'ਚ ਵਾਹਨ ਖਰੀਦਣ ਅਤੇ ਫਾਈਨੈਂਸਿੰਗ ਨਾਲ ਜੁੜੀਆਂ ਧੋਖਾਧੜੀਆਂ ਰਿਟੇਲ ਚੋਰੀਆਂ ਬੀਮਾ ਫਰਾਡ ਲਈ ਬਨਾਵਟੀ ਹਾਦਸੇ ਵਾਹਨ ਚੋਰੀ ਕਰਕੇ ਵਿਦੇਸ਼ ਭੇਜਣ ਅਤੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਗਹਿਣਿਆਂ ਦੀਆਂ ਚੋਰੀਆਂ ਸ਼ਾਮਲ ਨੇ ਪੁਲਿਸ ਨੇ ਖਾਸ ਤੌਰ ਤੇ ਉਨ੍ਹਾਂ ਮਾਮਲਿਆਂ ਬਾਰੇ ਚਿੰਤਾ ਜਤਾਈ ਹੈ ਜਿਨ੍ਹਾਂ 'ਚ ਸ਼ੱਕੀ ਪਹਿਲਾਂ ਲੋਕਾਂ ਦਾ ਭਰੋਸਾ ਜਿੱਤਦੇ ਨੇ ਤੇ ਫਿਰ ਉਨ੍ਹਾਂ ਦੇ ਕੀਮਤੀ ਗਹਿਣੇ ਚੋਰੀ ਕਰ ਲੈਂਦੇ ਨੇ ਅਜਿਹੇ ਮਾਮਲਿਆਂ 'ਚ ਬਜ਼ੁਰਗ ਸਭ ਤੋਂ ਵੱਧ ਨਿਸ਼ਾਨਾ ਬਣੇ ਨੇ ਡਰਹਮ ਪੁਲਿਸ ਵੱਲੋਂ ਅਪਰਾਧੀਆਂ ਦੀਆਂ ਸਾਂਝੀਆਂ ਕੀਤੀਆਂ ਤਸਵੀਰਾਂ 'ਚ ਪੰਜਾਬੀ ਵੀ ਸ਼ਾਮਲ ਨੇ ਪ੍ਰੋਜੈਕਟ ਜੈੱਟ ਸੈੱਟ ਦੇ ਤਹਿਤ ਹੁਣ ਤੱਕ 46 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਤੇ 1440 ਤੋਂ ਵੱਧ ਦੋਸ਼ ਲਗਾਏ ਗਏ ਨੇ ਇਸ ਦੇ ਬਾਵਜੂਦ 164 ਸ਼ੱਕੀ ਅਜੇ ਵੀ ਫਰਾਰ ਨੇ ਤੇ ਉਨ੍ਹਾਂ ਦੀ ਭਾਲ ਜਾਰੀ ਹੈ ਡਰਹਮ ਪੁਲਿਸ ਮੁਖੀ ਪੀਟਰ ਮੋਰੇਰਾ ਨੇ ਕਿਹਾ ਕਿ ਕ੍ਰਿਮੀਨਲ ਟੂਰਿਜ਼ਮ ਸਿਰਫ ਇੱਕ ਖੇਤਰ ਦੀ ਸਮੱਸਿਆ ਨਹੀਂ ਹੈ ਸਗੋਂ ਇਹ ਦੇਸ਼ ਭਰ 'ਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਲਈ ਚੁਣੌਤੀ ਬਣਦਾ ਜਾ ਰਿਹਾ ਹੈ ਕ੍ਰਿਮੀਨਲ ਟੂਰਿਜ਼ਮ ਇੱਕ ਅੰਤਰਰਾਸ਼ਟਰੀ ਸਮੱਸਿਆ ਬਣਦੀ ਜਾ ਰਹੀ ਹੈ ਤੇ ਇਸ ਨਾਲ ਨਜਿੱਠਣ ਲਈ RCMP ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ
ਕੈਨੇਡਾ ਦੇ ਟੈਂਪਰੇਰੀ ਰੈਜ਼ੀਡੈਂਸ ਵੀਜ਼ਾ ਲਈ ਅਰਜ਼ੀਆਂ ਦਾ ਪ੍ਰੋਸੈਸਿੰਗ ਸਮਾਂ ਲਗਾਤਾਰ ਘਟ ਰਿਹਾ ਹੈ ਤੇ ਭਾਰਤ ਤੋਂ ਆਉਣ ਵਾਲੀਆਂ ਅਰਜ਼ੀਆਂ ਦੇ ਮਾਮਲੇ 'ਚ ਸਭ ਤੋਂ ਵੱਧ ਫਾਇਦਾ ਸੁਪਰ ਵੀਜ਼ਾ ਸ਼੍ਰੇਣੀ 'ਚ ਨਜ਼ਰ ਆ ਰਿਹਾ ਹੈ ਪ੍ਰਵਾਸੀਆਂ ਦੇ ਮਾਪਿਆਂ ਨੂੰ ਹੁਣ 112 ਦਿਨ 'ਚ ਸੁਪਰ ਵੀਜ਼ਾ ਦਿੱਤਾ ਜਾ ਰਿਹਾ ਹੈ ਜਦਕਿ ਪਹਿਲਾਂ 116 ਦਿਨ ਦਾ

0: ਆਪਣੇ ਨਾਲ ਡੂੰਘੇ ਸਬੰਧ ਰੱਖਣ ਵਾਲੇ ਲੋਕਾਂ ਨੂੰ ਨਾਗਰਿਕਤਾ ਦੇਣ ਤੋਂ ਨਾ ਕਰਨਾ ਵਿਹਾਰਕ ਤੌਰ ਤੇ ਮੁਸ਼ਕਲ ਹੋਵੇਗਾ ਪਰ ਆਖਰੀ ਫੈਸਲਾ ਪੂਰੀ ਤਰ੍ਹਾਂ ਕੈਨੇਡਾ ਸਰਕਾਰ ਦੇ ਹੱਥ ਹੋਵੇਗਾ ਇਸ ਦੇ ਨਾਲ ਹੀ ਆਜ਼ਾਦ ਅਲਬਰਟਾ ਦੇ ਪਾਸਪੋਰਟ ਨੂੰ ਦੂਜੇ ਦੇਸ਼ਾਂ ਵੱਲੋਂ ਮਾਨਤਾ ਦਿੱਤੀ ਜਾਵੇਗੀ ਜਾਂ ਨਹੀਂ ਇਹ ਵੀ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ ਕੈਨੇਡਾ 'ਚ ਨਸਲੀ ਵਿਤਕਰੇ ਦਾ ਸ਼ਿਕਾਰ ਹੋਇਆ ਸਿੱਖ ਨੌਜਵਾਨ ਲਵਪ੍ਰੀਤ ਸਿੰਘ ਨੇ ਦਿੱਤਾ ਕਰਾਰਾ ਜਵਾਬ ਵੀਡੀਓ ਹੋਈ ਵਾਇਰਲ ਟੋਰਾਂਟੋ ਦੇ ਵਾਇਰਲ ਡਾਂਸ ਵੀਡੀਓ ਨੇ ਇੰਟਰਨੈਟ ਤੇ ਛੇੜੀ ਬਹਿਸ ਲੋਕ ਪੁੱਛ ਰਹੇ ਕੀ ਬਣ ਗਿਆ ਇਹ ਕੈਨੇਡਾ ਭਾਰਤੀਆਂ ਦੀ ਕਲੋਨੀ ਕੈਨੇਡਾ ਵੱਲੋਂ ਇਮੀਗ੍ਰੇਸ਼ਨ ਮੈਰਿਜ ਫਰਾਡ ਪ੍ਰਤੀ ਚੇਤਾਵਨੀ ਸਪਾਂਸਰ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚਣ ਦੀ ਸਲਾਹ ਕਈ ਪਰਿਵਾਰ ਸੁਰੱਖਿਆ ਦੇ ਡਰੋਂ ਕੈਨੇਡਾ ਛੱਡਣ ਲਈ ਮਜਬੂਰ ਕੈਨੇਡਾ ਦੇ ਪੰਜਾਬੀ ਭਾਈਚਾਰੇ 'ਚ ਅਜੇ ਵੀ ਦਹਿਸ਼ਤ ਦਾ ਮਾਹੌਲ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ
1: ਜੀ ਇਸ ਯੂਨੀ ਕੁਛ ਖਾਸ ਖਬਰਾਂ ਤੇ ਪ੍ਰੋਗਰਾਮ ਚ ਅੱਗੇ ਵਧਦੇ ਹਾਂ ਬਾਕੀ ਹੋਰ ਗੱਲਾਂ ਬਾਤਾਂ ਨੂੰ ਲੈ ਕੇ ਕਿਉਂਕਿ ਛੋਟਾ ਜਿਹਾ ਕਮਰਸ਼ਲ ਦੇਖ ਲੈਣੇ ਆ ਫਿਰ ਉਸ ਤੋਂ ਬਾਅਦ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ ਪ੍ਰੋਗਰਾਮ ਤੁਹਾਡੀ ਤਰ੍ਹਾਂ
2: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਏ ਵਾਲਿਆਂ ਨੂੰ 403-400-0203-400-0203 ਤੇ ਕਾਲ ਕਰਨ ਦੀ www.iwebguy.ca
3: एयरड्री अब आपकी फैमिली की सेहत को मिल गया है एक नया घर
4: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है
3: मिलिए डॉक्टर मघर शाह और डॉक्टर समरीन रहमान से
4: हमारे तजुर्बाकार डॉक्टर्स आपको देती है मुकम्मल केयर
3: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है
4: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं
3: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक
4: आपकी सेहत हमारी जिम्मेदारी
5: अपने बिजनेस को दीवारों से बाहर निकालिए और सीधे अपने ग्राहकों तक पहुंचाइए सबरंग रेडियो अब आता है लाइव आपके लोकेशन पर जहां होता है एनर्जी एक्साइटमेंट और रियल कनेक्शन चाहे हो आपकी शॉप ओपनिंग कोई खास इवेंट प्रोडक्ट लॉन्च या कम्युनिटी सेलिब्रेशन हम सिर्फ प्रमोशन नहीं करते हम आपके ब्रांड को एक यादगार अनुभव बना देते हैं हमारी टीम पहुंचती है आपके पास लोगों से जुड़ती है और आपकी पहचान को फैलाती है पूरे 250 किलोमीटर के नेटवर्क में ज्यादा पहचान ज्यादा भरोसा ज्यादा ग्राहक अपने बिजनेस को बनाइए खास दिखाइए सुनाइए और सेलिब्रेट कराइए आज ही बुक कीजिए सबरंग रेडियो के साथ आपका ब्रांड ऑन एयर भी और ऑन ग्राउंड भी Monday, Tuesday, Thursday and Friday 7 to 8 p.m. Sunday 1 to 5 p.m.
6: Asia Pacific Immigration Consulting Limited. Student visa, visitor visa, super visa, LMIE applications, family immigration, provincial nominee application, ate citizenship application vich lamba tajruba te maharat rakhda hai. Tuhadi sahulat layi main Maninder Singh Tillo ate Inderjot Kaur Tillo ikko chhat hethe immigration ate insurance diyan sewawan ਪ੍ਰਦਾਨ ਕਰਦੇ ਹਾਂ ਸਾਨੂੰ ਸੰਪਰਕ ਕਰਨ ਲਈ 403-225-1111 ਮਨਿੰਦਰ ਸਿੰਘ ਢਿੱਲੋਂ ਏਸ਼ੀਆ ਪੈਸਿਫਿਕ ਇਮੀਗ੍ਰੇਸ਼ਨ ਕੰਸਲਟਿੰਗ ਲਿਮਿਟਿਡ
7: ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ
6: 403-225-1111
5: ਫਰੋਮ ਦ ਹਾਰਟ ਆਫ ਕੈਲਗਰੀ ਟੂ ਐਵਰੀ ਕੋਰਨਰ ਵਿਦ ਇਨ ਅ 250 ਕਿਲੋਮੀਟਰ ਰੀਚ ਸਾਬਰੰਗ ਰੇਡੀਓ ਇਜ਼ ਕਨੈਕਟਿੰਗ ਵੌਇਸਿਸ ਸਟੋਰੀਜ਼ ਐਂਡ ਕਮਿਊਨਿਟੀਜ਼ ਲਾਈਕ ਨੈਵਰ ਬਿਫੋਰ ਵੈਦਰ ਯੂਅਰ ਇਨ ਕੈਲਗਰੀ ਏਅਰਡਰੀ ਚੈਸਟਰਮੀਅਰ ਕੋਕਰੇਨ or tuning in from Okotoks, High River, Strathmore, and beyond. We are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca,

0: ਵੇਟਿੰਗ ਜਦੋਂ ਤੱਕ ਬ੍ਰੇਕ ਹੋ ਜਾਏ ਤੇ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਇਸੇ ਤਰੀਕੇ ਨਾਲ ਜਾਰੀ ਰੱਖਦੇ ਹਾਂ। ਸਬਰੰਗ ਰੇਡੀਓ 94.7 ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ ਕੋਈ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਤੇ ਬ੍ਰੇਕ ਵਾਲੇ ਪਾਸੇ ਚੱਲਦੇ ਹਾਂ।
1: The time is 2 p.m. You are listening to Fairchild Radio CHKF FM 94.7, a multicultural radio station in Calgary.

ਬਟ ਇੱਕ ਗੀਤ ਜਿਹੜਾ ਉਹ ਤੁਸੀਂ ਗੈਸ ਕਰੋ ਤੇ ਮੈਂ ਜਾਣਾ ਵੀ ਕੀ ਕਹਿੰਦੇ ਵਾਕਈ ਤੁਸੀਂ ਸਹੀ ਗੈਸ ਕੀਤਾ ਤੇ ਜੇ ਸਹੀ ਗੈਸ ਕੀਤਾ ਹੈਗਾ ਤੇ ਫਿਰ ਸਮਝ ਲਓ ਵੀ ਨਾਮ ਤੁਹਾਡਾ ਹੀ ਹੈ ਨਾਮ ਕੀ ਹੈ ਉਹ ਤੁਹਾਨੂੰ ਬਾਅਦ ਚ ਦੱਸਾਂਗੇ ਵੀ ਕੀ ਨਾਮ ਹੈ ਸੁਣਦੇ ਆ ਗੀਤ ਫਿਰ ਕਿਉਂਕਿ ਮੈਨੂੰ ਲੱਗਦਾ ਵੀ ਸਾਰੇ ਗਾਣੇ ਜਿਹੜੇ ਨੇ ਉਹ ਸੁਣਨ ਵਾਲੇ ਨਹੀਂ ਹੁੰਦੇ ਜਾਂ ਸੁਣੇ ਨਹੀਂ ਜਾ ਸਕਦੇ ਸੋ ਇਸ ਕਰਕੇ ਆਪਾਂ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਆਪਣੇ ਗੀਤ ਦਾ ਜਿਹੜਾ ਸਿਲਸਿਲਾ ਹੈ ਕਿਉਂਕਿ ਇਹ ਕਈ ਐਸੇ ਗਾਣੇ ਨੇ ਜਿਹੜੇ ਮੈਨੂੰ ਲੱਗਦਾ ਵੀ ਆਪਾਂ ਚਾਹੁੰਦੇ ਤਾਂ ਹੁੰਦੇ ਹਾਂ ਕਿ ਸੁਣ ਲਈਏ ਬਟ ਕੁਛ ਇੱਕ ਟੈਕਨੀਕਲ ਰੀਜ਼ਨ ਕਰਕੇ ਉਹ ਨਹੀਂ ਸੁਣੇ ਜਾ ਸਕਦੇ ਇਸ ਕਰਕੇ ਨਹੀਂ ਤੁਹਾਨੂੰ ਮੈਂ ਸੁਣਾ ਪਾ ਰਿਹਾ ਬਟ ਤੁਸੀਂ ਜੇ ਕੰਟੀਨਿਊਸਲੀ ਗੈਸ ਕਰਦੇ ਰਹੋਗੇ ਤੇ ਸ਼ਾਇਦ ਆਪਾਂ ਉਹਨੂੰ ਸੁਣ ਹੀ ਲਈਏ ਤੇ ਸੁਣਨ ਦੀ ਕੋਸ਼ਿਸ਼ ਕਰਦੇ ਹਾਂ ਵੰਸ ਅਗੇਨ ਤੇ ਹੋ ਸਕਦਾ ਵੀ ਇਹ ਗੀਤ ਜਿਹੜਾ ਤੁਹਾਡੇ ਤੱਕ ਪਹੁੰਚ ਪਾਏ ਬਟ ਲੱਗਦਾ ਨਹੀਂ ਪਿਆ ਕਿਉਂਕਿ ਮੈਨੂੰ ਲੱਗਦਾ ਵੀ ਇਹ ਗਾਣਾ ਜਿਹੜਾ ਹੈ ਉਹ ਆਪਾਂ ਨਹੀਂ ਸੁਣ ਪਾ ਰਹੇ ਸੋ ਹੁਣ ਪਾਣੀ ਨੇ ਜਿਹੜਾ ਹੈ ਉਹ ਸਾਨੂੰ ਥੋੜਾ ਜਿਹਾ ਚਕਮਾ ਦੇ ਦਿੱਤੀ ਵੈਸੇ ਗੱਲਾਂ ਬਾਤਾਂ ਤਾਂ ਮੈਂ ਬੜੀਆਂ ਕੀਤੀਆਂ ਸੀ ਪਾਣੀ ਪਾਣੀ ਜੇ ਉਹ ਲੱਡੂ ਫਟੇ ਪਾਣੀ ਨੂੰ ਜਿਹੜਾ ਹੈ ਹੁਣ ਥੋੜਾ ਜਿਹਾ ਦੂਜੇ ਪਾਸੇ ਲੈ ਕੇ ਚੱਲਦੇ ਹਾਂ ਕੋਈ ਹੋਰ ਗਾਣਾ ਸੁਣਨਾ ਨੇ ਜ਼ਰੂਰੀ ਆਪਾਂ ਪਾਣੀ ਦਾ ਹੀ ਸੁਣਨਾ ਪਾਣੀ ਚ ਕੀ ਪਿਆ ਪਾਣੀ ਤੇ ਪਾਣੀ ਪਾਣੀ ਚ ਵਧਾਣੀ ਕਹਿੰਦੇ ਨਹੀਂ ਪਾਣੀ ਚਾਹੀਦੀ ਸੋ ਇਸ ਕਰਕੇ ਕਿਸੇ ਵੀ ਚੀਜ਼ ਦੇ ਨਾਲ ਬਹੁਤਾ ਪਿਆਰ ਨਹੀਂ ਕਰਨਾ ਚਾਹੀਦਾ ਚਾਹੇ ਉਹ ਪਾਣੀ ਹੋਵੇ ਚਾਹੇ ਕੁਛ ਵੀ ਹੋਵੇ ਸੋ ਇਸ ਕਰਕੇ ਆਪਾਂ ਆਪਣੀ ਜ਼ਿੰਦਗੀ ਨੂੰ ਜਿਹੜਾ ਅੱਗੇ ਵਧਾਉਂਦੇ ਰਹਿਣਾ ਚਾਹੀਦਾ ਤੇ ਸਾਵਣ ਪਤਾ ਨਹੀਂ ਇਹਨੂੰ ਕਹਿੰਦੇ ਕਿ ਨਹੀਂ ਕਹਿੰਦੇ ਮੈਨੂੰ ਇੰਨਾ ਨਹੀਂ ਪਤਾ ਵੈਸੇ ਬਟ ਇਹ ਹੈ ਵੀ ਇਹ ਮੌਸਮ ਜਿਹੜਾ ਉਹ ਕਾਫੀ ਬਾਰਿਸ਼ ਵਾਲਾ ਹੈ ਤੇ ਬਾਰਿਸ਼ ਦੇ ਮੌਕੇ ਦੇ ਉੱਤੇ ਥੋੜੀ ਜਿਹੀ ਗੱਲਬਾਤ ਜਿਹੜੀ ਹੈ ਉਹ ਸੁਣ ਲੈਂਦੇ ਆਪਾਂ ਜ਼ਰੂਰੀ ਹੈ ਪਾਣੀ ਦੇ ਉੱਤੇ ਗੱਲ ਕਰਨੀ ਕਿਉਂਕਿ ਕੁਛ ਐਸਾ ਗਾਣਾ ਜਿਹੜਾ ਉਹ ਨਵੇਂ ਨਵੇਂ ਗਾਣੇ ਜਿਹੜੇ ਨੇ ਵੈਸੇ ਉਹ ਜ਼ਿਆਦਾ ਪਸੰਦ ਕੀਤੇ ਜਾਂਦੇ ਨੇ ਬਜਾਏ ਕਿ ਪੁਰਾਣੇ ਗਾਣੇ ਨੇ ਪੁਰਾਣੇ ਗਾਣੇ 'ਚ ਕੀ ਰੱਖਿਆ ਵੈਸੇ ਦੇਖਿਆ ਜਾਵੇ ਤੇ ਕਿਉਂਕਿ ਪੁਰਾਣੇ ਗਾਣੇ ਤੇ ਹੁਣ ਆ ਗਏ ਤੇ ਚਲੇ ਗਏ ਤੇ ਜਿਹੜੇ ਨਵੇਂ ਗਾਣੇ ਆਉਂਦੇ ਨੇ ਉਹਨਾਂ ਦਾ ਆਪਣਾ ਹੀ ਇੱਕ ਮਜ਼ਾ ਹੁੰਦਾ ਜਿਹਨਾਂ 'ਚ ਕੁਛ ਮਜ਼ੇ ਕੁਛ ਨਵੇਂ ਕੁਛ ਪੁਰਾਣੇ ਤੇ ਤੁਸੀਂ ਸੋਚਦੇ ਹੋ ਕਿ ਗੱਲਾਂ ਕਿੱਧਰ ਦੀਆਂ ਕਿੱਧਰ ਜਾ ਰਹੀਆਂ ਨੇ ਕਿਉਂਕਿ ਗਾਣਾ ਹੀ ਇਸ ਤਰ੍ਹਾਂ ਦਾ ਜਿਹਦੇ ਬਾਰੇ ਆਪਾਂ ਗੱਲਬਾਤ ਕਰਨੀ ਹੈ ਤੇ ਉਹ ਵਿੱਚੇ ਰੁਕਦਾ ਜਾ ਰਿਹਾ ਸੋ ਜੇ ਗੀਤ ਸੰਗੀਤ ਦੀ ਨਾ ਗੱਲਬਾਤ ਕੀਤੀ ਜਾਂਦੀ ਤਾਂ ਸ਼ਾਇਦ ਆਪਾਂ ਜਲਦੀ ਇਸ ਮੁੱਦੇ ਦੇ ਉੱਤੇ ਪਹੁੰਚ ਸਕਦੇ ਸੀਗੇ ਬਟ ਗੀਤ ਸੰਗੀਤ ਕਰਕੇ ਥੋੜਾ ਜਿਹਾ ਡਿਲੇ ਹੋ ਗਿਆ ਸੁਣਦੇ ਆ ਇੱਕ ਗੀਤ ਫਿਰ ਵਾਪਸ ਮਿਲਦੇ ਹਾਂ ਜੀ

0: ਗਿਆ ਗੀਤ ਮੇਰਾ ਪਰਪਸ ਤੇ ਪਾਣੀ ਦਾ ਕੁਛ ਹੋਰ ਸੀਗਾ ਬਟ ਪਾਣੀ ਜਿਹੜਾ ਹੈ ਸਾਨੂੰ ਦੂਜੇ ਪਾਸੇ ਨੂੰ ਲੈ ਕੇ ਚਲਾ ਗਿਆ। ਕੋਈ ਗੱਲ ਨੀ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦੇ, ਬ੍ਰੇਕ ਤੋਂ ਬਾਅਦ ਫਿਰ ਹਲੇ ਹੋਰ ਬਹੁਤ ਗੱਲਾਂ ਬਾਤਾਂ ਕਰਨ ਵਾਲੀਆਂ ਜਿਹਦੇ ਤੇ ਨਜ਼ਰ ਮਾਰਦੇ ਹਾਂ, ਕਿਉਂਕਿ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਜਿਹੜਾ ਹਮੇਸ਼ਾ ਹੀ ਤਰ੍ਹਾਂ 5 ਵਜੇ ਤੱਕ ਚੱਲੇਗਾ, ਕਾਫੀ ਖਬਰਾਂ ਤੇ ਗੱਲਾਂ ਬਾਤਾਂ ਵਿੱਚ ਪੇਸ਼ ਕੀਤੀਆਂ ਜਾਣਗੀਆਂ ਜਿਹਨਾਂ ਉੱਤੇ ਆਪਾਂ ਨਜ਼ਰ ਮਾਰਨੀ ਹੈ। ਤੇ ਪਰ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈ ਲੈਂਦੇ, ਬ੍ਰੇਕ ਲੈ ਕੇ ਫਿਰ ਵਾਪਸ ਮਿਲਦੇ ਹਾਂ ਬਾਕੀ ਦੀਆਂ ਖਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਨੇ ਇਸ ਬ੍ਰੇਕ ਤੋਂ ਬਾਅਦ।
1: ਈਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
2: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
1: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
2: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ।
1: ਕਾਲ ਕਰੋ 5873606890 ਲਾਈਫਲਾਈਨ ਮੈਡੀਕਲ ਕਲੀਨਿਕ, ਵਾਕ-ਇਨਸ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890।
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ।
3: ਨਮਸਤੇ, ਸਤਿ ਸ਼੍ਰੀ ਅਕਾਲ, ਆਦਾ।

0: ਜਾਂ ਵੀਡੀਓ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਏ ਵਾਲਿਆਂ ਨੂੰ 403-400-0203-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर.
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है.
1: मिलिए डॉक्टर मखर शाह और डॉक्टर समरीन रहमान से.
2: हमारे तजुर्बाकार डॉक्टर्स आपको देती है मुकम्मल केयर.
1: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है.
2: नए पेशेंट्स का खैर मुकदम है और वॉक इन सुबह 9 बजे से शाम 6 बजे तक खुले हैं.
1: आज ही विजिट करें किंग्स व्यू बुलेवर्ड पर या कॉल करें 587-360-6890 687-360-6890. लाइफलाइन मेडिकल क्लिनिक.
2: आपकी सेहत हमारी जिम्मेदारी.
3: हेलो नमस्ते सत श्री अकाल आदाब. लिसनिंग टू कैलगरीज मोस्ट पॉपुलर रेडियो रेडियो सबरा 94.7 FM.
4: Take your business beyond walls and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrong Radio. Your brand, on air and on ground. Visit sabrong.ca or call 403-400-0203.
5: ਬਿਲਕੁਲ ਜੀ. ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੱਕ ਸੁਣਦੇ ਹੋ. ਅੱਜ ਦਾ ਪ੍ਰੋਗਰਾਮ ਹਮੇਸ਼ਾ ਹੀ ਤਰ੍ਹਾਂ 5 ਵਜੇ ਤੱਕ ਚੱਲੇਗਾ. ਨਾਲ ਦੀ ਨਾਲ ਹੀ ਜਿੱਥੇ ਪਾਣੀ ਦੀ ਗੱਲਬਾਤ ਚੱਲ ਰਹੀ ਸੀਗੀ ਤੇ ਮੌਸਮ ਚੇਂਜ ਹੋ ਰਿਹਾ. ਮੌਸਮ ਇਸ ਤਰ੍ਹਾਂ ਦਾ ਚੇਂਜ ਹੋਇਆ ਵੀ ਕੋਕਰੇਜ ਪਾਰਟੀ ਬੜੇ ਥੋੜੇ ਕੁ ਦਿਨਾਂ ਦੇ ਵਿੱਚ ਹੀ ਮਹੀਨਾ ਵੀ ਨਹੀਂ ਹਾਲੇ ਹੋਇਆ ਤੇ ਇੱਕ ਛੋਟੇ ਸੋਸ਼ਲ ਮੀਡੀਆ ਪੋਸਟ ਤੋਂ ਬਣ ਕੇ ਵੱਡੀ ਮੂਵਮੈਂਟ ਬਣ ਗਈ. ਹੁਣ ਉਹ ਵੱਡੀ ਮੂਵਮੈਂਟ ਏਦਾਂ ਵੀ ਲੋਕੀ ਜਿਹੜੇ ਨੇ ਉਹ ਇਹਦੀ ਵੇਟ ਕਰਨ ਲੱਗ ਪਏ ਵੀ ਕਦੋਂ ਕੋਕਰੇਜ ਪਾਰਟੀ ਜਿਹੜਾ ਲੋਕਾਂ ਨੂੰ ਰਾਹ ਦਿਖਾਏਗੀ. ਜਿਸ ਤਰੀਕੇ ਨਾਲ ਤੁਹਾਨੂੰ ਪਤਾ ਪਿਛਲੇ ਕੁਛ ਇੱਕ ਸਮੇਂ ਦੇ ਵਿੱਚ ਐਨਏ ਪੇਪਰ ਲੀਕ ਹੋਏ ਨੇ ਇੰਡੀਆ ਦੇ ਵਿੱਚ ਗਵਰਨਮੈਂਟ ਦੇ ਜਿਹੜੇ ਨੇ ਮਿਸਟਰ ਪ੍ਰਧਾਨ ਐਜੂਕੇਸ਼ਨ ਮਿਨਿਸਟਰ ਉਹਨਾਂ ਦਾ ਵੀਜ਼ੇ ਦੀ ਡਿਮਾਂਡ ਵੀਜ਼ੇ ਦੀ ਉਹਨਾਂ ਦੀ ਰੈਜ਼ਿਗਨੇਸ਼ਨ ਦੀ ਡਿਮਾਂਡ ਕੀਤੀ ਜਾ ਰਹੀ ਹੈ. ਹੋਰ ਬੜਾ ਕੁਝ ਜਿਹੜਾ ਉਹਦੇ ਨਾਲ ਦੇਖਿਆ ਜਾ ਰਿਹਾ ਸੀਗਾ ਤੇ ਸਾਰਾ ਕੁਝ ਜਿਹੜਾ ਉਹ ਕੋਕਰੇਜ ਪਾਰਟੀ ਦੇ ਜਿਹੜੇ ਨੁਮਾਇੰਦੇ ਸੀਗੇ ਕਰੋੜਾਂ ਦੀ ਗਿਣਤੀ ਦੇ ਵਿੱਚ ਬੜੀ ਜਲਦੀ ਇਕੱਠੇ ਹੋ ਗਏ ਕੋਕਰੇਜ ਜਿਹੜੇ ਸੀਗੇ ਤੇ ਹੁਣ ਜਿਹੜੇ ਇਹਨਾਂ ਦੇ ਸੰਸਥਾਪਕ ਸੀਗੇ ਜਿਹਨਾਂ ਨੇ ਪੋਸਟ ਸ਼ੁਰੂ ਕੀਤੀ ਹੈ ਦਲੀਪ ਜਿਹੜੇ ਆ ਉਹ ਕੱਲ ਉਹਨਾਂ ਨੇ ਇੰਡੀਆ ਜਾਣਾ ਸੀ 6 ਜੂਨ ਨੂੰ ਤੇ ਪਹੁੰਚੇ ਇੰਡੀਆ ਤੇ ਕਹਿੰਦੇ ਵੀ ਸਪੀਚ ਵੀ ਦਿੱਤੀ ਸਾਰਾ ਕੁਝ ਗੱਲਬਾਤ ਕੀਤੀ ਵੀ ਮੈਨੂੰ ਡਰ ਲੱਗਦਾ ਇਹੋ ਜਿਹੇ ਮਾਹੌਲ ਦੇ ਵਿੱਚ ਮੇਰੇ ਮਾਂ ਮੇਰੀ ਸਿਸਟਰ ਜਿਹੜੇ ਨੇ ਕਿ ਮੈਂ ਆਵਾਂਗਾ ਤੇ ਆਉਂਦੇ ਮੈਨੂੰ ਰੈਸਟ ਕਰ ਲਿਆ ਜਾਣਗਾ ਮੇਰੇ ਨਾਲ ਹੋਰ ਕਾਫੀ ਕੁਛ ਗਲਤ ਹੋ ਸਕਦਾ ਪਰ ਮੈਂ ਫਿਰ ਵੀ ਆਇਆ ਕਿਉਂਕਿ ਮਾਹੌਲ ਜਿਹੜਾ ਇਸ ਤਰ੍ਹਾਂ ਦਾ ਬਣਿਆ ਇੱਥੇ ਸੋ ਉਹਦੇ ਨਾਲ ਰਿਲੇਟਡ ਕਈ ਖ਼ਬਰਾਂ ਤੇ ਕਈ ਗੱਲਾਂ ਬਾਤਾਂ ਬਟ ਕੁਛ ਲੋਕੀ ਇਹ ਵੀ ਸਮਝਦੇ ਵੀ ਸ਼ਾਇਦ ਇਹ ਜਿਹੜੀ ਪਾਰਟੀ ਹੈ ਜਾਂ ਕੋਕਰੇਜ ਜਨਤਾ ਪਾਰਟੀ ਜਿਹੜੀ ਹੈ ਬੇਸਿਕਲੀ ਇਹ ਕਾਂਗਰਸ ਦਾ ਤੇ ਓਪੋਜੀਸ਼ਨ ਦਾ ਜਿਹੜਾ ਇੱਕ ਮੋਮੈਂਟਮ ਜਾਂ ਬੰਦਾ ਜਾ ਰਿਹਾ ਇਹੋ ਜਿਹੇ ਮੂਵਮੈਂਟ ਨੂੰ ਲੈ ਕੇ ਉਹਨੂੰ ਡਿਫਿਊਜ਼ ਕਰਨ ਵਾਸਤੇ ਕੰਮ ਕੀਤਾ ਗਿਆ ਤਾਂ ਕਿ ਆਮ ਲੋਕੀ ਜਿਹੜੇ ਨੇ ਸਪੈਸ਼ਲੀ ਯੂਥ ਜਿਹੜੇ ਨੇ ਜੈਨ ਜੀ ਜਿਹਨਾਂ ਨੂੰ ਕਹਿੰਦੇ ਜਾਣ ਜਿਹਨਾਂ ਨੂੰ ਨੌਕਰੀਆਂ ਦੀ ਆਸ ਹੈ ਨੌਕਰੀਆਂ ਦੇ ਚੱਕਰ ਦੇ ਵਿੱਚ ਉਹ ਘੁੰਮ ਰਹੇ ਆ ਤੇ ਉਹਨਾਂ ਨੂੰ ਥੱਲੇ ਸੁੱਟਣ ਵਾਸਤੇ ਤਾਂ ਕਿ ਉਹ ਥੋੜਾ ਜਿਹਾ ਡਿਫਿਊਜ਼ ਕੀਤਾ ਜਾ ਸਕੇ ਏਦਾਂ ਲੱਗੇ ਵੀ ਇਹ ਲੋਕੀ ਥੋੜੇ ਵੱਖਰੇ ਹੋ ਗਏ ਨੇ ਜਦਕਿ ਇਹ ਕਹਿੰਦੇ ਆ ਵੀ ਆਪਾਂ ਕੋਈ ਵੀ ਪਾਰਟੀ ਜਿਹੜੀ ਐਕਸਕਿਊਜ਼ ਮੀ ਇਸ ਸਿਲਸਿਲੇ 'ਚ ਕੰਮ ਕਰ ਕਰੇਗੀ ਤੇ ਆਪਾਂ ਉਹਦੇ ਨਾਲ ਸਾਥ ਦੇਵਾਂਗੇ ਚਾਹੇ ਉਹ ਬੀਜੇਪੀ ਕਿਉਂ ਨਾ ਹੋਵੇ ਚਾਹੇ ਉਹ ਕੋਈ ਵੀ ਪਾਰਟੀ ਜਿਹੜੀ ਉਹਦੇ ਵਿੱਚ ਹੋਸਤੀ ਨਾਲ ਦੀ ਨਾਲ ਹੀ ਇਹਨਾਂ ਦਾ ਜਿਹੜਾ ਪਿਛੋਕੜ ਹੈ ਉਹ ਆਮ ਆਦਮੀ ਪਾਰਟੀ ਦੇ ਨਾਲ ਵੀ ਦੱਸਿਆ ਗਿਆ ਤੇ ਕਈ ਤਰ੍ਹਾਂ ਦੇ ਸਵਾਲ ਜਵਾਬ ਜਿਹੜੇ ਨੇ ਹਲੇ ਆ ਰਹੇ ਆ ਕਿਉਂਕਿ ਇਹ ਮਿਕਸ ਗੱਲਬਾਤ ਹੈ ਤੇ ਸੁਣਦੇ ਹਾਂ ਮੈਨੂੰ ਲੱਗਦਾ ਇਹ ਤੇ ਰਿਪੋਰਟ ਇੱਕ ਕੱਲ ਕੋਕਰੇਜ ਪਾਰਟੀ ਆਉਣ ਤੋਂ ਬਾਅਦ ਕੀ ਕੁਛ ਹੋਇਆ ਫਿਰ ਉਸ ਤੋਂ ਬਾਅਦ ਆਪਣੀਆਂ ਗੱਲਾਂ ਪਤਾ ਜਿਹੜੀਆਂ ਜਾਰੀ ਰੱਖਣੀਆਂ.
6: ਜੰਤਰ ਮੰਤਰ ਪਰ ਕਾਕਰੋਚ ਜਨਤਾ ਪਾਰਟੀ ਕਾ ਪ੍ਰਦਰਸ਼ਨ इनबॉक्स से लेकर. नमस्कार, मैं रवीश कुमार.

0: ਬਹੁਤ ਵਧੀਆ ਪਕੜ ਬਣਾ ਲੇਗੀ ਜਾਂ ਵਧੀਆ ਕੰਮ ਹੋਏਗਾ, ਕਿਉਂਕਿ ਜਿਹੜੀਆਂ ਪਾਰਟੀਆਂ ਇਸ ਤਰ੍ਹਾਂ ਦਾ ਕੰਮ ਕਰਦੀਆਂ ਉਹਨਾਂ ਦਾ ਆਲਰੇਡੀ ਇੱਕ ਚੰਗਾ ਸਿਸਟਮ ਜਿਹੜਾ ਇਨ ਪਲੇਸ ਹੁੰਦਾ, ਜਾਂ ਕਹਿ ਲਓ ਵੀ ਕਾਫੀ ਲੋਕੀ ਜਿਹੜੇ ਨੇ ਉਹ ਸਾਲਾਂ ਦੇ ਸਾਲਾਂ ਲੱਗ ਜਾਂਦੇ ਨੇ ਉਹਨਾਂ ਨੂੰ ਉਸ ਤਰ੍ਹਾਂ ਦਾ ਸੈਟਅਪ ਕਰਨ ਵਾਸਤੇ। ਤੇ ਇਹ ਅਭਿਜੀਤ ਦੀਪਕੇ ਜਿਹੜੇ ਨੇ ਇਹਨਾਂ ਦਾ ਹਾਲੇ ਜਾਂ ਇਹਨਾਂ ਦਾ ਕਹਿ ਲਓ ਵੀ ਜਿਹੜੇ ਵੀ ਲੋਕੀ ਨੇ ਹਾਲੇ ਸਪੋਕਸ ਪਰਸਨ ਵੀ ਜਿਹੜਾ ਡਿਕਲੇਅਰ ਕਰਨਾ ਤੇ ਹੋਰ ਇਹਦੇ ਨਾਲ ਰਿਲੇਟਡ ਜਿਹੜੀਆਂ ਚੀਜ਼ਾਂ ਕਰਨੀਆਂ ਉਹ ਥੋੜਾ ਟਾਈਮ ਲੱਗ ਜਾਂਦੇ। ਨਾਲ ਦੀ ਨਾਲ ਹੀ ਲੋਕਾਂ ਦਾ ਹਾਲੇ ਤੱਕ ਇਹ ਵੀ ਵਿਸ਼ਵਾਸ ਨਹੀਂ ਬਣ ਪਾ ਰਿਹਾ, ਜਿਹੜਾ ਬੰਦਾ ਏਅਰਪੋਰਟ ਤੇ ਪਹੁੰਚਦੇ ਹੀ ਤੇ ਉਹਨੂੰ ਮਨਜ਼ੂਰੀ ਮਿਲ ਜਾਂਦੀ ਹੈ ਵੀ ਲੋ ਵੀ ਜੰਤਰ ਮੰਤਰ ਤੇ ਜਾ ਕੇ ਤੁਸੀਂ ਕਰ ਸਕੋ, ਜਿਹਦੇ ਨਾਲ ਲੋਕੀ ਫਿਰ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਆ। ਤੇ ਜੇ ਇਸ ਤਰ੍ਹਾਂ ਦੀਆਂ ਸਿਚੁਏਸ਼ਨ ਨੇ ਤੇ ਇਹਦਾ ਮਤਲਬ ਵੀ ਕਿਤੇ ਲੋਕੀ ਤੇ ਬੜੇ ਘੁੱਡੇ ਘੁੱਡੇ ਮਹਿਸੂਸ ਕਰਦੇ ਨੇ ਜਾਂ ਕਿਸੇ ਵੀ ਚੀਜ਼ ਵਾਸਤੇ ਵਧੀਆ ਕੰਫਰਟੇਬਲ ਨਹੀਂ ਫੀਲ ਕਰਦੇ, ਤੇ ਉੱਥੇ ਹੀ ਇਹੋ ਜਿਹਾ ਇਹੋ ਜਿਹੀ ਗੱਲਬਾਤ ਜਦੋਂ ਆ ਜਾਂਦੀ ਹੈ ਤੇ ਫਿਰ ਡੈਫੀਨੇਟਲੀ ਉਹਦਾ ਜਿਹੜਾ ਅਸਰ ਜਿਹੜਾ ਦੇਖਣ ਨੂੰ ਮਿਲਦਾ। ਟਰੰਪ ਨੇ ਠੀਕ ਹੈ ਤੇ ਉਹਦੇ ਬਾਰੇ ਥੋੜੀ ਜਾਣਕਾਰੀ ਇੰਡੀਆ ਨੂੰ ਲੈ ਕੇ ਸੁਣਦੇ ਹਾਂ, ਪਰ ਉਸ ਤੋਂ ਪਹਿਲਾਂ ਮੈਨੂੰ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਕਿਉਂਕਿ ਬ੍ਰੇਕ ਦਾ ਸਮਾਂ ਵੀ ਹੋ ਗਿਆ। ਸਬਰੰਗ ਰੇਡੀਓ 94.7 ਆਪਣੀ ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਜੀ।
1: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ, ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0303-402-03 ਤੇ ਕਾਲ ਕਰਨ ਦੀ www.iwebguy.ca।
2: एयरड्री अब आपकी फैमिली की सेहत को मिल गया है एक नया घर।
3: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
2: मिलिए डॉक्टर मघर शाह और डॉक्टर समरीन रहमान से।
3: हमारे तजुर्बाकार डॉक्टर्स आपको देती है मुकम्मल केयर।
2: खवातीन की सेहत से लेकर बच्चों की देखभाल और रूटीन चेकअप्स तक इंग्लिश, हिंदी और उर्दू में कंसल्टेशन दस्तियाब है।
3: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
2: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक।
3: आपकी सेहत हमारी जिम्मेदारी।
4: अपने बिजनेस को दीवारों से बाहर निकालिए और सीधे अपने ग्राहकों तक पहुंचाइए। सबरंग रेडियो अब आता है लाइव आपके लोकेशन पर, जहां होता है एनर्जी, एक्साइटमेंट और रियल कनेक्शन। चाहे हो आपकी शॉप ओपनिंग, कोई खास इवेंट, प्रोडक्ट लॉन्च या कम्युनिटी सेलिब्रेशन, हम सिर्फ प्रमोशन नहीं करते, हम आपके ब्रांड को एक यादगार अनुभव बना देते हैं। हमारी टीम पहुंचती है आपके पास, लोगों से जुड़ती है और आपकी पहचान को फैलाती है पूरे 250 किलोमीटर के नेटवर्क में। ज्यादा पहचान, ज्यादा भरोसा, ज्यादा ग्राहक। अपने बिजनेस को बनाइए खास, दिखाइए, सुनाइए और सेलिब्रेट कराइए। आज ही बुक कीजिए सबरंग रेडियो के साथ, आपका ब्रांड ऑन एयर भी और ऑन ग्राउंड भी। Monday, Tuesday, Thursday and Friday 7 to 8 p.m. Sunday 1 to 5 p.m.
5: Asia Pacific Immigration Consulting Limited. Student visa, visitor visa, super visa, LMIA applications, family immigration, provincial nominee application ate citizenship application vich lamba tajruba te maharat rakhda hai. Tuhadi sahulat layi main Maninder Singh Tillon ate Inderjot Kaur Tillon ikko chhat het immigration ate insurance diyan sewawan ਪ੍ਰਦਾਨ ਕਰਦੇ ਹਾਂ। ਸਾਨੂੰ ਸੰਪਰਕ ਕਰਨ ਲਈ 403-225-1111 ਮਨਿੰਦਰ ਸਿੰਘ ਢਿੱਲੋਂ, ਏਸ਼ੀਆ ਪੈਸਿਫਿਕ ਇਮੀਗ੍ਰੇਸ਼ਨ ਕੰਸਲਟਿੰਗ ਲਿਮਿਟਡ।
6: ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ।
5: 403-225-1111
4: ਫਰੋਮ ਦਾ ਹਾਰਟ ਆਫ ਕੈਲਗਰੀ ਟੂ ਐਵਰੀ ਕੋਰਨਰ ਵਿਦ ਇਨ ਅ 250 ਕਿਲੋਮੀਟਰ ਰੀਚ। ਸਾਬਰੰਗ ਰੇਡੀਓ ਇਜ਼ ਕਨੈਕਟਿੰਗ ਵੌਇਸਿਸ, ਸਟੋਰੀਜ਼ ਐਂਡ ਕਮਿਊਨਿਟੀਜ਼ ਲਾਈਕ ਨੈਵਰ ਬਿਫੋਰ। ਵੈਦਰ ਯੂ ਆਰ ਇਨ ਕੈਲਗਰੀ, ਏਅਰਡਰੀ, ਚੈਸਟਰਮੀਅਰ, ਕੋਕਰੇਨ, or tuning in from Okotoks, High River, Strathmore, and beyond. We are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio. Your voice across America.
7: American Rashtrapati Donald Trump ne kaha hai ki saalon tak Bharat America ka fayda uthata raha hai, lekin ab theek ulta ho raha hai aur America भारत से खूब पैसा बना रहा है। ट्रंप का ये बयान 1 जून से 4 जून तक भारत और अमेरिका के बीच ट्रेड डील पर चली बातचीत के बाद आया है। ट्रंप ने ये भी कहा कि भारत ने अमेरिका पर बहुत ज्यादा टैरिफ लगाया और बदले में कुछ भी नहीं दिया। आज पहली खबर में बात डोनाल्ड ट्रंप के भारत के साथ कारोबारी रिश्तों पर दिए गए ताजा बयान की।

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: 94.7 FM Radio Sursangam. Har hafte weekante suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. Radiosursangam.ca. Phone 403-585-0910. Radio Sursangam.
2: Dosto Dan Sidhu live in Lok Sabha. Tusi har aitwar 5 baje to leke 7 baje tak sun sakde ho. Samajik, arthik te rajneetik pakh de masle. Mintu Gure Sariya to Punjab te par diyan khabran. Studio number 403-717-1947.
3: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
4: ਬਿਲਕੁਲ ਜੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਮੈਂ ਤੁਹਾਡਾ ਹੋਸਟ ਤੇ ਦੋਸਤ ਰਜੇਸ਼ ਇੱਕ ਵਾਰੀ ਫਿਰ ਤੋਂ ਸ਼ਾਮ

0: ਨਾ ਵਾਪਸ ਆਪਾਂ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਹੋਏ, ਕਿਉਂਕਿ ਟਰੰਪ ਦੇ ਕੋਈ ਵੀ ਬਿਆਨ ਹੁੰਦਾ ਫਿਰ ਉਹ ਸੁਰਖੀਆਂ ਬਣ ਹੀ ਜਾਂਦਾ, ਤੇ ਸਪੈਸ਼ਲੀ ਜਦੋਂ ਹੁਣ ਇੰਡੀਆ ਦੇ ਨਾਲ ਲੈ ਕੇ ਦੁਬਾਰਾ ਤੋਂ ਗੱਲਾਂ ਬਾਤਾਂ ਸਾਹਮਣੇ ਆਈਆਂ, ਉਹ ਕੀ ਗੱਲਾਂ ਬਾਤਾਂ ਸੀਗੀਆਂ ਉਹਦੇ ਬਾਰੇ ਤੁਸੀਂ ਗੱਲਬਾਤ ਸੁਣ ਰਹੇ ਹੋ ਕਿ ਵੀ ਸਾਨੂੰ ਪੰਜਾਬੀ ਚ ਕਹੀਏ, ਤੇ ਟਰੰਪ ਦਾ ਇਹ ਕਹਿਣਾ ਕਿ ਵੀ ਇੰਡੀਆ ਜਿਹੜਾ ਕਈ ਸਾਲਾਂ ਤੱਕ ਸਾਨੂੰ ਚੂਨਾ ਲਾਉਂਦਾ ਰਿਹਾ ਹੈ ਡਿਫਰੈਂਟ ਡਿਫਰੈਂਟ ਲੀਡਰਾਂ ਦੇ ਅੰਡਰ, ਤੇ ਹੁਣ ਜਿਹੜਾ ਟਾਈਮ ਏ ਜਿਹਦੇ ਚ ਆਪਾਂ ਹੁਣ ਇੰਡੀਆ ਨੂੰ ਜਿਹੜਾ ਛਿਲਦੇ ਪਏ ਆ ਤੇ ਇਹਨਾਂ ਕੋਲ ਪੈਸੇ ਜਿਹੜੇ ਕਢਾਉਂਦੇ ਪਏ ਆ। ਸੋ ਇਹ ਜਿਹੜਾ ਏ ਅਕਸਰ ਟਰੰਪ ਜਿਹੜਾ ਇਸ ਤਰ੍ਹਾਂ ਦੀਆਂ ਗੱਲਾਂ ਕਰ ਜਾਂਦਾ ਤੇ ਨਾਲ ਦੀ ਨਾਲ ਹੀ ਉਹਦੇ ਕਰਕੇ ਫਿਰ ਬਾਕੀ ਲੋਕਾਂ ਨੂੰ ਚਰਚਾ ਦੇ ਵਿੱਚ ਆ ਜਾਣਾ ਪੈਂਦਾ। ਜਿਸ ਤਰੀਕੇ ਨਾਲ ਜਦੋਂ ਆਪਾਂ ਗੱਲਬਾਤ ਕਰਦੇ ਹਾਂ, ਵੈਸੇ ਜੂਨ 6 ਦੀ ਵੀ ਗੱਲਬਾਤ ਕਰਾਂਗੇ ਅੱਜ, ਕਿਉਂਕਿ ਕਾਫੀ ਦਿਨਾਂ ਤੋਂ ਬਾਅਦ ਇਹ ਗੱਲਬਾਤ ਹੋਣੀ ਹੈ ਤੇ ਵਾਰ ਵਾਰ ਤੇ ਟੌਪਿਕ ਦੇ ਉੱਤੇ ਗੱਲਬਾਤ ਆਉਂਦੀ ਹੈ। ਇਹ ਤੇ ਖਬਰ ਜਾਂ ਗੱਲਬਾਤ ਕਰਾਂਗੇ ਅਗਲੇ ਖਬਰ ਦੇ ਵਿੱਚ, ਇਸ ਖਬਰ ਤੋਂ ਬਾਅਦ ਫਿਰ ਕੀ ਜੂਨ 84 6 ਜੂਨ ਜਿਹੜੀ ਹੈ ਜਿਸ ਤਰੀਕੇ ਨਾਲ ਮਨਾਈ ਜਾਂਦੀ ਹੈ ਜਾਂ ਕਿਸ ਤਰ੍ਹਾਂ ਦਾ ਦਿਨ ਰਿਹਾ ਜਾਂਦਾ ਨਾ, ਘੱਲੂਘਾਰਾ ਦਿਵਸ ਜਿਹੜਾ ਮਨਾਇਆ ਜਾਂਦਾ ਤੇ ਸੋ ਕਿਉਂਕਿ ਛੋਟੇ ਨਾਲ ਮੈਨੂੰ ਪਤਾ ਨੀ ਸੀ ਲੱਗਦਾ ਵੀ ਆਪਾਂ ਘੱਲੂਘਾਰਾ ਕੀ ਹੁੰਦਾ ਵੈਸੇ, ਕਿਉਂਕਿ ਸਾਰੀਆਂ ਚੀਜ਼ਾਂ ਹੀ ਨਿਕਲ ਜਾਂਦੀਆਂ, ਬਟ ਇਹ ਹੈ ਵੀ ਹੌਲੀ ਹੌਲੀ ਕਰਕੇ ਸਮਝ ਲੱਗਦੀ ਹੈ ਤੇ ਜਿਹੜੀਆਂ ਚੀਜ਼ਾਂ ਦੇ ਰਿਲੇਟਡ। ਬਟ ਅੱਜ ਆਪਾਂ ਕੁਛ ਇੱਕ ਇਹਦੇ ਬਾਰੇ ਗੱਲਬਾਤ ਜਿਹੜੀ ਹੈ ਕਰਾਂਗੇ ਤੇ ਨਾਲ ਦੀ ਨਾਲ ਹੀ ਆਪਾਂ ਆਪਣੀਆਂ ਇਨਫੋਰਮੇਸ਼ਨ ਵੀ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਕਾਫੀ ਕੁਛ ਹਾਲਾਤ ਜਿਹੜੇ ਨੇ ਉਹ ਚੇਂਜ ਹੋ ਗਏ ਨੇ ਮੌਕੇ ਦੇ ਹਿਸਾਬ ਦੇ ਨਾਲ, ਤੇ ਆਪਾਂ ਕਿੱਧਰ ਜਾ ਰਹੇ ਹਾਂ ਤੇ ਕੀ ਕੁਛ ਹੋ ਰਿਹਾ, ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅੱਜ ਦੇ ਪ੍ਰੋਗਰਾਮ ਚ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ। ਇਸੇ ਖਬਰ ਨੂੰ ਥੋੜਾ ਜਿਹਾ ਹੋਰ ਕੰਪਲੀਟ ਕਰਦੇ ਹਾਂ ਤੇ ਫਿਰ ਵਾਪਸ ਮਿਲਦੇ ਹਾਂ, ਤੇ ਬਾਕੀ ਦੀਆਂ ਖਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਨੇ ਇਸੇ ਤਰੀਕੇ ਨਾਲ ਜਾਈ ਸਕਦੇ ਹਾਂ। ਸਬਰੰਗ ਰੇਡੀਓ 94.7
1: ਨਾਕਾਮ ਵਿਦੇਸ਼ ਨੀਤੀ ਕਾ ਕੋਈ ਚਿਹਰਾ ਹੋਤਾ ਤੋ ਯਹੀ ਹੋਤਾ। ਕੂਟਨੀਤਿਕ ਮਾਮਲੋ ਕੇ ਕਈ ਵਿਸ਼ੇਸ਼ਜ್ਞੋ ਨੇ ਵੀ ਇਸ ਪਰ ਟਿੱਪਣੀ ਕੀ ਹੈ। ਭਾਰਤ ਕੇ ਪੂਰਵ ਵਿਦੇਸ਼ ਸਚਿਵ ਕਮਲ ਸਿੱਬਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਪਰ ਲਿਖਾ, ਯਹ ਧਾਰਨਾ ਬਨਾਨਾ ਕਿ ਭਾਰਤ ਨੇ ਅਮਰੀਕੀ ਨਿਰਯਾਤ ਪਰ ਸਿਰੇ ਸੇ 200% ਟੈਰਿਫ ਲਗਾ ਰੱਖਾ ਥਾ ਪੂਰੀ ਤਰ੍ਹਾਂ ਭ੍ਰਾਮਕ ਹੈ। ਵਿਡੰਬਨਾ ਯਹ ਹੈ ਕਿ ਟਰੰਪ ਮਾਨਤੇ ਹੈ ਕਿ ਅਮਰੀਕੀ ਅਰਥਵਿਵਸਥਾ ਕੀ ਰਕਸ਼ਾ ਕੇ ਲਿਏ ਉੱਚੇ ਟੈਰਿਫ ਲਗਾਨਾ ਇੱਕ ਅੱਛਾ ਉਪਾਅ ਹੈ, ਲੇਕਿਨ ਭਾਰਤ ਅਗਰ ਆਪਣੀ ਅਰਥਵਿਵਸਥਾ ਕੇ ਕੁਛ ਅਹਿਮ ਸੈਕਟਰੋਂ ਕੀ ਸੁਰਕਸ਼ਾ ਕੇ ਲਿਏ ਉੱਚੇ ਟੈਰਿਫ ਲਗਾਏ ਤੋ ਉਨ੍ਹੇ ਵੋ ਮਨਜ਼ੂਰ ਨਹੀਂ। ਮੋਦੀ ਕੋ ਪਸੰਦ ਕਰਨੇ ਕੀ ਬਾਤ ਕਰਨਾ ਵੀ ਅਸਲ ਮੁੱਦੇ ਸੇ ਧਿਆਨ ਭਟਕਾਨੇ ਵਾਲਾ ਬਿਆਨ ਲਗਤਾ ਹੈ। ਰਾਜਨੀਤਿਕ ਮਾਮਲੋ ਕੇ ਵਿਸ਼ੇਸ਼ਜ੍ਞ ਬ੍ਰਹਮਚਲਾਨੀ ਨੇ ਇਸ ਮਾਮਲੇ ਪਰ ਟਿੱਪਣੀ ਕਰਤੇ ਹੋਏ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਪਰ ਲਿਖਾ, ਇੱਕ ਵਾਰ ਫਿਰ ਟਰੰਪ ਨੇ ਭਾਰਤ ਪਰ ਦਬਾਵ ਬਣਾਨੇ ਕੋ ਸਹੀ ਠਹਿਰਾਨੇ ਕੇ ਲਿਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੇ ਸਾਥ ਆਪਣੀ ਦੋਸਤੀ ਕਾ ਹਵਾਲਾ ਦਿਆ। ਵਹੀ ਪੂਰਵ ਰਾਜਨਯਿਕ ਕੇਸੀ ਸਿੰਘ ਨੇ ਐਕਸ ਪਰ ਲਿਖਾ, ਟਰੰਪ ਕੇ ਸਾਥ ਦਿੱਕਤ ਯਹੀ ਹੈ, ਇੱਕ ਤਰਫ ਵੋ ਮੋਦੀ ਕੋ ਆਪਣਾ ਦੋਸਤ ਬਤਾਤੇ ਹੈ, ਦੂਸਰੀ ਤਰਫ ਭਾਰਤ ਪਰ ਦਬਾਵ ਬਣਾ ਕਰ ਉਸਸੇ ਅਧਿਕਤਮ ਲਾਭ ਲੇਨੇ ਕੀ ਬਾਤ ਕਰਤੇ ਹੈ। ਐਸੇ ਮੇ ਸਵਾਲ ਉਠਤਾ ਹੈ ਕਿ ਕਿਆ ਯੇ ਸੱਚੀ ਮਿੱਤਰਤਾ ਹੈ ਯਾ ਫਿਰ ਸਿਰਫ ਇੱਕ ਬੇਹੱਦ ਸਵਾਰਥੀ ਔਰ ਸੌਦੇਬਾਜ਼ ਰਾਜਨੀਤੀ ਕੋ ਢਕਨੇ ਕਾ ਤਰੀਕਾ। ਭਾਰਤ ਔਰ ਅਮਰੀਕਾ ਕੇ ਬੀਚ ਟ੍ਰੇਡ ਡੀਲ ਪਰ ਬਾਤਚੀਤ ਜਾਰੀ ਹੈ ਔਰ ਦੋਨੋ ਦੇਸ਼ ਸਮਝੌਤੇ ਕੇ ਕਰੀਬ ਹੋਨੇ ਕੀ ਬਾਤ ਕਰ ਰਹੇ ਹੈ। ਅਮਰੀਕਾ ਕੇ ਚੀਫ ਨੇਗੋਸ਼ੀਏਟਰ ਬ੍ਰੈਂਡਨ ਲਿੰਚ ਕੇ ਨੇਤ੍ਰਿਤਵ ਮੇ ਬੀਤੇ 1-4 ਜੂਨ ਕੇ ਬੀਚ ਦਿੱਲੀ ਮੇ ਵਾਰਤਾ ਹੋਈ। ਯੂਨਾਈਟਿਡ ਸਟੇਟਸ ਟ੍ਰੇਡ ਰਿਪ੍ਰੈਜ਼ੈਂਟੇਟਿਵ ਨੇ ਭਾਰਤ ਪਰ 12.5% ਅਤਿਰਿਕਤ ਟੈਰਿਫ ਕਾ ਪ੍ਰਸਤਾਵ ਰਖਾ ਹੈ, ਲੇਕਿਨ ਇਹ ਅਭੀ ਲਾਗੂ ਨਹੀਂ ਹੁਆ ਹੈ। ਦਰਅਸਲ ਫਰਵਰੀ ਮਹੀਨੇ ਮੇ ਭਾਰਤ ਨੇ $500 ਅਰਬ ਕੀ ਊਰਜਾ, ਏਅਰਕ੍ਰਾਫਟ, ਟੈਕਨੋਲੋਜੀ ਔਰ ਐਗਰੀਕਲਚਰ ਪ੍ਰੋਡਕਟ ਖਰੀਦਨੇ ਕਾ ਵਾਅਦਾ ਕੀਆ ਥਾ। ਇਸਕੇ ਬਾਅਦ ਹੀ ਟਰੰਪ ਪ੍ਰਸ਼ਾਸਨ ਨੇ ਭਾਰਤ ਪਰ ਟੈਰਿਫ ਘਟਾ ਕਰ 10% ਕੀਆ ਥਾ।

0: ਤੇ ਹੁਣ ਥੋੜੀ ਜਿਹੀ ਗੱਲਬਾਤ ਜਿਹੜੀ ਹੈ ਉਹ ਜੂਨ 84 ਦੇ ਨਾਲ ਇੱਕ ਖਬਰ ਜਿਹੜੀ ਉਹਦੇ ਤੇ ਵੀ ਨਜ਼ਰ ਮਾਰ ਲੈਂਦੇ ਹਾਂ। ਯਾਰ ਬੰਦ ਇਹ ਜਿਹੜੀ ਹੈ ਖਬਰ ਜੀ ਦੇਖਿਆ ਨਹੀਂ ਜਿਹੜੀ ਨਾਲ ਸੁਣੀ
1: ਟੈਕਨੋਲੋਜੀ ਕਈ ਵਾਰੀ ਥੋੜਾ ਜਿਹਾ ਜ਼ਿਆਦਾ ਹੀ ਕਰ ਦਿੰਦੀ ਹੈ। ਥੋੜੀ ਜਿਹੀ ਖਬਰ ਜਿਹੜੀ ਅਗਲੀ ਸੁਣਦੇ ਹਾਂ ਤੇ ਫਿਰ ਵੈਸੇ ਪਹਿਲਾਂ ਵੀ ਆਪਾਂ ਸੁਣੀਏ ਤੇ ਇਹਦੇ ਤੇ

0: ਤੇ ਗੱਲਾਂ ਜਿਹੜੀਆਂ ਨੇ ਯਾਦ ਆ ਜਾਂਦੀਆਂ ਕਿ ਵਾਕਈ ਹੁਣ ਰੀਸੈਂਟ ਟਾਈਮ ਦੇ ਵਿੱਚ ਦੇਖਿਆ ਵਾ ਆਪਾਂ ਖਾਲਿਸਤਾਨ ਮੂਵਮੈਂਟ ਦੀ ਗੱਲ ਤੇ ਇੱਥੇ ਕੈਨੇਡਾ ਦੇ ਵਿੱਚ ਤੇ ਬੜੀ ਤੇਜ਼ੀ ਦੇ ਨਾਲ ਲੱਗਦੀ ਹੈ ਵੀ ਚੱਲ ਰਹੀ ਹੈ, ਪਰ ਦੂਜੇ ਪਾਸੇ ਤੁਸੀਂ ਦਲਜੀਤ ਦੇ ਸ਼ੋਆਂ ਦੇ ਵਿੱਚ ਦੇਖਿਆ ਤੇ ਕੋਈ ਬਹੁਤਾ ਜਿਹਨੂੰ ਕਹਿੰਦੇ ਨਾ ਵੀ ਇਕੱਠ ਨਜ਼ਰ ਨਹੀਂ ਆਉਂਦਾ ਲੱਗਿਆ ਜਿਹੜੇ ਲੋਕੀ ਵਿਰੋਧ ਕਰਨ ਜਾਂਦੇ ਹੋਣ ਆਮ ਨਗਰ ਕੀਰਤਨ ਦੇ ਵਿੱਚ। ਤੇ ਆਪਾਂ ਦੇਖ ਲੈਂਦੇ ਹਾਂ ਕਿ ਵੀ ਲੋਕੀ ਜਿਹੜੇ ਨੇ ਉਹ ਝੰਡੇ ਫੜ ਕੇ ਆ ਜਾਂਦੇ ਆ, ਕਾਫੀ ਲੱਗਦਾ ਵੀ ਕਾਫੀ ਵੱਡਾ ਲੋਕਾਂ ਦਾ ਸਮਰਥਨ ਹੋਏਗਾ, ਬਟ ਉਹ ਜਿਹੇ ਪ੍ਰੋਗਰਾਮ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਨਜ਼ਰ ਨਹੀਂ ਆਇਆ ਪਿਛਲੇ ਕੁਛ ਸਮੇਂ ਦੇ ਵਿੱਚ। ਸੋ ਖਾਲਿਸਤਾਨ ਮੂਵਮੈਂਟ ਜਿਹੜੀ ਹੈ ਕਿੱਥੇ ਤੱਕ ਪਹੁੰਚੀ ਹੈ, ਕੀ ਕੁਛ ਉਹਦੇ ਵਿੱਚ ਪਹੁੰਚ ਰਿਹਾ ਜਾਂ ਕਿੱਦਾਂ ਦੀਆਂ ਗੱਲਾਂ ਬਾਤਾਂ ਆ ਰਹੀਆਂ ਨੇ, ਇਹ ਵੀ ਸੋਚਣ ਵਾਲੀ ਗੱਲਬਾਤ ਹੈ। ਥੋੜੀ ਜਿਹੀ ਖਬਰ ਇੱਕ ਨਵੀਂ ਜਿਹੜੀ ਸੁਣ ਲੈਣੀ, ਪੰਜਾਬ ਲਹਿੰਦਾ ਤੇ ਪੰਜਾਬ ਚੜ੍ਹਦੇ ਦੇ ਨਾਲ ਵੀ ਇੱਕ ਰਿਪੋਰਟ ਛੋਟੀ ਜਿਹੀ ਆਈ ਹੈ ਸਾਹਮਣੇ,
1: ਦੋਨੇ ਪੰਜਾਬ ਦੇ ਵਿੱਚ ਕਿੰਨਾ ਫਰਕ ਆਇਆ ਹੈ, ਕਿਹੜੇ ਗੱਲ ਕਰਾਂਗੇ ਪੰਜਾਬ ਦੇ ਦੋ ਹਿੱਸਿਆਂ ਦੀ, ਲਹਿੰਦਾ ਪੰਜਾਬ ਮਤਲਬ ਕਿ ਪਾਕਿਸਤਾਨ ਵਾਲੀ ਸਾਈਡ ਦਾ ਪੰਜਾਬ ਤੇ ਚੜ੍ਹਦਾ ਪੰਜਾਬ ਮਤਲਬ ਕਿ ਇੰਡੀਆ ਵਾਲੀ ਸਾਈਡ ਦਾ ਪੰਜਾਬ। 1947 ਦੀ ਵੰਡ ਤੋਂ ਬਾਅਦ ਮਤਲਬ ਕਿ ਪਾਕਿਸਤਾਨ ਵਾਲੀ ਸਾਈਡ ਦਾ ਪੰਜਾਬ ਤੇ ਚੜ੍ਹਦਾ ਪੰਜਾਬ ਮਤਲਬ ਕਿ ਇੰਡੀਆ ਵਾਲੀ ਸਾਈਡ ਦਾ ਪੰਜਾਬ। 1947 ਦੀ ਵੰਡ ਤੋਂ ਪਹਿਲਾਂ ਇਹ ਦੋਨੇ ਪੰਜਾਬ ਇੱਕ ਸੀ, ਪਰ ਅੱਜ 79 ਸਾਲਾਂ ਬਾਅਦ ਦੋਨੇ ਪੰਜਾਬ ਦੇ ਵਿੱਚ ਕਿੰਨਾ ਫਰਕ ਆਇਆ ਹੈ, ਕਿਹੜੇ ਪੰਜਾਬ ਦੀ ਆਬਾਦੀ ਵੱਧ ਹੈ, ਕਿਹੜਾ ਪੰਜਾਬ ਜ਼ਿਆਦਾ ਅਮੀਰ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਪੰਜਾਬ ਦੇ ਜ਼ਿਆਦਾ ਤਰੱਕੀ ਕਰਨ ਦੇ ਚਾਂਸ ਨੇ, ਲਹਿੰਦੇ ਪੰਜਾਬ ਦੇ ਵਿੱਚ ਕਿੰਨਾ ਫਰਕ ਆਇਆ ਹੈ, ਕਿਹੜੇ ਪੰਜਾਬ ਦੀ ਆਬਾਦੀ ਵੱਧ ਹੈ, ਕਿਹੜਾ ਪੰਜਾਬ ਜ਼ਿਆਦਾ ਅਮੀਰ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਪੰਜਾਬ ਦੇ ਜ਼ਿਆਦਾ ਤਰੱਕੀ ਕਰਨ ਦੇ ਚਾਂਸ ਨੇ, ਲਹਿੰਦੇ ਪੰਜਾਬ ਦੇ ਜਾਂ ਚੜ੍ਹਦੇ ਪੰਜਾਬ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਡਿਟੇਲ ਦੇ ਨਾਲ ਜਾਣਾਂਗੇ ਦੋਨੇ ਪੰਜਾਬ ਦੇ ਬਾਰੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਖੇਤਰਫਲ ਦੀ, ਏਰੀਏ ਦੀ। ਲਹਿੰਦੇ ਪੰਜਾਬ ਦਾ ਖੇਤਰਫਲ ਹੈ 2,05,000 ਵਰਗ ਕਿਲੋਮੀਟਰ। ਲਹਿੰਦਾ ਪੰਜਾਬ ਪਾਕਿਸਤਾਨ ਦੀ ਏਰੀਏ ਦੀ। ਲਹਿੰਦੇ ਪੰਜਾਬ ਦਾ ਖੇਤਰਫਲ ਹੈ 2,05,000 ਵਰਗ ਕਿਲੋਮੀਟਰ। ਲਹਿੰਦਾ ਪੰਜਾਬ ਪਾਕਿਸਤਾਨ ਦਾ ਸਭ ਤੋਂ ਵੱਡਾ ਤੇ ਸਭ ਤੋਂ ਇੰਪੋਰਟੈਂਟ ਸੂਬਾ ਹੈ। ਚੜ੍ਹਦੇ ਪੰਜਾਬ ਦਾ 1,000 ਵਰਗ ਕਿਲੋਮੀਟਰ। ਲਹਿੰਦਾ ਪੰਜਾਬ ਪਾਕਿਸਤਾਨ ਦਾ ਸਭ ਤੋਂ ਵੱਡਾ ਤੇ ਸਭ ਤੋਂ ਇੰਪੋਰਟੈਂਟ ਸੂਬਾ ਹੈ। ਚੜ੍ਹਦੇ ਪੰਜਾਬ ਦਾ ਖੇਤਰਫਲ ਹੈ ਲਗਭਗ 50,000 ਵਰਗ ਕਿਲੋਮੀਟਰ। ਲਹਿੰਦਾ ਪੰਜਾਬ ਚੜ੍ਹਦੇ ਪੰਜਾਬ ਦੇ ਨਾਲੋਂ 4 ਗੁਣਾ ਜ਼ਿਆਦਾ ਵੱਡਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਆਬਾਦੀ ਦੀ। ਲਹਿੰਦੇ ਪੰਜਾਬ ਦੀ ਆਬਾਦੀ ਸੰਨ 2023 ਦੀ ਮਰਦਮਸ਼ੁਮਾਰੀ ਦੇ ਅਨੁਸਾਰ 12.7 ਕਰੋੜ ਤੋਂ ਵੱਧ ਹੈ ਤੇ ਚੜ੍ਹਦੇ ਪੰਜਾਬ ਦੀ ਆਬਾਦੀ ਹੈ 3 ਕਰੋੜ ਦੇ ਨੇੜੇ ਤੇੜੇ। ਮਤਲਬ ਕਿ ਲਹਿੰਦੇ ਪੰਜਾਬ ਦੀ ਆਬਾਦੀ ਚੜ੍ਹਦੇ ਪੰਜਾਬ ਦੀ ਆਬਾਦੀ ਨਾਲੋਂ 4 ਗੁਣਾ ਵੱਧ ਹੈ। ਲਹਿੰਦੇ ਪੰਜਾਬ ਦੇ ਵੱਡੇ ਸ਼ਹਿਰ ਨੇ ਲਾਹੌਰ, ਫੈਸਲਾਬਾਦ, ਰਾਵਲਪਿੰਡੀ, ਮੁਲਤਾਨ। ਚੜ੍ਹਦੇ ਪੰਜਾਬ ਦੇ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਪਟਿਆਲਾ। ਹੁਣ ਆਪਾਂ ਗੱਲ ਕਰਦੇ ਹਾਂ ਦੋਨੇ ਪੰਜਾਬ ਦੀ GDP ਦੀ, ਅਰਥ ਵਿਵਸਥਾ ਦੀ। ਲਹਿੰਦਾ ਪੰਜਾਬ ਪਾਕਿਸਤਾਨ ਦੀ ਅਰਥ ਵਿਵਸਥਾ ਦੇ ਵਿੱਚ ਪਾਕਿਸਤਾਨ ਦੀ GDP ਦੇ ਵਿੱਚ 50% ਕਿਲੋਮੀਟਰ। ਲਹਿੰਦਾ ਪੰਜਾਬ ਪਾਕਿਸਤਾਨ ਦਾ ਸਭ ਤੋਂ ਵੱਡਾ ਤੇ ਸਭ ਤੋਂ ਇੰਪੋਰਟੈਂਟ ਸੂਬਾ ਹੈ। ਚੜ੍ਹਦੇ ਪੰਜਾਬ ਦਾ ਖੇਤਰਫਲ ਹੈ ਲਗਭਗ 50,000 ਵਰਗ ਦਾ ਸਭ ਤੋਂ ਵੱਡਾ ਤੇ ਸਭ ਤੋਂ ਇੰਪੋਰਟੈਂਟ ਸੂਬਾ ਹੈ। ਚੜ੍ਹਦੇ ਪੰਜਾਬ ਦਾ ਖੇਤਰਫਲ ਹੈ ਲਗਭਗ 50,000 ਵਰਗ ਕਿਲੋਮੀਟਰ। ਲਹਿੰਦਾ ਪੰਜਾਬ ਚੜ੍ਹਦੇ ਪੰਜਾਬ ਦੇ ਨਾਲੋਂ 4 ਗੁਣਾ ਜ਼ਿਆਦਾ ਵੱਡਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਆਬਾਦੀ ਦੀ। ਲਹਿੰਦੇ ਪੰਜਾਬ ਦੀ ਆਬਾਦੀ ਸੰਨ 2023 ਦੀ ਪੰਜਾਬ ਦਾ ਖੇਤਰਫਲ ਹੈ ਲਗਭਗ 50,000 ਵਰਗ ਕਿਲੋਮੀਟਰ। ਲਹਿੰਦਾ ਪੰਜਾਬ ਚੜ੍ਹਦੇ ਪੰਜਾਬ ਦੇ ਨਾਲੋਂ 4 ਗੁਣਾ ਜ਼ਿਆਦਾ ਵੱਡਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਆਬਾਦੀ ਦੀ। ਲਹਿੰਦੇ ਪੰਜਾਬ ਵਿੱਚੋਂ ਇੱਕ ਹੈ। ਚੜ੍ਹਦੇ ਪੰਜਾਬ ਦੇ ਵਿੱਚ ਖੇਤੀਬਾੜੀ, ਮੈਨੂਫੈਕਚਰਿੰਗ ਤੇ ਸਰਵਿਸਿਸ, ਇਹ ਤਿੰਨੇ ਮਜ਼ਬੂਤ ਨੇ ਤੇ ਚੜ੍ਹਦਾ ਪੰਜਾਬ ਗ੍ਰੀਨ ਰੈਵੋਲੂਸ਼ਨ ਮਤਲਬ ਕਿ ਹਰੀ ਕ੍ਰਾਂਤੀ ਦਾ ਕੇਂਦਰ ਰਿਹਾ ਹੈ। ਨਤੀਜਾ ਇਹ ਨਿਕਲਿਆ ਕਿ ਕੁੱਲ GDP ਦੇ ਵਿੱਚ ਲਹਿੰਦਾ ਪੰਜਾਬ ਚੜ੍ਹਦੇ ਪੰਜਾਬ ਦੇ ਨਾਲੋਂ ਕਿਤੇ ਜ਼ਿਆਦਾ ਅੱਗੇ ਹੈ, ਕਿਉਂਕਿ ਲਹਿੰਦੇ ਪੰਜਾਬ ਦਾ ਏਰੀਆ ਵੱਡਾ ਹੈ, ਆਬਾਦੀ ਜ਼ਿਆਦਾ ਹੈ, ਪਰ ਪ੍ਰਤੀ ਵਿਅਕਤੀ ਕਮਾਈ ਦੇ ਵਿੱਚ ਚੜ੍ਹਦਾ ਪੰਜਾਬ ਅੱਗੇ ਹੈ। ਹੁਣ ਆਪਾਂ ਗੱਲ ਕਰਦੇ ਹਾਂ ਲਿਟਰੇਸੀ ਦਰ ਮਤਲਬ ਕਿ ਸਾਖਰਤਾ ਦਰ ਦੀ। ਸੰਨ 2011 ਦੇ ਅੰਕੜਿਆਂ ਦੇ ਵਿੱਚ ਚੜ੍ਹਦਾ ਪੰਜਾਬ ਅੱਗੇ ਹੈ। ਹੁਣ ਆਪਾਂ ਗੱਲ ਕਰਦੇ ਹਾਂ ਲਿਟਰੇਸੀ ਦਰ ਮਤਲਬ ਕਿ ਸਾਖਰਤਾ ਦਰ ਦੀ। ਸੰਨ 2011 ਦੇ ਅੰਕੜਿਆਂ ਦੇ ਅਨੁਸਾਰ ਚੜ੍ਹਦੇ ਪੰਜਾਬ ਦੀ ਸਾਖਰਤਾ ਦਰ ਹੈ 75.84, ਮਤਲਬ ਕਿ 100 ਦੇ ਵਿੱਚੋਂ ਘੱਟ ਤੋਂ ਘੱਟ ਚੜ੍ਹਦੇ ਪੰਜਾਬ ਦੇ ਵਿੱਚ 75 ਜਾਣੇ ਪੜ੍ਹੇ ਲਿਖੇ ਨੇ। ਹੁਣ ਗੱਲ ਕਰਦੇ ਹਾਂ ਲਹਿੰਦੇ ਪੰਜਾਬ ਦੀ 2023 ਦੇ ਅੰਕੜਿਆਂ ਦੇ ਅਨੁਸਾਰ ਲਹਿੰਦੇ ਪੰਜਾਬ ਦੇ ਵਿੱਚ ਸਾਖਰਤਾ ਦਰ ਹੈ 66% ਦੇ ਨੇੜੇ ਤੇੜੇ। ਨਤੀਜਾ ਕੀ ਹੋਇਆ, ਸਿੱਖਿਆ ਦੇ ਮਾਮਲੇ ਵਿੱਚ ਪੰਜਾਬ ਕਿਤੇ ਜ਼ਿਆਦਾ ਅੱਗੇ ਹੈ ਲਹਿੰਦੇ ਪੰਜਾਬ ਤੋਂ। ਅੱਜ ਦੇ ਸਮੇਂ ਪੰਜਾਬ ਦੀ ਸਾਖਰਤਾ ਦਰ ਦੇਖੀਏ ਤਾਂ 90 ਦੇ ਨੇੜੇ ਤੇੜੇ ਹੋਵੇਗੀ, ਹੋ ਸਕਦਾ 90 ਤੋਂ ਪਲੱਸ ਹੋਵੇ। ਹੁਣ ਗੱਲ ਕਰਾਂਗੇ ਸਕੂਲਿੰਗ ਦੀ। ਚੜ੍ਹਦੇ ਪੰਜਾਬ ਦੇ ਵਿੱਚ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦਾ ਇੱਕ ਵੱਡਾ ਅੱਜ ਪੰਜਾਬ ਤੋਂ। ਅੱਜ ਦੇ ਸਮੇਂ ਪੰਜਾਬ ਦੀ ਸਾਖਰਤਾ ਦਰ ਦੇਖੀਏ ਤਾਂ 90 ਦੇ ਨੇੜੇ ਤੇੜੇ ਹੋਵੇਗੀ, ਹੋ ਸਕਦਾ 90 ਤੋਂ ਪਲੱਸ ਹੋਵੇ। ਹੁਣ ਗੱਲ ਕਰਾਂਗੇ ਸਕੂਲਿੰਗ ਦੀ। ਚੜ੍ਹਦੇ ਪੰਜਾਬ ਦੇ ਵਿੱਚ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦਾ ਇੱਕ ਵੱਡਾ ਜਾਲ ਵਿਛਿਆ ਹੋਇਆ ਹੈ। ਉੱਚ ਸਿੱਖਿਆ, ਹਾਇਰ ਐਜੂਕੇਸ਼ਨ ਦੇ ਵੀ ਕਈ ਇੰਸਟੀਚਿਊਟ ਚੜ੍ਹਦੇ ਪੰਜਾਬ ਦੇ ਵਿੱਚ ਨੇ। ਲਹਿੰਦੇ ਪੰਜਾਬ ਦੀ ਗੱਲ ਕਰੀਏ ਤਾਂ ਵੱਡੇ ਸ਼ਹਿਰਾਂ ਦੇ ਵਿੱਚ ਵਧੀਆ ਐਜੂਕੇਸ਼ਨ ਮਿਲਦੀ ਹੈ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਵਿੱਚ, ਪਰ ਲਹਿੰਦੇ ਪੰਜਾਬ ਦੇ ਦੱਖਣੀ ਜ਼ਿਲ੍ਹਿਆਂ ਦੇ ਵਿੱਚ ਅੱਜ ਵੀ ਐਜੂਕੇਸ਼ਨ ਦੀ ਬਹੁਤ ਕਮੀ ਹੈ, ਬਹੁਤ ਘੱਟ ਸਕੂਲ ਨੇ, ਬਹੁਤ ਘੱਟ ਇੰਸਟੀਚਿਊਟ ਨੇ। ਹੁਣ ਗੱਲ ਕਰਦੇ ਹਾਂ ਖੇਤੀਬਾੜੀ। ਖੇਤੀਬਾੜੀ ਦੋਨੇ ਪੰਜਾਬਾਂ ਦੀ ਰੂਹ ਹੈ। ਚੜ੍ਹਦਾ ਪੰਜਾਬ ਉਤਪਾਦਨ ਕਰਦਾ ਹੈ ਕਣਕ ਦਾ,

ਚੌਲਾਂ ਦਾ ਤੇ ਦੁੱਧ ਦਾ ਲਹਿੰਦਾ ਪੰਜਾਬ ਦੋਨੇ ਪੰਜਾਬਾਂ ਦੀ ਰੂਹ ਹੈ ਚੜ੍ਹਦਾ ਪੰਜਾਬ ਉਤਪਾਦਨ ਕਰਦਾ ਹੈ ਕਣਕ ਦਾ ਚੌਲਾਂ ਦਾ ਤੇ ਦੁੱਧ ਦਾ ਲਹਿੰਦਾ ਪੰਜਾਬ ਉਤਪਾਦਨ ਕਰਦਾ ਹੈ ਕਣਕ ਦਾ ਕਪਾਹ ਗੰਨਾ ਚੌਲ ਦੋਨੇ ਹੀ ਪੰਜਾਬ ਆਪਣੇ ਪੂਰੇ ਦੇਸ਼ ਦਾ ਢਿੱਡ ਭਰਦੇ ਨੇ ਹੁਣ ਚੱਲਦੇ ਹਾਂ ਇੰਡਸਟਰੀ ਵੱਲ ਲਹਿੰਦੇ ਪੰਜਾਬ ਦੇ ਵਿੱਚ ਟੈਕਸਟਾਈਲ ਇੰਡਸਟਰੀ ਹੈ ਸਪੋਰਟਸ ਇੰਡਸਟਰੀ ਹੈ ਲੈਦਰ ਇੰਡਸਟਰੀ ਹੈ ਚੜ੍ਹਦੇ ਪੰਜਾਬ ਦੇ ਵਿੱਚ ਬਾਈਸਾਈਕਲ ਇੰਡਸਟਰੀ ਹੈ ਆਟੋ ਪਾਰਟ ਇੰਡਸਟਰੀ ਹੈ ਸਪੋਰਟਸ ਇੰਡਸਟਰੀ ਹੈ ਤੇ ਐਗਰੀਕਲਚਰ ਮਸ਼ੀਨਰੀ ਦੀ ਇੰਡਸਟਰੀ ਹੈ ਹੁਣ ਗੱਲ ਕਰਾਂਗੇ ਲੈਂਗੁਏਜ ਦੇ ਬਾਰੇ ਉਹਨੇ ਪੰਜਾਬ ਲਹਿੰਦ ਤੇ ਚੜ੍ਹਦੇ ਦੀ ਮਾਤ ਭਾਸ਼ਾ ਪੰਜਾਬੀ ਹੈ ਮਾਂ ਬੋਲੀ ਪੰਜਾਬੀ ਹੈ ਲਹਿੰਦੇ ਪੰਜਾਬ ਦੇ ਵਿੱਚ ਸ਼ਾਹਮੁਖੀ ਬੋਲੀ ਜਾਂਦੀ ਹੈ ਚੜ੍ਹਦੇ ਪੰਜਾਬ ਦੇ ਵਿੱਚ ਗੁਰਮੁਖੀ ਬੋਲੀ ਜਾਂਦੀ ਹੈ ਪਰ ਇੱਥੇ ਇਹ ਗੱਲ ਕਹਿਣੀ ਗਲਤ ਨਹੀਂ ਹੋਵੇਗੀ ਚੜ੍ਹਦੇ ਪੰਜਾਬ ਨੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਬਹੁਤ ਜ਼ਿਆਦਾ ਸੰਭਾਲ ਕੇ ਰੱਖਿਆ ਹੈ ਤੇ ਕਿਤਨਾ ਕਿਤੇ ਇਹ ਚੀਜ਼ ਦੀ ਕਮੀ ਲਹਿੰਦੇ ਪੰਜਾਬ ਦੇ ਵਿੱਚ ਦੇਖਣ ਨੂੰ ਜ਼ਰੂਰ ਮਿਲਦੀ ਹੈ ਪਰ ਅੱਜ ਦੇ ਸਮੇਂ ਲਹਿੰਦੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਇਦਾਂ ਦੀਆਂ ਸੰਸਥਾਵਾਂ ਨੇ ਜੋ ਪੰਜਾਬੀ ਨੂੰ ਪ੍ਰਫੁੱਲਿਤ ਕਰ ਰਹੀਆਂ ਨੇ ਗੱਲ ਕਰੀਏ ਧਰਮਾਂ ਦੀ ਤਾਂ ਲਹਿੰਦੇ ਪੰਜਾਬ ਦੀ 97% ਆਬਾਦੀ ਮੁਸਲਿਮ ਹੈ ਤੇ ਚੜ੍ਹਦੇ ਪੰਜਾਬ ਦੇ ਵਿੱਚ ਹਿੰਦੂ ਸਿੱਖ ਤੇ ਦੂਜੇ ਭਾਈਚਾਰਿਆਂ ਦੇ ਲੋਕ ਰਹਿੰਦੇ ਨੇ ਤੇ ਚੜ੍ਹਦਾ ਪੰਜਾਬ ਦੁਨੀਆਂ ਦਾ ਸਭ ਤੋਂ ਵੱਡਾ ਸਿੱਖ ਆਬਾਦੀ ਵਾਲਾ ਖੇਤਰ ਵੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਡਾਇਸਪੋਰਾ ਬਾਰੇ ਡਾਇਸਪੋਰਾ ਮਤਲਬ ਵਿਦੇਸ਼ ਦੇ ਵਿੱਚ ਗਏ ਹੋਏ ਪੰਜਾਬੀ ਚੜ੍ਹਦੇ ਪੰਜਾਬ ਦੀ ਬਹੁਤ ਆਬਾਦੀ ਕੈਨੇਡਾ ਅਮਰੀਕਾ ਯੂਕੇ ਯੂਐਸਏ ਤੇ ਆਸਟ੍ਰੇਲੀਆ ਜਾਂਦੀ ਹੈ ਤੇ ਲਹਿੰਦੇ ਪੰਜਾਬ ਦੀ ਆਬਾਦੀ ਜ਼ਿਆਦਾਤਰ ਜਾਂਦੀ ਹੈ ਯੂਕੇ ਦੇ ਵਿੱਚ ਮਿਡਲ ਈਸਟ ਦੇ ਵਿੱਚ ਤੇ ਯੂਰਪ ਦੇ ਵਿੱਚ ਕਲਚਰ ਦੀ ਗੱਲ ਕਰੀਏ ਸੱਭਿਆਚਾਰ ਦੀ ਗੱਲ ਕਰੀਏ ਤਾਂ ਦੋਨੇ ਪੰਜਾਬ ਇੱਕ ਹੀ ਲੱਗਦੇ ਨੇ ਗਿੱਧਾ ਭੰਗੜਾ ਲੱਸੀ ਸਰੋਂ ਦਾ ਸਾਗ ਪੰਜਾਬੀ ਗੀਤ ਵਿਆਹ ਦੀਆਂ ਰਸਮਾਂ ਵੰਡ ਤੋਂ ਬਾਅਦ ਵੀ ਦੋਨੇ ਪੰਜਾਬਾਂ ਦਾ ਸੱਭਿਆਚਾਰਕ ਕਾਫੀ ਆਬਾਦੀ ਜ਼ਿਆਦਾਤਰ ਜਾਂਦੀ ਹੈ ਯੂਕੇ ਦੇ ਵਿੱਚ ਮਿਡਲ ਈਸਟ ਦੇ ਵਿੱਚ ਤੇ ਯੂਰਪ ਦੇ ਵਿੱਚ ਕਲਚਰ ਦੀ ਗੱਲ ਕਰੀਏ ਸੱਭਿਆਚਾਰ ਦੀ ਗੱਲ ਕਰੀਏ ਤਾਂ ਦੋਨੇ ਪੰਜਾਬ ਇੱਕ ਹੀ ਲੱਗਦੇ ਨੇ ਗਿੱਧਾ ਭੰਗੜਾ ਲੱਸੀ ਮਿਡਲ ਈਸਟ ਦੇ ਵਿੱਚ ਤੇ ਯੂਰਪ ਦੇ ਵਿੱਚ ਕਲਚਰ ਦੀ ਗੱਲ ਕਰੀਏ ਸੱਭਿਆਚਾਰ ਦੀ ਗੱਲ ਕਰੀਏ ਤਾਂ ਦੋਨੇ ਪੰਜਾਬ ਇੱਕ ਹੀ ਲੱਗਦੇ ਨੇ ਗਿੱਧਾ ਭੰਗੜਾ ਲੱਸੀ ਸਰੋਂ ਦਾ ਸਾਗ ਪੰਜਾਬੀ ਗੀਤ ਵਿਆਹ ਦੀਆਂ ਰਸਮਾਂ ਵੰਡ ਤੋਂ ਬਾਅਦ ਵੀ ਦੋਨੇ ਪੰਜਾਬਾਂ ਦਾ ਸੱਭਿਆਚਾਰਕ ਕਾਫੀ ਹੱਦ ਤੱਕ ਸਾਂਝਾ ਹੈ ਹੁਣ ਗੱਲ ਕਰਦੇ ਹਾਂ ਦੋਨੇ ਪੰਜਾਬਾਂ ਦੀ ਹਿਸਟਰੀ ਦੀ ਲਹਿੰਦੇ ਪੰਜਾਬ ਦੇ ਲਾਹੌਰ ਨੂੰ ਮੁਗਲ ਸਲਤਨਤ ਦਾ ਹੈੱਡਕੁਆਟਰ ਮੰਨਿਆ ਜਾਂਦਾ ਸੀ ਲਹਿੰਦੇ ਪੰਜਾਬ ਦੇ ਵਿੱਚ ਸੂਫੀ ਸੰਤਾਂ ਦਾ ਕਾਫੀ ਪ੍ਰਭਾਵ ਰਿਹਾ ਹੈ ਤੇ 1947 ਦੀ ਵੰਡ ਤੋਂ ਬਾਅਦ ਮੁਸਲਮਾਨ ਬਹੁ ਗਿਣਤੀ ਖੇਤਰ ਬਣ ਗਿਆ ਲਾਹੌਰ ਚੜ੍ਹਦੇ ਪੰਜਾਬ ਦੀ ਗੱਲ ਕਰੀਏ ਤਾਂ ਸ੍ਰੀ ਹਰਿਮੰਦਰ ਸਾਹਿਬ ਸਿੱਖ ਧਰਮ ਦਾ ਸਭ ਤੋਂ ਮਹੱਤਵਪੂਰਨ ਸਥਾਨ ਹੈ ਸਿੱਖ ਮਿਸ਼ਲਾਂ ਤੇ ਮਹਾਰਾਜਾ ਰਣਜੀਤ ਸਿੰਘ ਦਾ ਕੇਂਦਰ ਰਿਹਾ ਹੈ ਤੇ ਭਾਰਤੀ ਆਜ਼ਾਦੀ ਅੰਦੋਲਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਗੱਲ ਕਰਾਂਗੇ ਪਾਣੀ ਤੇ ਦਰਿਆਵਾਂ ਦੀ ਲਹਿੰਦੇ ਪੰਜਾਬ ਮਤਲਬ ਕਿ ਪਾਕਿਸਤਾਨ ਵਾਲੇ ਪੰਜਾਬ ਵਿੱਚ ਦੀ ਅੱਜ ਵੀ 5 ਦਰਿਆ ਲੰਘਦੇ ਨੇ ਤੇ ਵੱਡਾ ਨਹਿਰੀ ਸਿਸਟਮ ਹੈ ਲਹਿੰਦੇ ਪੰਜਾਬ ਦੇ ਵਿੱਚ ਚੜ੍ਹਦੇ ਪੰਜਾਬ ਦੇ ਵਿੱਚ ਸਿੰਚਾਈ ਸਿਸਟਮ ਕਾਫੀ ਜ਼ਿਆਦਾ ਬਿਹਤਰ ਹੈ ਪਰ ਜ਼ਮੀਨ ਥੱਲੇ ਪਾਣੀ ਦਾ ਪੱਧਰ ਹਰ ਸਾਲ ਘਟਦਾ ਜਾ ਰਿਹਾ ਹੈ ਜੋ ਬਹੁਤ ਵੱਡੀ ਸਮੱਸਿਆ ਹੈ ਖੇਤੀਬਾੜੀ ਦੀਆਂ ਸਮੱਸਿਆਵਾਂ ਕੀ ਨੇ ਦੋਨੇ ਪੰਜਾਬ ਦੇ ਵਿੱਚ ਚੜ੍ਹਦੇ ਪੰਜਾਬ ਦੇ ਵਿੱਚ ਹਰ ਸਾਲ ਪਾਣੀ ਦਾ ਪੱਧਰ ਥੱਲੇ ਨੂੰ ਘਟਦਾ ਜਾ ਰਿਹਾ ਹੈ ਝੋਨਿਆਂ ਕਣਕ ਬਾਰ ਬਾਰ ਉਹੀ ਫਸਲਾਂ ਬੀਜਣ ਦੇ ਨਾਲ ਮਿੱਟੀ ਪ੍ਰਭਾਵਿਤ ਹੋ ਰਹੀ ਹੈ ਚੜ੍ਹਦੇ ਪੰਜਾਬ ਦੀ ਪਰ ਲਹਿੰਦੇ ਪੰਜਾਬ ਦੇ ਵਿੱਚ ਪਾਣੀ ਦੀ ਵੰਡ ਤੇ ਨਹਿਰਾਂ ਦੀ ਸੰਭਾਲ ਇੱਕ ਬਹੁਤ ਵੱਡੀ ਚੁਣੌਤੀ ਬਣ ਚੁੱਕੀ ਹੈ ਅੱਜ ਦੇ ਸਮੇਂ ਵੀ ਲਹਿੰਦੇ ਪੰਜਾਬ ਦੇ ਵਿੱਚ ਪੁਰਾਣੇ ਤਰੀਕਿਆਂ ਦੇ ਨਾਲ ਖੇਤੀ ਕੀਤੀ ਜਾ ਰਹੀ ਹੈ ਗੱਲ ਕਰਦੇ ਹਾਂ ਫੌਜੀ ਭੂਮਿਕਾ ਦੀ ਲਹਿੰਦੇ ਪੰਜਾਬ ਦੇ ਪੰਜਾਬੀਆਂ ਦੀ ਬਹੁਤ ਵੱਡੀ ਗਿਣਤੀ ਪਾਕਿਸਤਾਨੀ ਆਰਮੀ ਦੇ ਵਿੱਚ ਆਪਣੀ ਸੇਵਾਵਾਂ ਦਿੰਦੀ ਹੈ ਤੇ ਚੜ੍ਹਦੇ ਪੰਜਾਬ ਦੇ ਨੌਜਵਾਨਾਂ ਦਾ ਰੁਝਾਨ ਹਾਲ ਫਿਲਹਾਲ ਕਾਫੀ ਜ਼ਿਆਦਾ ਘਟਦਾ ਜਾ ਰਿਹਾ ਹੈ ਇੰਡੀਅਨ ਆਰਮੀ ਦੇ ਵਿੱਚ ਜਾਣ ਦਾ ਹਾਲਾਂਕਿ ਉੱਚ ਲੈਵਲ ਦੇ ਆਫੀਸਰਾਂ ਦੀ ਗਿਣਤੀ ਕਾਫੀ ਵੱਧ ਹੈ ਇੰਡੀਅਨ ਆਰਮੀ ਦੇ ਵਿੱਚ ਪੰਜਾਬੀਆਂ ਗੱਲ ਕਰੀਏ ਗੇਮ ਮਤਲਬ ਖੇਡਾਂ ਦੀ ਲਹਿੰਦੇ ਪੰਜਾਬ ਦੇ ਵਿੱਚ ਕ੍ਰਿਕਟ ਸਭ ਤੋਂ ਪ੍ਰਸਿੱਧ ਖੇਡ ਹੈ ਕਈ ਇੰਟਰਨੈਸ਼ਨਲ ਕ੍ਰਿਕਟਰ ਦਿੱਤੇ ਨੇ ਪਾਕਿਸਤਾਨ ਦੀ ਟੀਮ ਨੂੰ ਲਹਿੰਦੇ ਪੰਜਾਬ ਨੇ ਤੇ ਚੜ੍ਹਦਾ ਪੰਜਾਬ ਹਾਕੀ ਵੀ ਖੇਡਦਾ ਹੈ ਕਬੱਡੀ ਵੀ ਖੇਡਦਾ ਹੈ ਐਥਲੈਟਿਕ ਦੇ ਵਿੱਚ ਵੀ ਅੱਗੇ ਹੈ ਤੇ ਕ੍ਰਿਕਟ ਦੇ ਵਿੱਚ ਵੀ ਅੱਗੇ ਹੈ ਚੜ੍ਹਦੇ ਪੰਜਾਬ ਨੇ ਕਈ ਓਲੰਪਿਕ ਪਲੇਅਰ ਦਿੱਤੇ ਨੇ ਇੰਡੀਆ ਨੂੰ ਗੱਲ ਕਰਦੇ ਹਾਂ ਮਸ਼ਹੂਰ ਖਾਣਿਆਂ ਦੀ ਮਤਲਬ ਕਿ ਫੂਡ ਦੀ ਲਹਿੰਦੇ ਪੰਜਾਬ ਦੇ ਵਿੱਚ ਨਿਹਾਰੀ ਪਾਏ ਹਲਵਾ ਪੂੜੀ ਤੇ ਚਪਲੀ ਕਬਾਬ ਬਹੁਤ ਜ਼ਿਆਦਾ ਖਾਧਾ ਜਾਂਦਾ ਹੈ ਚੜ੍ਹਦੇ ਪੰਜਾਬ ਦੇ ਵਿੱਚ ਸਰੋਂ ਦਾ ਸਾਗ ਮੱਕੀ ਦੀ ਰੋਟੀ ਲੱਸੀ ਦਹੀਂ ਖੀਰ ਬੜੇ ਚਾਹ ਦੇ ਨਾਲ ਖਾਧੇ ਜਾਂਦੇ ਨੇ ਗੱਲ ਕਰਦੇ ਹਾਂ ਟੂਰਿਜ਼ਮ ਦੀ ਲਹਿੰਦੇ ਪੰਜਾਬ ਦੇ ਵਿੱਚ ਬਾਦਸ਼ਾਹੀ ਮੋਸਕ ਹੈ ਲਾਹੌਰ ਫੋਰਟ ਹੈ ਤੇ ਸ਼ਾਲੀਮਾਰ ਗਾਰਡਨ ਟੂਰਿਸਟ ਦੇ ਵਿੱਚ ਕਾਫੀ ਜ਼ਿਆਦਾ ਫੇਮਸ ਨੇ ਚੜ੍ਹਦੇ ਪੰਜਾਬ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਜਲਿਆਂਵਾਲਾ ਬਾਗ ਤੇ ਆਨੰਦਪੁਰ ਸਾਹਿਬ ਕਾਫੀ ਜ਼ਿਆਦਾ ਮਹੱਤਵਪੂਰਨ ਤੇ ਸਭ ਤੋਂ ਜ਼ਿਆਦਾ ਵਿਜ਼ਿਟ ਕੀਤੀਆਂ ਜਾਣ ਵਾਲੀਆਂ ਥਾਵਾਂ ਨੇ ਪਵਿੱਤਰ ਥਾਵਾਂ ਪੰਜਾਬੀ ਸਿਨੇਮਾ ਤੇ ਸੰਗੀਤ ਲਹਿੰਦੇ ਪੰਜਾਬ ਦੇ ਵਿੱਚ ਲਾਲੀਵੁੱਡ ਮਤਲਬ ਕਿ ਲਾਹੌਰ ਫਿਲਮ ਇੰਡਸਟਰੀ ਹੈ ਤੇ ਸੂਫੀ ਸੰਗੀਤ ਕਾਫੀ ਜ਼ਿਆਦਾ ਸੁਣਿਆ ਜਾਂਦਾ ਹੈ ਲਹਿੰਦੇ ਪੰਜਾਬ ਦੇ ਵਿੱਚ ਤੇ ਚੜ੍ਹਦੇ ਪੰਜਾਬ ਦੀ ਪੰਜਾਬੀ ਇੰਡਸਟਰੀ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਦਲਜੀਤ ਦੋਸਾਂਝ ਸਿੱਧੂ ਮੂਸੇਵਾਲਾ ਹਰਭਜਨ ਮਾਨ ਇਹ ਚਰਚਿਤ ਨਾਮ ਨੇ ਚੜ੍ਹਦੇ ਪੰਜਾਬ ਦੇ ਇੰਟਰਨੈਟ ਤੇ ਟੈਕਨੋਲੋਜੀ ਦੇ ਉੱਪਰ ਗੱਲ ਕਰਦੇ ਹਾਂ ਚੜ੍ਹਦੇ ਪੰਜਾਬ ਦੇ ਕੋਨੇ ਕੋਨੇ ਤੇ ਹਾਈ ਸਪੀਡ ਇੰਟਰਨੈਟ ਪਹੁੰਚ ਚੁੱਕਿਆ ਹੈ ਆਈਟੀ ਤੇ ਸਟਾਰਟਅਪ ਕਲਚਰ ਕਾਫੀ ਜ਼ਿਆਦਾ ਵਿਕਸਿਤ ਹੋ ਰਿਹਾ ਹੈ ਚੜ੍ਹਦੇ ਪੰਜਾਬ ਦੇ ਵਿੱਚ ਡਿਵੈਲਪ ਹੋ ਰਿਹਾ ਹੈ ਲਹਿੰਦੇ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਆਈਟੀ ਸੈਕਟਰ ਤੇਜ਼ੀ ਦੇ ਨਾਲ ਵੱਧ ਰਿਹਾ ਹੈ ਲਹਿੰਦੇ ਪੰਜਾਬ ਦਾ ਲਾਹੌਰ ਟੈਕ ਹੱਬ ਬਣ ਚੁੱਕਿਆ ਹੈ ਹੁਣ ਗੱਲ ਕਰਦੇ ਹਾਂ ਵਿਦੇਸ਼ ਜਾਣ ਦੇ ਰੁਝਾਨ ਬਾਰੇ ਚੜ੍ਹਦੇ ਪੰਜਾਬ ਦਾ ਰੁਝਾਨ ਹੈ ਕੈਨੇਡਾ ਆਸਟ੍ਰੇਲੀਆ ਅਮਰੀਕਾ ਯੂਕੇ ਵੱਲ ਲਹਿੰਦਾ ਪੰਜਾਬ ਜ਼ਿਆਦਾ ਪ੍ਰੈਫਰੈਂਸ ਦਿੰਦਾ ਹੈ ਯੂਕੇ ਨੂੰ ਸਾਊਦੀ ਅਰਬ ਨੂੰ ਡੁਬਈ ਨੂੰ ਤੇ ਕਤਰ ਨੂੰ ਭਵਿੱਖ ਦੇ ਵਿੱਚ ਫਿਊਚਰ ਦੇ ਵਿੱਚ ਸਨ 2050 ਦੇ ਵਿੱਚ ਕਿਹੜਾ ਪੰਜਾਬ ਅੱਗੇ ਹੋਵੇਗਾ ਲਹਿੰਦੇ ਪੰਜਾਬ ਦੇ ਕੋਲ ਵੱਡੀ ਆਬਾਦੀ ਹੈ ਵੱਡਾ ਬਾਜ਼ਾਰ ਹੈ ਵੱਡਾ ਖੇਤਰਫਲ ਹੈ ਜੋ ਉਸ ਦੀ ਤਰੱਕੀ ਦੇ ਵਿੱਚ ਕਾਫੀ ਜ਼ਿਆਦਾ ਯੋਗਦਾਨ ਪਾਵੇਗਾ ਚੜ੍ਹਦੇ ਪੰਜਾਬ ਦੇ ਕੋਲ ਵਧੀਆ

0: ਨਹੀਂ ਫਿਊਚਰ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਦੋਨੇ ਪੰਜਾਬ ਖੁਸ਼ਹਾਲ ਖੇਤਰ ਹੋਣਗੇ ਜੋ ਵੀ ਤੁਹਾਡੀ ਰਾਏ ਹੈ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਧੰਨਵਾਦ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਦੇ ਵਿੱਚ ਲਾਹੌਰ ਅੰਮ੍ਰਿਤਸਰ
1: ਜੀ ਸੀਗਾ ਜੀ ਪੰਜਾਬ ਦੀ ਗੱਲਬਾਤ ਤੇ ਕਈ ਵਾਰੀ ਅਕਸਰ ਗੱਲਬਾਤ ਕਰਦੇ ਹਾਂ ਵੀ ਜਿਹੜਾ ਪੰਜਾਬ ਪੰਜਾਬ ਦੀ ਗੱਲ ਤੇ ਕਰਦੇ ਹਾਂ ਪਰ ਚਾਰ ਗੁਣਾ ਵੱਡਾ ਪੰਜਾਬ ਜਿਹੜਾ ਹੈ ਉਹ ਪਾਕਿਸਤਾਨ ਵਾਲੇ ਪਾਸੇ ਹੈ ਲਹਿੰਦਾ ਪੰਜਾਬ ਜਿਹਨੂੰ ਕਹਿੰਦੇ ਚੜ੍ਹਦਾ ਪੰਜਾਬ ਮਤਲਬ ਜਿੱਧਰੋਂ ਸੂਰਜ ਚੜ੍ਹਦਾ ਤੇ ਉਹ ਪੰਜਾਬ ਜਿਹੜਾ ਹੈ ਉਹ ਘੱਟ ਗਿਣਤੀ ਹੈ ਕੰਪੈਰੇਟਿਵਲੀ ਕਿਉਂਕਿ ਬਹੁਤ ਥੋੜੇ ਲੋਕੀ ਜਿਹੜੇ ਨੇ ਉਸ ਪੰਜਾਬ ਦੇ ਵਿੱਚ ਰਹਿੰਦੇ ਨੇ ਜਿਹੜੇ ਪਾਕਿਸਤਾਨ ਵਾਲੇ ਪੰਜਾਬ ਦੀ ਸਾਈਡ ਦੇ ਹਿਸਾਬ ਨਾਲ ਤੇ ਉਹਦੇ ਚ ਕਿਹੜੀਆਂ ਕਿਹੜੀਆਂ ਚੰਗੀਆਂ ਮਾੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੇਖਣ ਚ ਮਿਲਦੀਆਂ ਇਹ ਚ ਸਿਰਫ ਮੋਟੀਆਂ ਮੋਟੀਆਂ ਗੱਲਾਂ ਬਾਤਾਂ ਤੇ ਕੀਤੀਆਂ ਗਈਆਂ ਬਟ ਆਪਾਂ ਡੇਲੀ ਬੇਸਿਸ ਦੇ ਉੱਤੇ ਖ਼ਬਰਾਂ ਤੇ ਹੋਰ ਇਨਫੋਰਮੇਸ਼ਨ ਜਦੋਂ ਸ਼ੇਅਰ ਕਰਦੇ ਹਾਂ ਤੇ ਪੰਜਾਬਾਂ ਦੇ ਹਾਲਾਤ ਜਿਹੜੇ ਨੇ ਉਹ ਪਤਾ ਲੱਗਦੇ ਰਹਿੰਦੇ ਆ ਕਿ ਵੀ ਕੀ ਕੁਛ ਜਿਹੜਾ ਉਹਦੇ ਵਿੱਚ ਕੀ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਤੇ ਇਸ ਕਰਕੇ ਕਈ ਚੀਜ਼ਾਂ ਜਿਹੜੀਆਂ ਨੇ ਉਹ ਰੀਸੈਂਟ ਟਾਈਮ ਦੇ ਵਿੱਚ ਸਾਹਮਣੇ ਆਈਆਂ ਜੀ ਪ੍ਰੋਗਰਾਮ ਨੂੰ ਲੈ ਕੇ ਕਿਉਂਕਿ ਪੰਜਾਬ ਦੀ ਜਦੋਂ ਗੱਲ ਕੀਤੀ ਜਾਂਦੀ ਹੈ ਤੇ ਨਾਲ ਦੀ ਨਾਲ ਹੀ ਬਸ ਏਦਾਂ ਦਾ ਲੱਗਣ ਲੱਗ ਪੈਂਦਾ ਵੀ ਵਾਕਈ ਜਿਹੜੇ ਲੋਕਾਂ ਨਾਲ ਮੈਂ ਅਕਸਰ ਪਹਿਲਾਂ ਗੱਲਬਾਤ ਕਰਦਾ ਰਿਹਾ ਕਿ ਵੀ ਜਦੋਂ ਵੰਡ ਪੈਂਦੀ ਹੈ ਜਾਂ ਕਹਿ ਲਓ ਵੀ ਪਾਰਟੀਸ਼ਨ ਹੁੰਦੀ ਹੈ ਤਦੋਂ ਲੋਕੀ ਜਿਹੜੇ ਨੇ ਅਕਸਰ ਆਪਣੇ ਦੁਖੜੇ ਜਿਹੜੇ ਆ ਰੋਂਦੇ ਆ ਕਿ ਵੀ ਸਾਡੇ ਪਰਿਵਾਰ ਜਿਹੜੇ ਨੇ ਉੱਥੇ ਰਹਿ ਗਏ ਤੇ ਆਪਾਂ ਇੱਥੇ ਆ ਕੇ ਤੇ ਬੁਰੇ ਤਰੀਕੇ ਨਾਲ ਫਸ ਗਏ ਹਾਂ ਜਾਂ ਕਹਿ ਲਓ ਵੀ ਕੰਟਰੀ ਚੇਂਜ ਹੋ ਗਿਆ ਬਾਕੀ ਦੇ ਭੈਣ ਭਰਾ ਤੇ ਰਿਸ਼ਤੇਦਾਰ ਸਾਰੇ ਜਿਹੜੇ ਉੱਥੇ ਦੇ ਉੱਥੇ ਰਹਿ ਗਏ ਤੇ ਆਪਾਂ ਲੋਕੀ ਜਿਹੜੇ ਆ ਉਹ ਉਸ ਤਰੀਕੇ ਨਾਲ ਨਹੀਂ ਕਰ ਪਾਏ ਪ੍ਰੋਗਰਾਮ ਦੇ ਵਿੱਚ ਕੁਛ ਖ਼ਬਰਾਂ ਜਿਹੜੀਆਂ ਤੁਹਾਨੂੰ ਪਤਾ ਵੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕਰਦੇ ਰਹਿੰਦੇ ਹਾਂ ਵੱਡੀਆਂ ਛੋਟੀਆਂ ਖ਼ਬਰਾਂ ਜਿਹੜੀਆਂ ਨੇ ਅਲੱਗ ਅਲੱਗ ਤਰ੍ਹਾਂ ਦੀਆਂ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਸੋ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ ਜਿਹੜਾ ਇਹ 5 ਵਜੇ ਤੱਕ ਚੱਲੇਗਾ ਤੇ ਇੱਕ ਛੋਟੀ ਜਿਹੀ ਪਹਿਲਾਂ ਬ੍ਰੇਕ ਲੈਣੇ ਬ੍ਰੇਕ ਤੋਂ ਬਾਅਦ ਕਮਰਸ਼ੀਅਲ ਬ੍ਰੇਕ ਲੈ ਕੇ ਫਿਰ ਵਾਪਸ ਮਿਲਦੇ ਹਨ ਤੇ ਬਾਕੀ ਦੀਆਂ ਖ਼ਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਸਬਰੰਗ ਰੇਡੀਓ 94.7
2: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0203-403-400-0203 ਤੇ ਕਾਲ ਕਰਨ ਦੀ www.iwebguide.ca
3: अब आपकी फैमिली की सेहत को मिल गया है एक नया घर
4: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है
3: मिलिए डॉक्टर मखर शाह और डॉक्टर समरीन रहमान से
4: हमारे तजुर्बाकार डॉक्टर्स आपको देती है मुकम्मल केयर
3: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है
4: नए पेशेंट्स का खैर मकदम है और वॉक इन सुबह 9 बजे से शाम 6 बजे तक
3: 360-6870-6890 लाइफलाइन मेडिकल क्लिनिक
4: आपकी सेहत हमारी जिम्मेदारी
5: अपने बिजनेस को दीवारों से बाहर निकालिए और सीधे अपने ग्राहकों तक पहुंचाइए सबरंग रेडियो अब आता है लाइव आपके लोकेशन पर जहां होता है एनर्जी एक्साइटमेंट और रियल कनेक्शन चाहे हो आपकी शॉप ओपनिंग कोई हम सिर्फ प्रमोशन नहीं करते हम आपके ब्रांड को एक यादगार अनुभव बना देते हैं हमारी टीम पहुंचती है आपके पास लोगों से जुड़ती है और आपकी पहचान को फैलाती है पूरे 250 किलोमीटर के नेटवर्क में ज्यादा पहचान ज्यादा भरोसा ज्यादा सुनाइए और सेलिब्रेट कराइए आज ही बुक कीजिए सबरंग रेडियो के साथ आपका ब्रांड ऑन एयर भी और ऑन ग्राउंड भी मंडे ट्यूजडे थर्सडे एंड फ्राइडे 7 to
6: Student visa, visitor visa, super visa, LMIE applications, family immigration, provincial nominee application, ate citizenship application vich lamba tajruba te maharat rakhda hai. Tuhadi sahulat layi main Maninder Singh Dhillon ate Inderjot Kaur Dhillon ikko chhat het immigration ate insurance diyan sewawan pradan karde hain. Sanu sampark karn layi 403-225-1111 Maninder Singh Dhillon Asia

ਕੀ ਭਾਰਤ ਦੀ ਅਰਥ ਵਿਵਸਥਾ ਇੱਕ ਵੱਡੇ ਤੂਫਾਨ ਵੱਲ ਵੱਧ ਰਹੀ ਹੈ ਕੀ ਆਰਥਿਕ ਮੋਰਚੇ ਤੇ ਉਹ ਸੰਕੇਤ ਨਜ਼ਰ ਆ ਰਹੇ ਨੇ ਜਿਨ੍ਹਾਂ ਨੂੰ ਕੁਝ ਮਾਹਿਰ ਆਰਥਿਕ ਸੁਨਾਮੀ ਦੀ ਚੇਤਾਵਨੀ ਮੰਨ ਰਹੇ ਨੇ ਇਹ ਸਵਾਲ ਅੱਜ ਇਸ ਲਈ ਵੀ ਮਹੱਤਵਪੂਰਨ ਹੋ ਗਏ ਨੇ ਕਿਉਂਕਿ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਤੋਂ ਲੈ ਕੇ ਕਈ ਅਰਥ ਸ਼ਾਸਤਰੀ ਵਿਸ਼ਲੇਸ਼ਕ ਭਾਰਤੀ ਅਰਥ ਵਿਵਸਥਾ ਦੀ ਦਿਸ਼ਾ ਨੂੰ ਲੈ ਕੇ ਚਿੰਤਾ ਜ਼ਾਹਿਰ ਕਰ ਰਹੇ ਨੇ ਸਭ ਤੋਂ ਵੱਡਾ ਸੰਕੇਤ ਕੀ ਭਾਰਤ ਦੀ ਅਰਥ ਵਿਵਸਥਾ ਇੱਕ ਵੱਡੇ ਤੂਫਾਨ ਵੱਲ ਵੱਧ ਰਹੀ ਹੈ ਕੀ ਆਰਥਿਕ ਮੋਰਚੇ ਤੇ ਉਹ ਸੰਕੇਤ ਨਜ਼ਰ ਆ ਰਹੇ ਨੇ ਜਿਨ੍ਹਾਂ ਨੂੰ ਕੁਝ ਮਾਹਿਰ ਰੁਪਈਏ ਦੀ ਕਮਜ਼ੋਰੀ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਈਏ ਵਿੱਚ ਆਈ ਗਿਰਾਵਟ ਨੇ ਕਈ ਸਵਾਲ ਖੜੇ ਕਰ ਦਿੱਤੇ ਨੇ ਦੂਜੇ ਪਾਸੇ ਇੱਕ ਅਜਿਹਾ ਮੁੱਲ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਈਏ ਵਿੱਚ ਆਈ ਗਿਰਾਵਟ ਨੇ ਕਈ ਸਵਾਲ ਖੜੇ ਕਰ ਦਿੱਤੇ ਨੇ ਦੂਜੇ ਪਾਸੇ ਇੱਕ ਅਜਿਹਾ ਮੁਲਕ ਜਿਸ ਨੂੰ ਲੰਬੇ ਸਮੇਂ ਤੋਂ ਆਰਥਿਕ ਸੰਕਟ ਦਾ ਸਾਹਮਣਾ ਸਵਾਲ ਖੜੇ ਕਰ ਦਿੱਤੇ ਨੇ ਦੂਜੇ ਪਾਸੇ ਇੱਕ ਅਜਿਹਾ ਮੁਲਕ ਜਿਸ ਨੂੰ ਲੰਬੇ ਸਮੇਂ ਤੋਂ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਹੈ ਪਾਕਿਸਤਾਨ ਉਸ ਦੀ ਕਰੰਸੀ ਨੇ ਇਸ ਦੌਰਾਨ ਤੁਲਨਾਤਮਕ ਤੌਰ ਤੇ ਚੰਗਾ ਪ੍ਰਦਰਸ਼ਨ ਕੀਤਾ ਹੈ ਭਾਰਤ ਨਾਲੋਂ ਤਾਂ ਆਖਿਰਕਾਰ ਇਹ ਫਰਕ ਕਿਉਂ ਹੈ ਪਾਕਿਸਤਾਨ ਨੇ ਅਜਿਹਾ ਕੀ ਕੀਤਾ ਜਿਸ ਨਾਲ ਉਸਦਾ ਰੁਪਈਆ ਸੰਭਲਦਾ ਨਜ਼ਰ ਆ ਰਿਹਾ ਹੈ ਅਤੇ ਭਾਰਤੀ ਰੁਪਈਏ ਤੇ ਦਬਾਅ ਕਿਉਂ ਵੱਧ ਰਿਹਾ ਹੈ ਕਿਹੜੇ ਕਾਰਨ ਹਨ ਜੋ ਭਾਰਤੀ ਕਰੰਸੀ ਨੂੰ ਕਮਜ਼ੋਰ ਭਾਰਤੀ ਰੁਪਈਏ ਤੇ ਦਬਾਅ ਕਿਉਂ ਵੱਧ ਰਿਹਾ ਹੈ ਕਿਹੜੇ ਕਾਰਨ ਹਨ ਜੋ ਭਾਰਤੀ ਕਰੰਸੀ ਨੂੰ ਕਮਜ਼ੋਰ ਕਰ ਰਹੇ ਨੇ ਆਰਬੀਆਈ ਰੁਪਈਏ ਨੂੰ ਸਥਿਰ ਰੱਖਣ ਲਈ ਕਿਹੜੇ ਕਦਮ ਚੁੱਕ ਰਿਹਾ ਹੈ ਤੇ ਕੀ ਸਾਡੀ ਸਰਕਾਰ ਕਿਹੜੇ ਕਾਰਨ ਹਨ ਜੋ ਭਾਰਤੀ ਕਰੰਸੀ ਨੂੰ ਕਮਜ਼ੋਰ ਕਰ ਰਹੇ ਨੇ ਆਰਬੀਆਈ ਰੁਪਈਏ ਨੂੰ ਸਥਿਰ ਰੱਖਣ ਲਈ ਕਿਹੜੇ ਕਦਮ ਚੁੱਕ ਰਿਹਾ ਹੈ ਤੇ ਕੀ ਸਾਡੀ ਸਰਕਾਰ ਨੇ ਅਰਥ ਵਿਵਸਥਾ ਨੂੰ ਸੰਭਾਲਣ ਦੇ ਲਈ ਵਾਕਈ ਸੋਨੇ ਦੇ ਭੰਡਾਰ ਦੇ ਨਾਲ ਜੁੜੇ ਕੋਈ ਅਸਾਧਾਰਨ ਫੈਸਲੇ ਲਏ ਹਨ ਅੱਜ ਦੇ ਪ੍ਰਾਈਮ ਬੁਲੇਟਿਨ ਦੇ ਵਿੱਚ ਅਸੀਂ ਤੱਥਾਂ ਅੰਕੜਿਆਂ ਅਤੇ ਮਾਹਿਰਾਂ ਦੀ ਰਾਏ ਦੇ ਆਧਾਰ ਤੇ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਅਰਥ ਵਿਵਸਥਾ ਦੀ ਇਹ ਕਹਾਣੀ ਸਿਰਫ ਅੰਕੜਿਆਂ ਦੀ ਨਹੀਂ ਬਲਕਿ ਤੁਹਾਡੀ ਸਾਡੀ ਨੌਕਰੀ ਤੁਹਾਡੀ ਆਮਦਨ ਅਤੇ ਘਰ ਦੇ ਬਜਟ ਨਾਲ ਸਿੱਧਾ ਜੁੜੀ ਹੋਈ ਹੈ ਸਤਿ ਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇ ਪ੍ਰਾਈਮ ਬੁਲੇਟਿਨ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਰਨ ਕੌਰ ਕੁਝ ਮਹੀਨੇ ਪਹਿਲਾਂ ਅਸੀਂ ਮਾਣ ਨਾਲ ਛਾਤੀ ਠੋਕ ਕੇ ਦਾਅਵਾ ਕਰ ਰਹੇ ਸੀ ਕਿ ਸਾਡਾ ਅਰਥਚਾਰਾ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਅਰਥਚਾਰਾ ਬਣ ਗਿਆ ਅਸੀਂ ਜਾਪਾਨ ਨੂੰ ਪਿੱਛੇ ਛੱਡ ਦਿੱਤਾ ਤੇ 2030 ਤੱਕ ਜਰਮਨੀ ਨੂੰ ਵੀ ਪਿੱਛੇ ਛੱਡ ਕੇ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਨ ਦਾ ਅਸੀਂ ਦਾਅਵਾ ਕਰ ਰਹੇ ਸੀ ਪਰ ਹਕੀਕਤ ਇਸ ਤੋਂ ਕਾਫੀ ਦੂਰ ਹੈ ਪਿਛਲੇ ਹਫਤੇ ਤਾਇਵਾਨ ਤੇ ਦੱਖਣੀ ਕੋਰੀਆ ਵਰਗੇ ਛੋਟੇ ਛੋਟੇ ਮੁਲਕਾਂ ਨੇ ਭਾਰਤੀ ਸ਼ੇਅਰ ਬਾਜ਼ਾਰ ਨੂੰ ਮਾਰਕੀਟ ਕੈਪੀਟਲਾਈਜੇਸ਼ਨ ਦੇ ਮਾਮਲੇ ਵਿੱਚ ਪਿੱਛੇ ਛੱਡ ਦਿੱਤਾ ਤਾਇਵਾਨ ਦਾ ਸ਼ੇਅਰ ਬਾਜ਼ਾਰ 5.15 ਟ੍ਰਿਲੀਅਨ ਡਾਲਰ ਦੱਖਣੀ ਕੋਰੀਆ ਦਾ 5.04 ਟ੍ਰਿਲੀਅਨ ਡਾਲਰ ਪਹੁੰਚ ਗਿਆ ਜਦਕਿ ਭਾਰਤ 4.85 ਟ੍ਰਿਲੀਅਨ ਡਾਲਰਾਂ ਤੇ ਹੈ ਇਸ ਦੇ ਪਿੱਛੇ ਸਭ ਤੋਂ ਵੱਡੀ ਤਾਕਤ ਦੂਰਦਰਸ਼ੀ ਸੋਚ ਹੈ ਜਿਸ ਦੀ ਵਜ੍ਹਾ ਕਰਕੇ ਤਾਇਵਾਨ ਤੇ ਦੱਖਣੀ ਕੋਰੀਆ ਵਿੱਚ ਲੋਕ ਰਾਤੋਂ ਰਾਤ ਅਮੀਰ ਹੋ ਰਹੇ ਨੇ ਜਦਕਿ ਭਾਰਤੀ ਸ਼ੇਅਰ ਬਾਜ਼ਾਰ ਦੇ ਵਿੱਚ ਹਾਹਾਕਾਰ ਮੱਚੀ ਪਈ ਹੈ ਇਸ ਸਭ ਦਾ ਅਸਰ ਸਭ ਤੋਂ ਵੱਧ ਭਾਰਤੀ ਰੁਪਈਏ ਤੇ ਪਿਆ ਹੈ ਕਰੰਸੀ ਡਿੱਗਣ ਦੇ ਮਾਮਲੇ ਵਿੱਚ ਭਾਰਤ ਤੋਂ ਉੱਤੇ ਸਿਰਫ ਇੰਡੋਨੇਸ਼ੀਆ ਹੀ ਹੈ ਜਿਸ ਦੀ ਕਰੰਸੀ ਭਾਰਤ ਦੇ 6.4% ਦੇ ਮੁਕਾਬਲੇ 7.8% ਤੱਕ ਡਿੱਗੀ ਹੋਈ ਹੈ 1 ਜਨਵਰੀ ਨੂੰ ਭਾਰਤੀ ਰੁਪਈਆ 99.96 ਰੁਪਏ ਪ੍ਰਤੀ ਡਾਲਰ ਤੇ ਸੀ ਜੋ ਕਿ ਜੂਨ ਦੇ ਵਿੱਚ 95.70 ਰੁਪਏ ਪ੍ਰਤੀ ਡਾਲਰ ਤੇ ਪਹੁੰਚ ਗਿਆ ਹੈ ਦੁਨੀਆ ਦੇ

0: ਬਾਜ਼ਾਰ ਵਿੱਚ ਡਾਲਰ ਦੀ ਕੀਮਤ ਕਿਸੇ ਇੱਕ ਬਿਲਡਿੰਗ 'ਚ ਤੈਅ ਨਹੀਂ ਹੁੰਦੀ ਬਲਕਿ ਡਿਜੀਟਲ ਚੱਲਦੀ ਹੈ ਜਿਸ ਵਿੱਚ ਦੁਨੀਆ ਭਰ ਦੇ ਬੈਂਕ ਨਿਵੇਸ਼ਕ ਫਰਮਾਂ ਐਕਸਪੋਰਟ ਇੰਪੋਰਟ ਕੰਪਨੀਆਂ ਕਰੰਸੀ ਖਰੀਦਣ ਦੇ ਨਾਲ ਵੇਚਦੀਆਂ ਹਨ ਅਰਥਚਾਰੇ ਦਾ ਸਭ ਤੋਂ ਬੁਨਿਆਦੀ ਅਸੂਲ ਹੁੰਦਾ ਹੈ ਜਿੰਨੀ ਮੰਗ ਵਧੇਗੀ ਕੀਮਤ ਵੀ ਉਨੀ ਜ਼ਿਆਦਾ ਹੋਵੇਗੀ ਦੁਨੀਆ ਦਾ 88% ਕਾਰੋਬਾਰ ਡਾਲਰ ਵਿੱਚ ਹੁੰਦਾ ਤਾਂ ਹੀ ਸਾਰੇ ਦੇਸ਼ ਡਾਲਰ ਰੱਖਣਾ ਚਾਹੁੰਦੇ ਨੇ ਇਸੇ ਦੇ ਚਲਦਿਆਂ ਹੀ ਸਾਰੇ ਮੁਲਕਾਂ ਦੇ ਕੋਲ ਜਿੰਨੀ ਵੀ ਵਿਦੇਸ਼ੀ ਕਰੰਸੀ ਹੈ ਉਹਦੇ ਵਿੱਚ ਤਕਰੀਬਨ 57% ਡਾਲਰ ਹੈ ਇਸੇ ਲਈ ਡਾਲਰ ਦੇ ਨਾਲ ਹੀ ਦੂਸਰੇ ਦੇਸ਼ਾਂ ਦੀ ਕਰੰਸੀ ਨੂੰ ਨਾਪਿਆ ਤੋਲਿਆ ਜਾਂਦਾ ਭਾਰਤੀ ਰੁਪਈਏ ਦੇ ਡਿੱਗਣ ਦੇ ਪਿੱਛੇ 4 ਕਾਰਨ ਨੇ ਜਦਕਿ ਪਾਕਿਸਤਾਨੀ ਰੁਪਈਏ ਦੇ ਚੜ੍ਹਨ ਦੇ ਪਿੱਛੇ 2 ਵੱਡੇ ਕਾਰਨ ਨੇ ਭਾਰਤ ਆਪਣੀ ਤੇਲ ਦੀ ਕੁੱਲ ਖਪਤ ਦਾ 85% ਤੋਂ ਵੱਧ ਕੱਚਾ ਤੇਲ ਵਿਦੇਸ਼ਾਂ ਤੋਂ ਇੰਪੋਰਟ ਕਰਦਾ ਹੈ ਇਸ ਦੀ ਅਦਾਇਗੀ ਮੁੱਖ ਤੌਰ ਤੇ ਅਮਰੀਕੀ ਡਾਲਰ ਵਿੱਚ ਕੀਤੀ ਜਾਂਦੀ ਹੈ ਭਾਰਤ ਦੇ ਕੁੱਲ ਇੰਪੋਰਟ ਬਿੱਲ ਵਿੱਚ ਲਗਭਗ 22% ਹਿੱਸੇਦਾਰੀ ਨਾਲ ਕੱਚਾ ਤੇਲ ਸਭ ਤੋਂ ਵੱਡੀ ਇੰਪੋਰਟ ਹੈ ਯਾਨੀ ਵਿਦੇਸ਼ਾਂ ਤੋਂ ਜੇ ਭਾਰਤ 100 ਰੁਪਏ ਦਾ ਸਮਾਨ ਮੰਗਵਾਉਂਦਾ ਹੈ ਤਾਂ 22% ਖਰਚਾ ਤੇਲ ਤੇ ਕਰਦਾ ਹੈ ਖਾੜੀ ਮੁਲਕਾਂ ਵਿੱਚ ਜੰਗ ਦੇ ਹਾਲਾਤਾਂ ਦੀ ਵਜ੍ਹਾ ਕਰਕੇ ਤੇਲ ਦੀ ਕੀਮਤ ਵੱਧ ਰਹੀ ਹੈ ਤੇਲ ਦਾ ਵਪਾਰ ਵੀ ਡਾਲਰ ਵਿੱਚ ਹੁੰਦਾ ਹੈ ਇਸ ਲਈ ਡਾਲਰ ਦੀ ਮੰਗ ਵੱਧ ਰਹੀ ਹੈ ਤੇ ਰੁਪਈਆ ਡਿੱਗ ਰਿਹਾ ਹੈ ਰੁਪਈਏ ਦੀ ਕਮਜ਼ੋਰੀ ਦਾ ਦੂਸਰਾ ਵੱਡਾ ਕਾਰਨ FII ਯਾਨੀ ਵਿਦੇਸ਼ੀ ਨਿਵੇਸ਼ਕਾਂ ਦਾ ਭਾਰਤੀ ਸ਼ੇਅਰ ਬਾਜ਼ਾਰ ਚੋਂ ਪੈਸਾ ਕਢਵਾਉਣਾ ਜੋ ਭਾਰਤੀ ਕੰਪਨੀਆਂ ਦੇ ਵਿੱਚ ਨਿਵੇਸ਼ ਕਰਦੇ ਸੀ 2025 ਵਿੱਚ ਵਿਦੇਸ਼ੀ ਨਿਵੇਸ਼ਕਾਂ ਨੇ 1,68,000 ਕਰੋੜ ਕੱਢ ਲਏ ਜਦਕਿ 2026 ਦੇ 6 ਮਹੀਨਿਆਂ ਦੇ ਅੰਦਰ ਹੁਣ ਤੱਕ 2,26,000 ਕਰੋੜ ਰੁਪਈਏ ਵਿਦੇਸ਼ੀ ਨਿਵੇਸ਼ਕ ਕਢਵਾ ਚੁੱਕੇ ਨੇ ਵਿਦੇਸ਼ੀ ਨਿਵੇਸ਼ਕ ਡਾਲਰ 'ਚ ਪੈਸੇ ਕਢਵਾਉਂਦੇ ਨੇ ਇਸ ਨਾਲ ਡਾਲਰ ਦੀ ਡਿਮਾਂਡ ਵੱਧ ਰਹੀ ਹੈ ਤੇ ਰੁਪਈਆ ਟੁੱਟਦਾ ਹੈ ਵਿਦੇਸ਼ੀ ਨਿਵੇਸ਼ਕਾਂ ਨੂੰ ਹੁਣ ਭਾਰਤੀ ਬਾਜ਼ਾਰ ਘਾਟੇ ਦਾ ਸੌਦਾ ਲੱਗਦਾ ਇਸ ਲਈ ਉਹ ਪੈਸੇ ਕੱਢ ਕੇ ਤਾਇਵਾਨ ਦੱਖਣੀ ਕੋਰੀਆ ਤੇ ਅਮਰੀਕਾ ਦੀਆਂ AI ਕੰਪਨੀਆਂ ਦੇ ਵਿੱਚ ਨਿਵੇਸ਼ ਕਰ ਰਹੇ ਨੇ ਜਾਣਕਾਰਾਂ ਦਾ ਦਾਅਵਾ ਹੈ ਕਿ ਭਾਰਤ ਨੇ ਸਮੇਂ ਸਿਰ AI ਵਰਗੀ ਨਵੀਂ ਤਕਨੀਕ ਵਿੱਚ ਨਿਵੇਸ਼ ਹੀ ਨਹੀਂ ਕੀਤਾ ਅਮਰੀਕਾ ਨੇ AI ਵਿੱਚ 500 ਅਰਬ ਡਾਲਰ ਖਰਚ ਕੀਤੇ ਚੀਨ ਨੇ 80 ਅਰਬ ਡਾਲਰ ਜਦਕਿ ਭਾਰਤ ਨੇ ਸਿਰਫ 2 ਅਰਬ ਡਾਲਰ ਹੀ ਖਰਚੇ ਨੇ ਭਾਰਤ ਰਿਸਰਚ ਉੱਤੇ 0.65% ਕੁੱਲ GDP ਦਾ ਖਰਚ ਕਰਦਾ ਹੈ ਤਾਂ ਅਮਰੀਕਾ 3% ਖਰਚ ਕਰਦਾ ਇਸ ਲਈ ਨਵੀਆਂ ਖੋਜਾਂ ਵਪਾਰ ਦੇ ਵਿੱਚ ਅਮਰੀਕਾ ਨੂੰ ਮੂਹਰੇ ਰੱਖਦੀਆਂ ਨੇ ਆਰਥਿਕ ਮਾਹਰ ਕਹਿੰਦੇ ਨੇ ਕਿ ਜਦੋਂ ਨਵੀਂ ਤਕਨੀਕ ਬਣੇਗੀ ਹੀ ਨਹੀਂ ਤਾਂ ਦੁਨੀਆ ਨੂੰ ਅਸੀਂ ਵੇਚਾਂਗੇ ਕਿ ਜਦੋਂ ਵੇਚੋਗੇ ਹੀ ਨਹੀਂ ਤਾਂ ਡਾਲਰ ਕਿੱਥੋਂ ਆਉਣਗੇ ਇਸ ਲਈ ਸਰਕਾਰ ਨੂੰ R&D ਯਾਨੀ ਕਿ ਰਿਸਰਚ ਐਂਡ ਡਿਵੈਲਪਮੈਂਟ ਤੇ ਜ਼ਿਆਦਾ ਖਰਚ ਕਰਨਾ ਚਾਹੀਦਾ ਹੈ ਜਾਣਕਾਰਾਂ ਦਾ ਮੰਨਣਾ ਹੈ ਕਿ ਭਾਰਤ ਵਿੱਚ ਮੇਕ ਇਨ ਇੰਡੀਆ ਅਧੀਨ ਕਈ ਸਟਾਰਟਅਪ ਸ਼ੁਰੂ ਹੋਏ ਪਰ ਉਹ ਸਿਰਫ ਸਿਸ ਬੇਸਡ ਹਨ ਜਿਵੇਂ ਕਿ ਡਿਲੀਵਰੀ ਐਪਸ ਈ-ਕਾਮਰਸ ਹਨ ਜਦਕਿ ਭਾਰਤ ਮੈਨੂਫੈਕਚਰਿੰਗ ਦੇ ਵਿੱਚ ਪਿੱਛੇ ਰਹਿ ਗਿਆ ਅਸੀਂ ਤਕਨੀਕ ਦੇ ਵਿੱਚ ਪਿੱਛੇ ਰਹਿ ਗਏ ਇਸ ਦੀ ਵਜ੍ਹਾ ਕਰਕੇ ਕੋਈ ਚੀਜ਼ ਨਹੀਂ ਬਣਾ ਸਕਦੇ ਫਿਰ ਵਿਦੇਸ਼ੀ ਬਾਜ਼ਾਰ ਵਿੱਚ ਇਸ ਚੀਜ਼ਾਂ ਨੂੰ ਵੇਚ ਕੇ ਡਾਲਰ ਕਿਵੇਂ ਕਮਾਵਾਂਗੇ ਕੀ ਵੇਚ ਕੇ ਡਾਲਰ ਕਮਾਵਾਂਗੇ ਤੁਸੀਂ ਅੰਦਾਜ਼ਾ ਇਸ ਗੱਲ ਤੋਂ ਲਾ ਸਕਦੇ ਹੋ ਕਿ 2025-26 ਵਿੱਚ ਭਾਰਤ ਨੇ 860 ਅਰਬ ਡਾਲਰਾਂ ਦਾ ਸਮਾਨ ਵੇਚਿਆ ਪਰ 979 ਅਰਬ ਡਾਲਰਾਂ ਦਾ ਸਮਾਨ ਖਰੀਦ ਲਿਆ ਯਾਨੀ ਕਿ 119 ਅਰਬ ਡਾਲਰ ਦਾ ਘਾਟਾ ਭਾਰਤ ਸੋਨਾ ਚਾਂਦੀ ਦੇ ਗਹਿਣੇ ਤੇ ਦਵਾਈਆਂ ਵਿਦੇਸ਼ਾਂ ਨੂੰ ਵੇਚਦਾ ਹੈ ਪਰ ਇਸਦਾ ਮੁਨਾਫਾ ਘੱਟ ਹੈ ਜਦਕਿ ਇਲੈਕਟ੍ਰਾਨਿਕ ਮਸ਼ੀਨਰੀ ਆਟੋ ਪਾਰਟਸ ਦੇ ਵਿੱਚ ਭਾਰਤ ਪਿੱਛੇ ਹੈ ਇਨ੍ਹਾਂ ਵਿੱਚ ਹੀ ਜ਼ਿਆਦਾ ਮੁਨਾਫਾ ਹੁੰਦਾ ਹੈ ਚੀਨ ਤੇ ਤਾਇਵਾਨ ਇਨ੍ਹਾਂ ਦੇ ਵਿੱਚ ਅੱਗੇ ਹਨ ਰਹੀ ਸਹੀ ਕਸਰ ਰਾਸ਼ਟਰਪਤੀ ਟਰੰਪ ਦੇ ਟੈਰਿਫ ਨੇ ਪੂਰੀ ਕਰ ਦਿੱਤੀ ਪਹਿਲਾਂ ਭਾਰਤ ਤੇ 50% ਲਾਇਆ ਜਦੋਂ ਅਮਰੀਕਾ ਦੀ ਸੁਪਰੀਮ ਕੋਰਟ ਨੇ ਹਟਾ ਦਿੱਤਾ ਤਾਂ ਹੁਣ 12% ਹੋਰ ਟੈਰਿਫ ਠੋਕਣ ਦੀ ਟਰੰਪ ਤਿਆਰੀ ਕਰ ਰਹੇ ਨੇ ਜਦੋਂ ਭਾਰਤੀ ਸਮਾਨ ਵਿਦੇਸ਼ਾਂ ਵਿੱਚ ਟੈਰਿਫ ਦੀ ਵਜ੍ਹਾ 12% ਹੋਰ ਟੈਰਿਫ ਠੋਕਣ ਦੀ ਟਰੰਪ ਤਿਆਰੀ ਕਰ ਰਹੇ ਨੇ ਜਦੋਂ ਭਾਰਤੀ ਸਮਾਨ ਵਿਦੇਸ਼ਾਂ ਵਿੱਚ ਟੈਰਿਫ ਦੀ ਵਜ੍ਹਾ ਕਰਕੇ ਮਹਿੰਗਾ ਵਿਕੇਗਾ ਤਾਂ ਖਰੀਦੇਗਾ ਕੌਣ ਯਾਨੀ ਕਿ ਮੌਜੂਦਾ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਗਏ ਨੇ ਇਸੇ ਲਈ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਅਰਥਚਾਰੇ ਨੂੰ ਲੈ ਕੇ ਸੁਨਾਮੀ ਵਰਗੀ ਚੇਤਾਵਨੀ ਦਿੰਦੇ ਨਜ਼ਰ ਆ ਰਹੇ ਨੇ
1: ਆਰਥਿਕ ਸੁਨਾਮੀ ਆ ਰਹੀ ਹੈ ਭਯੰਕਰ ਆਰਥਿਕ ਸੁਨਾਮੀ ਅਬ ਆ ਰਹੀ ਹੈ ਉਸਕਾ ਕਾਰਨ ਹੈ ਕਿ ਹਿੰਦੁਸਤਾਨ ਕਾ ਜੋ ਪ੍ਰੋਟੈਕਸ਼ਨ ਕਾ ਸਿਸਟਮ ਥਾ ਜੋ ਇੰਟਰਨੈਸ਼ਨਲ ਇਕੋਨੋਮੀ ਸੇ ਏਕ ਪ੍ਰਕਾਰ ਸੇ ਸ਼ੌਕ ਅਬਜ਼ਰਵਰ ਥਾ ਉਸਕੋ ਬੀਜੇਪੀ ਨੇ ਹਟਾ ਦਿਆ ਹੈ ਤੋ ਏਕ ਤਰਫ ਸੇ ਭਯੰਕਰ ਆਰਥਿਕ ਸੁਨਾਮੀ ਆ ਰਹੀ ਹੈ ਪ੍ਰਾਈਸਿਸ ਬੜ ਰਹੀ ਹੈ ਔਰ ਯੇ ਅਭੀ ਸ਼ੁਰੂਆਤ ਦੇਖੀ ਆਪਨੇ ਐਸੀ ਇਕੋਨੋਮਿਕ ਕ੍ਰਾਈਸਿਸ ਆਏਗੀ ਹਿੰਦੁਸਤਾਨ ਮੇ ਜੋ ਆਪਨੇ ਆਪਣੇ ਲਾਈਫ ਮੇ ਨਹੀਂ ਦੇਖੀ ਹੋਗੀ ਯੇ ਹੋ ਰਹਾ ਹੈ ਇਸਕੋ ਆਪ ਕੋਈ ਰੋਕ ਨਹੀਂ ਸਕਤਾ ਹੈ ਦੂਸਰੀ ਤਰਫ ਕਿਆ ਹੋ ਰਹਾ ਹੈ ਹਿੰਦੁਸਤਾਨ ਕੇ ਅੰਦਰ ਸਿਸਟਮ ਕੇ ਅੰਦਰ ਇੰਸਟੀਟਿਊਸ਼ਨਲ ਰਿਵੋਲਟ ਹੋ ਰਹਾ ਹੈ ਤੋ ਆਪ ਸੋਚਤੀ ਹੈ ਕਿ ਇਲੈਕਸ਼ਨ ਕਮਿਸ਼ਨ ਫੁਲੀ ਕੰਟਰੋਲਡ ਹੈ ਵੋ 3 ਸਾਲ ਪਹਿਲੇ ਫੁਲੀ ਕੰਟਰੋਲਡ ਹੈ ਚੀਫ ਇਲੈਕਸ਼ਨ ਕਮਿਸ਼ਨਰ ਕੇ ਮੈਸੇਜਸ ਮੇਰੇ ਪਾਸ ਆ ਰਹੇ ਹੈ ਹੈਡ ਆਫ ਇੰਟੈਲੀਜੈਂਸ ਸਿਸਟਮ ਸੀਨੀਅਰ ਜੁਡੀਸ਼ਰੀ ਸਾਰੋ ਕੇ ਸਾਰੇ ਰਿਵੋਲਟ ਕਰ ਰਹੇ ਹੈ
0: ਹੁਣ ਸਵਾਲ ਇਹ ਹੈ ਕਿ ਭਾਰਤੀ ਰਿਜ਼ਰਵ ਬੈਂਕ ਭਾਰਤੀ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਰੁਪਈਏ ਨੂੰ ਬਚਾਉਣ ਦੇ ਲਈ ਕੀ ਕਰ ਸਕਦੀ ਹੈ ਭਾਰਤ ਦੀ ਮੁਦਰਾ ਤੇ ਵਿੱਤੀ ਸਥਿਰਤਾ ਬਣਾਈ ਰੱਖਣ ਦੀ ਜ਼ਿੰਮੇਵਾਰੀ RBI ਦੀ ਹੁੰਦੀ ਹੈ ਜਦੋਂ ਭਾਰਤੀ ਰੁਪਈਏ ਦੀ ਕੀਮਤ ਡਾਲਰ ਦੇ ਮੁਕਾਬਲੇ ਤੇਜ਼ੀ ਨਾਲ ਡਿੱਗਣ ਲੱਗਦੀ ਹੈ ਤਾਂ RBI ਆਪਣੇ ਵਿਦੇਸ਼ੀ ਮੁਦਰਾ ਭੰਡਾਰ ਵਿੱਚੋਂ ਡਾਲਰ ਜਾਂ ਅਮਰੀਕੀ ਟ੍ਰੈਜਰੀ ਬੌਂਡ ਵੇਚ ਕੇ ਬਾਜ਼ਾਰ ਵਿੱਚ ਦਖਲ ਦਿੰਦੀ ਹੈ ਇਸ ਨਾਲ ਡਾਲਰ ਦੀ ਸਪਲਾਈ ਵੱਧਦੀ ਹੈ ਰੁਪਈਏ ਤੇ ਪੈਣ ਵਾਲਾ ਦਬਾਅ ਕੁਝ ਹੱਦ ਤੱਕ ਘਟਦਾ ਵਿੱਤੀ ਸਾਲ 2025-26 ਦੌਰਾਨ RBI ਨੇ ਕਰੀਬ 53 ਅਰਬ ਡਾਲਰ ਵੇਚੇ ਜੋ ਪਿਛਲੇ ਸਾਲ ਦੇ ਮੁਕਾਬਲੇ 12 ਅਰਬ ਡਾਲਰ ਵੱਧ ਸਨ ਇਸ ਤੋਂ ਇਲਾਵਾ 21 ਮਈ 2026 ਨੂੰ RBI ਨੇ ਘੱਟੋ ਘੱਟ 2 ਅਰਬ ਡਾਲਰ ਅਤੇ 26 ਮਈ ਨੂੰ 5 ਅਰਬ ਡਾਲਰ ਹੋਰ ਵੇਚ ਦਿੱਤੇ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਰੁਪਈਏ ਨੂੰ ਅਚਾਨਕ ਅਤੇ ਤੇਜ਼ੀ ਨਾਲ ਡਿੱਗਣ ਤੋਂ ਰੋਕਣਾ ਬਹੁਤ ਜ਼ਰੂਰੀ ਹੈ

0: ਜੇ ਆਰਬੀਆਈ ਦਖਲ ਨਾ ਦੇਵੇ ਤਾਂ ਸੱਟੇਬਾਜ਼ੀ ਕਾਰਨ ਰੁਪਈਏ ਵਿੱਚ ਹੋਰ ਗਿਰਾਵਟ ਆ ਸਕਦੀ ਹੈ ਜਿਸ ਨਾਲ ਨਿਵੇਸ਼ ਅਤੇ ਉਤਪਾਦਨ ਤੇ ਨਕਾਰਾਤਮਕ ਅਸਰ ਪੈ ਸਕਦਾ ਹੈ। ਲਗਾਤਾਰ ਦਖਲਅੰਦਾਜ਼ੀ ਕਰਕੇ ਆਰਬੀਆਈ ਦਾ ਵਿਦੇਸ਼ੀ ਮੁਦਰਾ ਭੰਡਾਰ ਵੀ ਘਟਿਆ। 22 ਮਈ ਨੂੰ ਜਾਰੀ ਅੰਕੜਿਆਂ ਮੁਤਾਬਿਕ ਇਹ 681.4 ਅਰਬ ਡਾਲਰ ਰਹਿ ਗਿਆ ਜੋ ਇਸ ਤੋਂ ਪਹਿਲਾਂ ਦੇ ਹਫ਼ਤੇ 688.89 ਅਰਬ ਡਾਲਰ ਸੀ। ਹਾਲਾਂਕਿ ਭੰਡਾਰ ਹਾਲੇ ਵੀ ਦੇਸ਼ ਦੀਆਂ ਕਰੀਬ 10 ਮਹੀਨਿਆਂ ਦੀਆਂ ਇੰਪੋਰਟ ਲੋੜਾਂ ਨੂੰ ਪੂਰਾ ਕਰਨ ਲਈ ਕਾਫ਼ੀ ਮੰਨਿਆ ਜਾ ਰਿਹਾ ਹੈ। ਆਰਬੀਆਈ ਆਪਣੇ ਵੱਲੋਂ ਤਾਂ ਕੋਸ਼ਿਸ਼ਾਂ ਕਰ ਰਹੀ ਹੈ ਪਰ ਵੱਡਾ ਸਵਾਲ ਹੈ ਕਿ ਪਾਕਿਸਤਾਨ ਅਜਿਹਾ ਕੀ ਕਰ ਰਿਹਾ ਹੈ ਕਿ ਪਾਕਿਸਤਾਨੀ ਰੁਪਈਆ ਡਾਲਰ ਦੇ ਮੁਕਾਬਲੇ ਮਜ਼ਬੂਤ ਹੋ ਰਿਹਾ ਹੈ। ਮਾਹਿਰਾਂ ਦੇ ਮੁਤਾਬਿਕ ਪਾਕਿਸਤਾਨੀ ਰੁਪਈਏ ਦੇ ਡਾਲਰ ਦੇ ਮੁਕਾਬਲੇ ਸਥਿਰ ਹੋਣ ਤੇ ਮਜ਼ਬੂਤ ਹੋਣ ਦੇ ਪਿੱਛੇ ਕੁਝ ਕਾਰਨ ਹਨ। ਇਹਨਾਂ ਵਿੱਚ ਪਾਕਿਸਤਾਨ ਦੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਤੇਜ਼ੀ ਨਾਲ ਹੋਇਆ ਵਾਧਾ ਅਤੇ ਮਾਰਚ ਦੀ ਤਿਮਾਹੀ ਦੌਰਾਨ ਦਰਜ ਕੀਤਾ ਗਿਆ ਕਰੰਟ ਅਕਾਊਂਟ ਸਰਪਲਸ ਸ਼ਾਮਲ ਹੈ ਜਿਸ ਨਾਲ ਅਮਰੀਕੀ ਡਾਲਰ ਤੇ ਦਬਾਅ ਘਟਿਆ ਹੈ। ਇਸ ਤੋਂ ਇਲਾਵਾ ਸਾਊਦੀ ਅਰਬ ਵੱਲੋਂ ਦਿੱਤੀ ਗਈ ਵਿੱਤੀ ਮਦਦ ਅਤੇ ਕੌਮਾਂਤਰੀ ਬਾਂਡ ਬਾਜ਼ਾਰ ਦੇ ਵਿੱਚ ਪਾਕਿਸਤਾਨ ਦੀ ਵਾਪਸੀ ਨੇ ਵੀ ਨਿਵੇਸ਼ਕਾਂ ਦਾ ਭਰੋਸਾ ਵਧਾਇਆ। ਜਾਣਕਾਰਾਂ ਮੁਤਾਬਿਕ ਪਾਕਿਸਤਾਨੀ ਰੁਪਈਏ ਦੀ ਮੌਜੂਦਾ ਸਥਿਰਤਾ ਦਾ ਮੁੱਖ ਕਾਰਨ ਪਾਕਿਸਤਾਨ ਦੀ ਘਰੇਲੂ ਅਰਥ ਵਿਵਸਥਾ ਨਹੀਂ ਬਲਕਿ ਬਾਹਰੀ ਵਿੱਤੀ ਸਹਾਇਤਾ ਅਤੇ ਕੁਝ ਬਿਹਤਰ ਹੋਏ ਆਰਥਿਕ ਸੰਕੇਤ ਹਨ। ਜਾਣਕਾਰਾਂ ਮੁਤਾਬਿਕ ਜੇ ਕੱਚੇ ਤੇਲ ਦੀਆਂ ਕੀਮਤਾਂ ਕਾਬੂ ਚ ਰਹਿੰਦੀਆਂ ਹਨ ਤੇ ਪਾਕਿਸਤਾਨ ਦੇ ਵਿਦੇਸ਼ੀ ਮੁਦਰਾ ਭੰਡਾਰ ਤੇ ਵਿਦੇਸ਼ਾਂ ਤੋਂ ਆਉਣ ਵਾਲੀਆਂ ਰਕਮਾਂ ਵਿੱਚ ਵਾਧਾ ਜਾਰੀ ਰਹਿੰਦਾ ਹੈ ਤਾਂ ਪਾਕਿਸਤਾਨੀ ਰੁਪਈਆ ਅੱਗੇ ਵੀ ਸਥਿਰ ਅਤੇ ਮਜ਼ਬੂਤ ਰਹਿ ਸਕਦਾ ਹੈ। ਹਾਲਾਂਕਿ ਅਰਥ ਸ਼ਾਸਤਰੀ ਇਹ ਵੀ ਮੰਨਦੇ ਨੇ ਕਿ ਕਿਸੇ ਮੁਦਰਾ ਦੀ ਮਜ਼ਬੂਤੀ ਦਾ ਅਸਲ ਆਧਾਰ ਲੰਬੇ ਸਮੇਂ 'ਚ ਦੇਸ਼ ਦੀ ਉਤਪਾਦਕਤਾ ਐਕਸਪੋਰਟ ਨਿਵੇਸ਼ ਅਤੇ ਆਰਥਿਕ ਵਿਕਾਸ ਹੁੰਦਾ ਹੈ। ਇਸ ਲਈ ਪਾਕਿਸਤਾਨੀ ਰੁਪਈਏ ਦੀ ਮੌਜੂਦਾ ਮਜ਼ਬੂਤੀ ਨੂੰ ਟਿਕਾਊ ਸਾਬਤ ਕਰਨ ਲਈ ਆਰਥਿਕ ਸੁਧਾਰ ਤੇ ਵਿਕਾਸ ਦੀ ਗਤੀ ਨੂੰ ਬਰਕਰਾਰ ਰੱਖਣਾ ਜ਼ਰੂਰੀ ਹੋਵੇਗਾ। ਹਾਲਾਂਕਿ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਈਆ 278 ਰੁਪਈਏ ਹੈ ਜਦਕਿ ਭਾਰਤੀ ਰੁਪਈਆ ਹੁਣ ਵੀ ਡਾਲਰ ਦੇ ਮੁਕਾਬਲੇ 95 ਰੁਪਈਏ ਤੇ ਹੈ ਪਰ ਪਿਛਲੇ 6 ਮਹੀਨਿਆਂ ਦੇ ਅੰਦਰ ਭਾਰਤੀ ਰੁਪਈਆ 6% ਡਿੱਗਿਆ ਜਦਕਿ ਪਾਕਿਸਤਾਨੀ ਰੁਪਈਆ 0.5% ਹੀ ਡਿੱਗਿਆ ਹੈ। ਜ਼ਾਹਿਰ ਤੌਰ ਤੇ ਭਾਰਤ ਲਈ ਇਹ ਚਿੰਤਾ ਦਾ ਵਿਸ਼ਾ ਹੈ। ਸੋ ਭਾਰਤ ਨੇ ਜੇ ਆਪਣੇ ਅਰਥਚਾਰੇ ਨੂੰ ਮਜ਼ਬੂਤ ਕਰਨਾ ਹੈ, ਮਜ਼ਬੂਤੀ ਨਾਲ ਵਾਪਸੀ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਇਰਾਨ ਅਤੇ ਅਮਰੀਕਾ ਜੰਗ ਦਾ ਰੋਕਣਾ ਬੜਾ ਜ਼ਰੂਰੀ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਜੰਗੀ ਪੱਧਰ ਤੇ ਕੰਮ ਕਰਨਾ ਹੋਊਗਾ। ਸ਼ੇਅਰ ਬਾਜ਼ਾਰ ਵਿੱਚ ਟੈਕਸ ਨੂੰ ਘਟਾ ਕੇ ਵਿਦੇਸ਼ੀ ਨਿਵੇਸ਼ਕਾਂ ਨੂੰ ਵਾਪਸ ਬੁਲਾਉਣਾ ਪਊਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸਰਕਾਰ ਨੂੰ ਅਜਿਹੇ ਕਦਮ ਚੁੱਕਣੇ ਪੈਣਗੇ ਜਿਹਦੇ ਨਾਲ ਨਿਵੇਸ਼ਕਾਂ ਦਾ ਭਰੋਸਾ ਭਾਰਤ ਵਿੱਚ ਵੱਧ ਸਕੇ। ਖਾਲਸ ਪ੍ਰਾਈਮ ਬੁਲੇਟਿਨ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਧੰਨਵਾਦ।
1: ਸੋ ਇਹ ਸੀਗੀ ਜੀ ਖਾਲਸ ਟੀਵੀ ਦੀ ਰਿਪੋਰਟ ਤੇ ਕਿਸ ਤਰੀਕੇ ਨਾਲ ਪਾਕਿਸਤਾਨ ਕਿਉਂ ਇਸ ਮੰਦੀ ਤੋਂ ਬਚਿਆ ਐਸ ਕੰਪੇਅਰ ਟੂ ਇੰਡੀਆ ਤੇ ਇੰਡੀਆ ਦੇ ਵਿੱਚ ਭੱਠਾ ਜ਼ਿਆਦਾ ਕਿਉਂ ਗੁੱਲ ਹੋ ਰਿਹਾ ਕਿਉਂਕਿ ਜਿਹੜੇ ਲੋਕੀ ਜਿਹੜੇ ਬਾਹਰੋਂ ਇਨਵੈਸਟਰ ਸੀਗੇ ਜਿਨ੍ਹਾਂ ਨੇ ਇੰਨਾ ਪੈਸਾ ਵਿੱਚ ਇਨਵੈਸਟ ਕੀਤਾ ਸੀਗਾ ਉਹਨਾਂ ਨੇ ਖਿੱਚਣਾ ਸ਼ੁਰੂ ਕਰਤਾ। ਫੋਰਨ ਡਾਇਰੈਕਟ ਇਨਵੈਸਟਮੈਂਟ ਹੋਵੇ ਜਾਂ ਫੋਰਨ ਇਨਵੈਸਟਮੈਂਟ ਹੋਵੇ ਜਿਹੜੇ ਲੋਕੀ ਇੱਥੋਂ ਪੈਸਾ ਪਾਉਂਦੇ ਸੀਗੇ ਹੁਣ ਤੰਗੀ ਆਉਣੀ ਸ਼ੁਰੂ ਹੋ ਗਈ ਹੈ। ਕੈਨੇਡਾ, ਅਮੈਰੀਕਾ, ਯੂਰਪ ਹਰ ਜਗ੍ਹਾ ਦੇ ਉੱਤੇ ਲੋਕੀ ਜਿਹੜੇ ਨੇ ਉਹ ਪਰੇਸ਼ਾਨ ਹੋਣੇ ਸ਼ੁਰੂ ਹੋ ਗਏ ਤੇ ਉਹਨਾਂ ਨੇ ਆਪਣਾ ਆਪਣਾ ਪੈਸਾ ਜਿਹੜਾ ਉੱਥੋਂ ਪੁੱਲ ਕਰਨਾ ਸ਼ੁਰੂ ਕਰਤਾ ਤੇ ਜਿਨ੍ਹਾਂ ਨੇ ਇਨਵੈਸਟਮੈਂਟ ਵੀ ਕਰਨੀ ਸੀਗੀ ਉਹਨਾਂ ਨੇ AI ਦੇ ਵਿੱਚ ਸਪੈਸ਼ਲੀ ਕਿਉਂਕਿ ਇੰਡੀਆ ਨੇ ਉਸ ਲੈਵਲ ਤੱਕ ਹਲ ਤੱਕ ਉਹ ਕੰਮ ਨਹੀਂ ਸ਼ੁਰੂ ਕੀਤੇ ਜਿਹਦੇ ਕਰਕੇ ਲੋਕਾਂ ਨੇ ਪੈਸਾ ਕੱਢ ਕੇ ਆਪਣਾ ਤੇ ਫਿਰ ਬਾਹਰਲੇ ਮੁਲਕਾਂ ਦੇ ਵਿੱਚ ਜਿੱਥੋਂ ਉਹਨਾਂ ਨੇ ਪੈਸਾ ਭੇਜਿਆ ਸੀਗਾ ਉਹ ਪਾਉਣਾ ਸ਼ੁਰੂ ਕਰਤਾ। ਕਿਸੇ ਟਾਈਮ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਪੈਸਾ ਜਿਹੜਾ ਉੱਥੇ ਜਾ ਰਿਹਾ ਸੀ ਤੇ ਮੈਂ ਇੱਕ ਵਾਰੀ ਪਹਿਲਾਂ ਰਿਪੋਰਟ ਵੀ ਆਪਾਂ ਸੁਣੀ ਸੀਗੀ ਸੁਣਾਈ ਸੀਗੀ ਜੋ ਵੀ ਆਪਾਂ ਕਹੀਏ ਕਿਉਂਕਿ ਇੰਡੀਆ ਦੇ ਵਿੱਚ ਜਿਹੜੀ ਖੁਸ਼ਹਾਲੀ ਦਾ ਮੇਨ ਕਾਰਨ ਜਿਹੜਾ ਪੈਸਾ ਆ ਰਿਹਾ ਸੀ ਧੜ ਧੜ ਪੈਸਾ ਉੱਥੇ ਜਾ ਰਿਹਾ ਸੀਗਾ। ਜਿਵੇਂ ਜਿਵੇਂ ਹਾਲਾਤ ਖਰਾਬ ਹੁੰਦੇ ਨੇ ਲੋਕਾਂ ਨੂੰ ਇਹ ਸਮਝ ਲੱਗਣਾ ਸ਼ੁਰੂ ਹੋ ਜਾਂਦਾ ਕਿ ਹੁਣ ਪੈਸਾ ਰੱਖਣ ਦਾ ਉੱਥੇ ਕੋਈ ਫਾਇਦਾ ਨਹੀਂ। ਜਿੱਦਾਂ ਪਿੱਛੇ ਜੀ ਵੀ ਆਪਾਂ ਕਈ ਘਪਲੇਬਾਜ਼ੀ ਦੀਆਂ ਖ਼ਬਰਾਂ ਸੁਣੀਆਂ ਬੈਂਕਾਂ ਦੇ ਵਿੱਚ ਘੁਟਾਲੇ ਕਿ ਕਿਸ ਤਰੀਕੇ ਨਾਲ ਹੋਣੇ ਸ਼ੁਰੂ ਹੋਏ ਹੌਲੀ ਹੌਲੀ ਕਰਕੇ ਲੋਕੀ ਜਿਹੜੇ ਨੇ ਉਹ ਮੌਕਾ ਦੇਖਦੇ ਰਹਿੰਦੇ ਆ ਕਿ ਕਦੋਂ ਕਿ ਜਾ ਕੇ ਆਪਾਂ ਆਪਣਾ ਕੰਮ ਕਾਰ ਜਿਹੜਾ ਉਹ ਅੱਗੇ ਵਧਾਈਏ ਤੇ ਆਪਣਾ ਪੈਸਾ ਜਿਹੜਾ ਉਹ ਕੱਢ ਲਈਏ। ਸੋ ਅਲਟੀਮੇਟਲੀ ਉਹ ਪੈਸਾ ਜਿਹੜਾ ਨਿਕਲਣਾ ਸ਼ੁਰੂ ਹੋ ਗਿਆ ਤੇ ਹੁਣ ਇੰਡੀਆ ਜਿਹੜਾ ਹੈ ਉਹ ਫਿਰ ਡੈਫੀਨੇਟਲੀ ਉਹਦੇ ਕੋਲ ਖਰਚੇ ਪਾਣੀ ਵਾਸਤੇ ਜਿਹਨੂੰ ਕਹਿੰਦੇ ਨਾ ਵੀ ਫੋਰਨ ਟ੍ਰੇਡ ਕਰਨਾ ਇੰਨਾ ਤੇਲ ਚਾਹੀਦਾ ਇੰਨਾ ਪੈਸਾ ਚਾਹੀਦਾ ਤੇ ਫਿਰ ਕਿੱਲਤ ਤੇ ਹੋਣੀ ਸ਼ੁਰੂ ਹੋ ਹੀ ਜਾਣੀ ਜਿਹਦੇ ਕਰਕੇ ਰੁਪਈਆ ਜਿਹੜਾ ਹੈ ਕਾਫ਼ੀ ਕਮਜ਼ੋਰ ਹੁੰਦਾ ਜਾ ਰਿਹਾ। ਕਿਸੇ ਟਾਈਮ ਦੇ ਉੱਤੇ ਪਾਕਿਸਤਾਨ ਦਾ ਰੁਪਈਆ ਵੀ ਜਿਹੜਾ ਬੜਾ ਕਮਜ਼ੋਰ ਹੋ ਗਿਆ ਸੀ ਬਟ ਹੁਣ ਇੰਡੀਆ ਨੂੰ ਜੇ ਤੁਸੀਂ ਦੇਖੋ ਵੀ ਜੇ ਇੰਡੀਆ ਦਾ ਤੇਲ ਜਿਹੜਾ ਉਹ ਈਰਾਨ ਤੋਂ ਜਾਂ ਰਸ਼ੀਆ ਤੋਂ ਬਾਏ ਕਰ ਰਿਹਾ ਸੀਗਾ ਜੇ ਉਸੇ ਤਰੀਕੇ ਨਾਲ ਬਾਏ ਕਰਦਾ ਰਹਿੰਦਾ ਜਾਂ ਉਸੇ ਤਰੀਕੇ ਨਾਲ ਰੱਖਦਾ ਰਹਿੰਦਾ ਤੇ ਕੁਛ ਨਾ ਕੁਛ ਜਿਹੜਾ ਉਹ ਕੰਮ ਚੰਗਾ ਹੋ ਸਕਦਾ ਸੀਗਾ ਬਟ ਨਹੀਂ ਹੋਇਆ ਕਿਉਂਕਿ ਇਹਨਾਂ ਨੇ ਸਿਸਟਮ ਹੀ ਇਸ ਤਰ੍ਹਾਂ ਦਾ ਬਣਾ ਲਿਆ। ਅਮੈਰੀਕਾ ਨੇ ਚੰਗੇ ਤਰੀਕੇ ਨਾਲ ਠੋਕਤਾ ਵੀ ਨਹੀਂ ਤੂੰ ਇਹ ਨਹੀਂ ਕਰ ਸਕਦਾ ਆਪਣਾ ਜਿਹੜਾ ਤੇਲ ਜਿਹੜਾ ਤੁਸੀਂ ਹੁਣ

0: ਉਥੋਂ ਨਹੀਂ ਖਰੀਦ ਸਕਦੇ। ਤੇ ਜਿਹੜੇ ਇੱਕ ਵਾਰੀ ਨਾਣਾ ਕਹਿਤਾ ਤੇ ਬਸ ਉਹਦੇ ਨਾਲ ਹੀ ਜਿਹੜਾ ਸਿਸਟਮ ਜਿਹੜਾ ਚੇਂਜ ਹੋ ਗਿਆ। ਹੁਣ ਰਸ਼ੀਆ ਜਿਹੜਾ ਉਹ ਦੂਰ ਹੋ ਗਿਆ, ਜਿੱਥੇ ਬਿਨਾਂ ਫੋਰਨ ਕਰੰਸੀ ਜਾਂ ਡਾਲਰ ਦਿੱਤਿਆਂ ਵੀ ਇੰਡੀਆ ਜਿਹੜਾ ਉਹ ਤੇਲ ਖਰੀਦ ਪਾ ਰਿਹਾ ਸੀਗਾ, ਹੁਣ ਉਹ ਤੇਲ ਜਿਹੜਾ ਉਹਨੂੰ ਫਿਰ ਡਾਲਰ ਦੇ ਕੇ ਤੇ ਮਹਿੰਗੇ ਰੇਟਾਂ ਦੇ ਉੱਤੇ ਲੈਣਾ ਪੈ ਰਿਹਾ, ਜਿਹਦੇ ਕਰਕੇ ਜ਼ਿਆਦਾਤਰ ਪੈਸਾ ਜਿਹੜਾ ਉਹਦੇ 'ਚ ਜਾਂਦਾ ਜਾ ਰਿਹਾ। ਪਲੱਸ ਏ ਆਈ ਦੀ ਗੱਲਬਾਤ ਕਰ ਰਹੇ ਸੀਗੇ ਕਿ ਏ ਆਈ ਦੇ ਵਿੱਚ ਨਾ ਜ਼ਿਆਦਾ ਡਿਵੈਲਪਮੈਂਟ ਹੋਣ ਕਰਕੇ ਵੀ ਇਹ ਜਿਹੜਾ ਕੰਮਕਾਰ ਸਾਹਮਣੇ ਆਉਣਾ ਸ਼ੁਰੂ ਹੋ ਗਿਆ। ਏ ਆਈ ਦੇ ਉੱਤੇ ਤੇ ਪਾਕਿਸਤਾਨ ਦੇ ਉੱਤੇ ਵੀ ਗੱਲਬਾਤ ਹਾਲੇ ਕਰਾਂਗੇ ਜਾਰੀ, ਕੁਛ ਐਕਸਪੋਰਟਸ ਦੀਆਂ ਗੱਲਾਂ ਵੀ ਅੱਜ ਦੇ ਪ੍ਰੋਗਰਾਮ 'ਚ ਜਾਰੀ ਰੱਖਾਂਗੇ। ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਜਿਹੜਾ ਇਹ 5 ਵਜੇ ਤੱਕ ਚੱਲੇਗਾ ਜੀ। ਮੌਸਮ ਜਿਹੜਾ ਹਾਲੇ ਵੀ ਬਾਹਰ ਬੱਦਲਾਂ ਵਾਲਾ ਹੋਇਆ ਪਿਆ ਤੇ ਬੱਦਲਬਾਜ਼ੀ ਜਿਹੜੀ ਹੈ ਜੇ ਚੱਲ ਰਹੀ ਹੈ ਤੇ ਥੋੜਾ ਜਿਹਾ ਬਚ ਕੇ ਆਪਣੇ ਆਪ ਨੂੰ ਰੱਖੋ, ਕਿਉਂਕਿ ਜੇ ਤੁਸੀਂ ਬਾਹਰ ਡਰਾਈਵ ਕਰ ਰਹੇ ਹੋ, ਘੁੰਮ ਫਿਰ ਰਹੇ ਹੋ ਕਿਤੇ ਵੀ, ਤੇ ਜ਼ਰੂਰ ਇਹਨਾਂ ਗੱਲਾਂ ਬਾਤਾਂ ਦਾ ਧਿਆਨ ਰੱਖੋ ਕਿ ਵੀ ਬੱਦਲਾਂ ਤੋਂ ਬਚਣਾ ਜ਼ਰੂਰੀ ਹੁੰਦਾ, ਕਿਉਂਕਿ ਸੜਕਾਂ ਦੇ ਉੱਤੇ ਕਈ ਵਾਰੀ ਅਚਾਨਕ ਮੌਸਮ ਖਰਾਬ ਹੋ ਜਾਂਦਾ ਤੇ ਸੇਫ ਜੀ ਜਗ੍ਹਾ ਦੇਖ ਕੇ ਤੇ ਉੱਥੇ ਪਾਰਕ ਕਰਕੇ ਤੁਸੀਂ ਆਪਣੀ ਗੱਡੀ ਜਿਹੜੀ ਹੈ ਰੱਖ ਸਕਦੇ ਹੋ। ਸੋ ਅੱਜ ਦੇ ਪ੍ਰੋਗਰਾਮ ਜਿਹੜੀਆਂ ਨੇ ਕੁਛ ਖਾਸ ਗੱਲਾਂ ਬਾਤਾਂ, ਜਿਹਦੇ ਵਿੱਚ ਕੋਕਰੇਜ ਪਾਰਟੀ ਦੀ ਵੀ ਗੱਲਬਾਤ ਕੀਤੀ ਆਪਾਂ ਕਿ ਕੋਕਰੇਜ ਪਾਰਟੀ ਨੇ ਦਿੱਲੀ ਦੇ ਵਿੱਚ ਆਪਣਾ ਜਿਹੜਾ ਜ਼ੋਰ ਸ਼ੋਰ ਦੇ ਨਾਲ ਪਹਿਲਾ ਇਕੱਠ ਕਰਤਾ ਤੇ ਉਹਨਾਂ ਨੂੰ ਪਰਮਿਸ਼ਨ ਵੀ ਮਿਲ ਗਈ ਹੈ। ਪਲੱਸ ਉਸ ਤੋਂ ਇਲਾਵਾ ਜਿਹੜੀਆਂ ਓਪਰੇਸ਼ਨ ਬਲੂ ਸਟਾਰ ਦੇ ਵਿੱਚ ਕੀ ਕੁਛ ਹੋਇਆ ਤੇ ਉਹਦੇ ਨਾਲ ਰਿਲੇਟਡ ਕੁਛ ਖਬਰਾਂ ਦੇ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਕੀਤੀਆਂ ਗਈਆਂ। ਉਹਦੇ ਨਾਲ ਨਾਲ ਜਿਹੜੀਆਂ ਬਾਕੀ ਦੀਆਂ ਫਾਈਨਾਂਸ ਦੀ ਦੁਨੀਆਂ ਦੀਆਂ ਖਬਰਾਂ ਤੇ ਚਾਹੇ ਉਹ ਟਰੰਪ ਨੇ ਕੀ ਕੁਛ ਕਿਹਾ, ਕੈਨੇਡਾ ਦੀ ਜਦੋਂ ਗੱਲਬਾਤ ਕਰਦੇ ਹਾਂ ਆਪਾਂ ਤੇ ਕੈਨੇਡਾ ਨੇ ਵੀ ਨਵੀਂ ਏ ਆਈ ਪਾਲਿਸੀ ਲੈਣ ਦੀ ਹੈ ਨੈਸ਼ਨਲ ਲੈਵਲ ਦੀ। ਉਸ ਤੋਂ ਇਲਾਵਾ ਕੈਨੇਡਾ ਦੇ ਅੰਦਰ ਹੀ ਕੁਜ਼ਮਾ ਜਿਹੜਾ 1 ਜੁਲਾਈ ਤੱਕ ਵੈਸੇ ਡੈਡਲਾਈਨ ਉਹਦੀ ਮੰਨੀ ਜਾ ਰਹੀ, ਪਰ ਹਾਲੇ ਤੱਕ ਉਹ ਤੇ ਕੋਈ ਲੱਗਦਾ ਨਹੀਂ ਵੀ 1 ਜੁਲਾਈ ਤੱਕ ਜਿਹੜੀ ਇਹ ਡੈਡਲਾਈਨ ਜਿਹੜੀ ਇਹ ਮੀਟ ਕਰਨਗੇ। ਵੈਸੇ 16 ਸਾਲਾਂ ਤੱਕ ਦਾ ਅਪਰੂਵਲ ਦੀ ਮੰਗ ਕੀਤੀ ਜਾ ਰਹੀ ਸੀ ਦੋਨੋਂ ਕੰਟਰੀਜ਼ ਵੱਲੋਂ ਕਿ ਵੀ ਉਦੋਂ ਤੱਕ ਹੋਣਾ ਚਾਹੀਦਾ, ਪਰ ਟਰੰਪ ਨੇ ਤਾਂ ਆਲਰੇਡੀ ਕਹਿਤਾ ਵੀ ਮੈਂ 10% ਹੋਰ ਟੈਕਸ ਠੋਕਾਂਗਾ ਕਿਉਂਕਿ ਤੁਸੀਂ ਲੇਬਰ ਦੇ ਇਸ਼ੂ ਨੂੰ ਜਾਰੀ ਕਰਦੇ ਆਇਆ। ਸੋ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਕਰ ਰਹੇ ਸੀਗੇ ਆਪਾਂ ਕਿ ਕਿਉਂ ਇੰਡੀਆ ਦੀ ਕਰੰਸੀ ਜਿਹੜੀ ਉਹ ਡਾਊਨ ਹੁੰਦੀ ਜਾਂਦੀ ਹੈ ਐਜ਼ ਕੰਪੇਅਰ ਟੂ ਡਾਲਰ ਦੇ ਮੁਕਾਬਲੇ, ਕਿਉਂ ਇੰਨਾ ਪਤਲੀ ਹਾਲਤ ਚਲਾ ਗਿਆ। ਸੋ ਇਹ ਖ਼ਬਰਾਂ ਦੇ ਉੱਤੇ ਨਜ਼ਰ ਮਾਰਦੇ ਹਾਂ ਫਿਰ ਤੋਂ, ਬਟ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਲਈਏ, ਬ੍ਰੇਕ ਲੈ ਕੇ ਫਿਰ ਵਾਪਸ ਮਿਲਦੇ ਹਾਂ ਅਤੇ ਬਾਕੀ ਦੀਆਂ ਖ਼ਬਰਾਂ ਅਤੇ ਗੱਲਾਂ ਬਾਤਾਂ ਕਰਦੇ ਹਾਂ ਜੀ।
1: The time is 4 p.m. You are listening to Fairchild Radio, CHKF FM 94.7, a multicultural radio station in Calgary.

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
2: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
1: ਵਿਜ਼ਿਟ sabrang.ca
3: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF
4: 94.7 FM. ਤੇ ਬਾਕੀ ਦੇ ਹਾਲਾਤ ਜਿਹੜੇ ਨੇ ਉਹ ਕਿਸ ਤਰੀਕੇ ਨਾਲ ਚੱਲ ਰਹੇ ਆ ਤੇ ਇੱਕ ਛੋਟੀ ਜਿਹੀ ਇਹਦੇ ਨਾਲ ਰਿਲੇਟਡ ਹੋਰ ਖਬਰ ਹੈਗੀ ਮੇਰੇ ਕੋਲ ਮੈਨੂੰ ਲੱਗਦਾ ਵੀ ਉਹ ਵੀ ਆਪਾਂ ਸੁਣ ਲਈਏ ਕਿ ਕਰੰਸੀ ਦੀ ਗੱਲਬਾਤ ਚੱਲੀ ਹੈ ਕਰੰਸੀ ਕਰੰਸੀ ਵਰਡ ਤੇ ਆਪਾਂ ਯੂਜ਼ ਕਰ ਰਹੇ ਹਾਂ ਕਿੱਥੋਂ ਨਿਕਲ ਕੇ ਆਉਂਦੀ ਹੈ ਤੇ ਕਿੱਥੋਂ ਚੱਲਦੀ ਹੈ ਕਿੱਧਰਲੇ ਪਾਸੇ ਪਹੁੰਚਦੀ ਹੈ ਥੋੜਾ ਜਿਹਾ ਇਹਦੇ ਤੇ ਵੀ ਨਜ਼ਰ ਜਿਹੜੀ ਹੈ ਮਾਰ ਲੈਂਦੇ ਹਾਂ ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਇਸੇ ਤਰੀਕੇ ਨਾਲ
5: ਸਤਿ ਸ੍ਰੀ ਅਕਾਲ ਜੀ ਦਾ ਖਾਲਸਾ ਜੀ ਦੀ ਨੌਲੇਜ ਬੁਲੇਟਿਨ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਰਨ ਔਰ ਕੀ ਤੁਹਾਨੂੰ ਯਾਦ ਹੈ ਕਿ ਆਖਰੀ ਵਾਰ ਤੁਸੀਂ ਆਪਣੀ ਜੇਬ ਚੋਂ ਨਗਦ ਪੈਸੇ ਕਦੋਂ ਕੱਢੇ ਸੀ ਤੇ ਕਦੋਂ ਖਰਚੇ ਸੀ ਅੱਜ ਇੱਕ ਮੋਬਾਈਲ ਫੋਨ ਤੇ ਇੱਕ ਕਲਿੱਕ ਨਾਲ ਪਲਾਂ ਦੇ ਵਿੱਚ ਹੀ ਭੁਗਤਾਨ ਹੋ ਜਾਂਦਾ ਹੈ ਨਾ ਸਿੱਕਿਆਂ ਦੀ ਖਣ ਖਣ ਸੁਣਾਈ ਦਿੰਦੀ ਹੈ ਤੇ ਨਾ ਹੀ ਨੋਟ ਗਿਣਨ ਦੀ ਲੋੜ ਪੈਂਦੀ ਹੈ ਪਰ ਕੀ ਤੁਸੀਂ ਕਦੇ ਸੋਚਿਆ ਨੌਲੇਜ ਬੁਲੇਟਿਨ
4: ਬਿਲਕੁਲ

0: ਇਹ ਖਨਖਨ ਦੀ ਕਹਾਣੀ ਜਿਹੜੀ ਇਹ ਦੱਸ ਰਹੇ ਨੇ ਵਾਕਈ ਕਿ ਵੀ ਕਦੋਂ ਤੁਸੀਂ ਆਪਣੀ ਜੇਬ ਦੇ ਵਿੱਚੋਂ ਕੌੜੀ ਦਮੜੀ ਰੁਪਈਆ ਜਾਂ ਯੂਪੀਆਈ, ਅੱਜ ਕੱਲ੍ਹ ਕਿਉਂਕਿ ਯੂਪੀਆਈ ਦਾ ਜ਼ਮਾਨਾ ਆ ਗਿਆ ਤੁਹਾਨੂੰ ਪਤਾ, ਤੇ ਹਰ ਬੰਦਾ ਜਿਹੜਾ ਹੈ ਉਹ ਯੂਪੀਆਈ ਦੇ ਨਾਲ ਰਾਈਟ ਵੇ ਪੈਸੇ ਜਿਹੜੇ ਆ ਉਹ ਭੇਜ ਦਿੰਦਾ। ਸੋ ਕੁਛ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਇਸ ਰਿਪੋਰਟ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ, ਤੇ ਆਈ ਹੋਪ ਵੀ ਤੁਸੀਂ ਰਿਪੋਰਟ ਪਸੰਦ ਕਰੋਗੇ, ਜਿੱਥੇ ਆਪਾਂ ਹੁਣੇ ਹੁਣੇ ਬਾਕੀ ਦੀਆਂ ਖਬਰਾਂ ਕਰਕੇ ਹਟੇ ਹਾਂ ਤੇ ਇਹ ਵੀ ਗੱਲਬਾਤ ਜਿਹੜੀ ਇਹ ਸੁਣ ਲੈਂਦੇ ਹਾਂ, ਫਿਰ ਇਸ ਤੋਂ ਬਾਅਦ ਆਪਾਂ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਕਰਦੇ ਹਾਂ।
1: ਨਗਦ ਪੈਸੇ ਕਦੋਂ ਕੱਢੇ ਸੀ ਤੇ ਕਦੋਂ ਖਰਚੇ ਸੀ? ਅੱਜ ਇੱਕ ਮੋਬਾਈਲ ਫੋਨ ਤੇ ਇੱਕ ਕਲਿੱਕ ਨਾਲ ਪਲਾਂ ਦੇ ਵਿੱਚ ਹੀ ਭੁਗਤਾਨ ਹੋ ਜਾਂਦਾ ਹੈ। ਨਾ ਸਿੱਕਿਆਂ ਦੀ ਖਣ ਖਣ ਸੁਣਾਈ ਦਿੰਦੀ ਹੈ ਤੇ ਨਾ ਹੀ ਨੋਟ ਗਿਣਨ ਦੀ ਲੋੜ ਪੈਂਦੀ ਹੈ। ਪਰ ਕੀ ਤੁਸੀਂ ਕਦੇ ਸੋਚਿਆ ਕਿ ਭਾਰਤ ਵਿੱਚ ਪੈਸੇ ਦਾ ਇਹ ਸਫ਼ਰ ਕਿੱਥੋਂ ਸ਼ੁਰੂ ਹੋਇਆ ਸੀ? ਅੱਜ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਭਾਰਤੀ ਮੁਦਰਾ ਦੇ ਉਸ ਦਿਲਚਸਪ ਸਫ਼ਰ ਤੇ ਜੋ ਕੌਡੀ ਤੋਂ ਸ਼ੁਰੂ ਹੋ ਕੇ ਡਿਜੀਟਲ ਭੁਗਤਾਨਾਂ ਤੱਕ ਪਹੁੰਚਿਆ। ਇਹ ਸਿਰਫ ਪੈਸੇ ਦੇ ਬਦਲ ਦੇ ਰੂਪ ਦੀ ਕਹਾਣੀ ਨਹੀਂ ਬਲਕਿ ਭਾਰਤ ਦੇ ਸਮਾਜ, ਵਪਾਰ ਅਤੇ ਤਰੱਕੀ ਦੀ ਵੀ ਕਹਾਣੀ ਹੈ। ਅੱਜ ਅਸੀਂ ਜਦੋਂ QR ਕੋਡ ਸਕੈਨ ਕਰਕੇ ਭੁਗਤਾਨ ਕਰਦੇ ਹਾਂ ਤਾਂ ਇਹ ਸੋਚਣਾ ਵੀ ਹੈਰਾਨੀਜਨਕ ਲੱਗਦਾ ਹੈ ਕਿ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਭਾਰਤ ਵਿੱਚ ਕੌਡੀਆਂ ਹੀ ਮੁਦਰਾ ਦਾ ਕੰਮ ਕਰਦੀਆਂ ਸੀ। ਸਮੁੰਦਰ ਚੋਂ ਮਿਲਣ ਵਾਲੀਆਂ ਛੋਟੀਆਂ ਛੋਟੀਆਂ ਸਿੱਪੀਆਂ ਉਸ ਵਕਤ ਦੀ ਕਰੰਸੀ ਸਨ। ਲੋਕ ਕੌਡੀਆਂ ਗਿਣ ਕੇ ਸਮਾਨ ਖਰੀਦਦੇ ਤੇ ਵੇਚਦੇ ਸੀ। ਜਿੰਨੀਆਂ ਵੱਧ ਕੌਡੀਆਂ ਓਨੀ ਵੱਧ ਕੀਮਤ। ਸ਼ਾਇਦ ਇਸੇ ਕਰਕੇ ਅੱਜ ਵੀ ਅਸੀਂ ਕਹਿ ਦਿੰਦੇ ਹਾਂ ਕੌਡੀਆਂ ਦੇ ਭਾਅ ਚੀਜ਼ ਵੇਚ ਦਿੱਤੀ ਜਾਂ ਫਿਰ ਫੁੱਟੀ ਕੌਡੀ ਜਿੰਨੀ ਵੀ ਕੀਮਤ ਨਹੀਂ। ਜਿਵੇਂ ਜਿਵੇਂ ਵਪਾਰ ਵਧਿਆ ਲੋਕਾਂ ਨੂੰ ਹੋਰ ਭਰੋਸੇਯੋਗ ਅਤੇ ਟਿਕਾਊ ਮੁਦਰਾ ਦੀ ਲੋੜ ਮਹਿਸੂਸ ਹੋਣ ਲੱਗੀ। ਇਸ ਤੋਂ ਬਾਅਦ ਧਾਤੂ ਸਿੱਕਿਆਂ ਦਾ ਦੌਰ ਸ਼ੁਰੂ ਹੋਇਆ। ਦਮੜੀ ਤਾਂਬੇ ਦਾ ਇੱਕ ਛੋਟਾ ਸਿੱਕਾ ਹੁੰਦਾ ਸੀ ਜਦਕਿ ਧੇਲਾ ਇਸ ਤੋਂ ਵੀ ਛੋਟੀ ਇਕਾਈ ਮੰਨੀ ਜਾਂਦੀ ਸੀ। ਪਿੰਡਾਂ ਤੇ ਸਥਾਨਕ ਬਾਜ਼ਾਰਾਂ ਦੇ ਵਿੱਚ ਰੋਜ਼ਾਨਾ ਦੇ ਲੈਣ ਦੇਣ ਲਈ ਸੀ ਜਦਕਿ ਧੇਲਾ ਇਸ ਤੋਂ ਵੀ ਛੋਟੀ ਇਕਾਈ ਮੰਨੀ ਜਾਂਦੀ ਸੀ। ਪਿੰਡਾਂ ਤੇ ਸਥਾਨਕ ਬਾਜ਼ਾਰਾਂ ਦੇ ਵਿੱਚ ਰੋਜ਼ਾਨਾ ਦੇ ਲੈਣ ਦੇਣ ਲਈ ਇਹਨਾਂ ਦੀ ਵਰਤੋਂ ਹੀ ਕੀਤੀ ਜਾਂਦੀ ਸੀ। ਦਿੱਲੀ ਸਲਤਨਤ ਵੇਲੇ ਸਿੱਕਿਆਂ ਤੇ ਸ਼ਾਸਕਾਂ ਦੇ ਨਾਮ ਅਤੇ ਅਰਬੀ ਲਿਖਤਾਂ ਦਰਜ ਹੋਣ ਲੱਗੀਆਂ ਜਿਸ ਨਾਲ ਲੋਕਾਂ ਦਾ ਮੁਦਰਾ ਪ੍ਰਤੀ ਭਰੋਸਾ ਹੋਰ ਮਜ਼ਬੂਤ ਹੋਇਆ। ਮੁਗਲ ਕਾਲ ਵਿੱਚ ਇਸ ਪ੍ਰਣਾਲੀ ਨੂੰ ਹੋਰ ਸੁਧਾਰਿਆ ਗਿਆ। ਬਾਦਸ਼ਾਹ ਅਕਬਰ ਨੇ ਚਾਂਦੀ ਦਾ ਰੁਪਈਆ, ਤਾਂਬੇ ਦਾ ਦਾਮ ਅਤੇ ਸੋਨੇ ਦੀ ਮੋਹਰ ਵਰਗੀਆਂ ਮੁਦਰਾਵਾਂ ਨੂੰ ਵਿਵਸਥਿਤ ਰੂਪ ਦਿੱਤਾ। ਇੱਥੋਂ ਹੀ ਰੁਪਈਆ ਇੱਕ ਮਜ਼ਬੂਤ ਅਤੇ ਭਰੋਸੇਯੋਗ ਮੁਦਰਾ ਵਜੋਂ ਉੱਭਰਨਾ ਸ਼ੁਰੂ ਹੋਇਆ। ਭਾਰਤੀ ਰੁਪਈਏ ਦੀ ਅਸਲ ਨੀਂਹ ਸ਼ੇਰ ਸ਼ਾਹ ਸੂਰੀ ਦੇ ਰਾਜ ਦੌਰਾਨ ਰੱਖੀ ਗਈ ਸੀ। ਉਨ੍ਹਾਂ ਨੇ ਪਹਿਲੀ ਵਾਰੀ ਇੱਕ ਨਿਰਧਾਰਿਤ ਵਜ਼ਨ ਅਤੇ ਸ਼ੁੱਧਤਾ ਵਾਲਾ ਚਾਂਦੀ ਦਾ ਰੁਪਈਆ ਜਾਰੀ ਕੀਤਾ। ਇਸ ਕਦਮ ਨੇ ਵਪਾਰ ਵਿੱਚ ਇੱਕ ਸਰਤਾ ਅਤੇ ਅਰਬੀ ਲਿਖਤਾਂ ਦਰਜ ਹੋਣ ਲੱਗੀਆਂ ਜਿਸ ਨਾਲ ਲੋਕਾਂ ਦਾ ਮੁਦਰਾ ਪ੍ਰਤੀ ਭਰੋਸਾ ਹੋਰ ਮਜ਼ਬੂਤ ਹੋਇਆ। ਮੁਗਲ ਕਾਲ ਵਿੱਚ ਇਸ ਪ੍ਰਣਾਲੀ ਨੂੰ ਹੋਰ ਸੁਧਾਰਿਆ ਗਿਆ। ਬਾਦਸ਼ਾਹ ਅਕਬਰ ਨੇ ਚਾਂਦੀ ਦਾ ਰੁਪਈਆ, ਤਾਂਬੇ ਦਾ ਦਾਮ ਅਤੇ ਸੋਨੇ ਦੀ ਮੋਹਰ ਵਰਗੀਆਂ ਮੁਦਰਾਵਾਂ ਨੂੰ ਵਿਵਸਥਿਤ ਰੂਪ ਦਿੱਤਾ। ਇੱਥੋਂ ਹੀ ਰੁਪਈਆ ਇੱਕ ਮਜ਼ਬੂਤ ਅਤੇ ਭਰੋਸੇਯੋਗ ਮੁਦਰਾ ਵਜੋਂ ਉੱਭਰਨਾ ਸ਼ੁਰੂ ਹੋਇਆ। ਭਾਰਤੀ ਰੁਪਈਏ ਦੀ ਅਸਲ ਨੀਂਹ ਸ਼ੇਰ ਸ਼ਾਹ ਸੂਰੀ ਦੇ ਰਾਜ ਜਿਸ ਨਾਲ ਲੋਕਾਂ ਦਾ ਮੁਦਰਾ ਪ੍ਰਤੀ ਭਰੋਸਾ ਹੋਰ ਮਜ਼ਬੂਤ ਹੋਇਆ। ਮੁਗਲ ਕਾਲ ਵਿੱਚ ਇਸ ਪ੍ਰਣਾਲੀ ਨੂੰ ਹੋਰ ਸੁਧਾਰਿਆ ਗਿਆ। ਬਾਦਸ਼ਾਹ ਅਕਬਰ ਨੇ ਚਾਂਦੀ ਦਾ ਰੁਪਈਆ, ਤਾਂਬੇ ਦਾ ਦਾਮ ਅਤੇ ਸੋਨੇ ਦੀ ਮੋਹਰ ਵਰਗੀਆਂ ਮੁਦਰਾਵਾਂ ਨੂੰ ਵਿਵਸਥਿਤ ਰੂਪ ਦਿੱਤਾ। ਇੱਥੋਂ ਹੀ ਰੁਪਈਆ ਇੱਕ ਮਜ਼ਬੂਤ ਅਤੇ ਭਰੋਸੇਯੋਗ ਮੁਦਰਾ ਵਜੋਂ ਉੱਭਰਨਾ ਸ਼ੁਰੂ ਹੋਇਆ। ਭਾਰਤੀ ਰੁਪਈਏ ਦੀ ਅਸਲ ਨੀਂਹ ਸ਼ੇਰ ਸ਼ਾਹ ਸੂਰੀ ਦੇ ਰਾਜ ਦੌਰਾਨ ਰੱਖੀ ਗਈ ਸੀ। ਉਨ੍ਹਾਂ ਨੇ ਪਹਿਲੀ ਵਾਰੀ ਇੱਕ ਨਿਰਧਾਰਿਤ ਵਜ਼ਨ ਅਤੇ ਸ਼ੁੱਧਤਾ ਵਾਲਾ ਚਾਂਦੀ ਦਾ ਰੁਪਈਆ ਜਾਰੀ ਦੌਰਾਨ ਰੱਖੀ ਗਈ ਸੀ। ਉਨ੍ਹਾਂ ਨੇ ਪਹਿਲੀ ਵਾਰੀ ਇੱਕ ਨਿਰਧਾਰਿਤ ਵਜ਼ਨ ਅਤੇ ਸ਼ੁੱਧਤਾ ਵਾਲਾ ਚਾਂਦੀ ਦਾ ਰੁਪਈਆ ਜਾਰੀ ਕੀਤਾ ਲਿਆ ਜੋ ਅੱਜ ਵੀ ਭਾਰਤੀ ਕਰੰਸੀ ਦੀ ਪਛਾਣ ਹਨ। ਹੁਣ ਸਫ਼ਰ ਸਿੱਕਿਆਂ ਤੇ ਨੋਟਾਂ ਤੋਂ ਵੀ ਅੱਗੇ ਨਿਕਲ ਚੁੱਕਿਆ। ਅੱਜ UPI, ਡੈਬਿਟ ਕਾਰਡ, ਕ੍ਰੈਡਿਟ ਕਾਰਡ ਅਤੇ ਡਿਜੀਟਲ ਵਾਲਟ ਵੀ ਮੁਦਰਾ ਵਾਂਗੂ ਹੀ ਕੰਮ ਕਰ ਰਹੇ ਹਨ ਤੇ ਅੱਜ ਤਾਂ ਕ੍ਰਿਪਟੋ ਕਰੰਸੀ ਵੀ ਆ ਚੁੱਕੀ ਹੈ। ਛੋਟੀ ਚਾਹ ਦੀ ਰੇਹੜੀ ਤੋਂ ਲੈ ਕੇ ਵੱਡੇ ਸ਼ਾਪਿੰਗ ਮਾਲ ਤੱਕ ਹਰੇਕ ਥਾਂ ਡਿਜੀਟਲ ਭੁਗਤਾਨ ਆਮ ਹੋ ਚੁੱਕੇ ਨੇ। ਇੱਥੋਂ ਤੱਕ ਕਿ ਕਾਲਜਾਂ, ਸਕੂਲਾਂ ਦੀਆਂ ਫੀਸਾਂ, ਟਿਊਸ਼ਨ ਫੀਸਾਂ ਵੀ ਹੁਣ ਆਨਲਾਈਨ ਹੀ ਭੁਗਤਾਨ ਕੀਤੀਆਂ ਜਾਣ ਲੱਗੀਆਂ ਹਨ। ਕੈਸ਼ਲੈਸ ਅਰਥਚਾਰੇ ਦੇ ਕਈ ਫਾਇਦੇ ਵੀ ਹਨ। ਲੈਣ ਦੇਣ ਤੇਜ਼, ਸੁਰੱਖਿਅਤ ਅਤੇ ਪਾਰਦਰਸ਼ੀ ਬਣਦਾ ਹੈ। ਨਕਦੀ ਸਾਂਭਣ ਦੀ ਲੋੜ ਘੱਟ ਹੁੰਦੀ ਹੈ। ਟੈਕਸ ਚੋਰੀ ਤੇ ਕਾਲੇ ਧਨ ਤੇ ਵੀ ਕੁਝ ਹੱਦ ਤੱਕ ਰੋਕ ਤਾਂ ਲੱਗਦੀ ਹੀ ਹੈ। ਹਾਲਾਂਕਿ ਭਾਰਤ ਹਲੇ ਪੂਰੀ ਤਰ੍ਹਾਂ ਕੈਸ਼ਲੈਸ ਨਹੀਂ ਬਣਿਆ। ਪਿੰਡਾਂ ਵਿੱਚ ਇੰਟਰਨੈਟ ਦੀ ਕਮੀ, ਡਿਜੀਟਲ ਸਾਖਰਤਾ ਦੀ ਘਾਟ ਅਤੇ ਸਾਈਬਰ ਧੋਖਾਧੜੀਆਂ ਵਰਗੀਆਂ ਚੁਣੌਤੀਆਂ ਹਾਲੇ ਵੀ ਮੌਜੂਦ ਹਨ। ਇਸ ਲਈ ਭਾਰਤ ਨੂੰ ਇਸ ਵਕਤ ਘੱਟ ਨਕਦੀ ਵਾਲਾ ਅਰਥਚਾਰਾ ਕਹਿਣਾ ਜ਼ਿਆਦਾ ਢੁਕਵਾਂ ਹੋਵੇਗਾ। ਪਰ ਇੱਕ ਗੱਲ ਸਪਸ਼ਟ ਹੈ ਕਿ ਕੌਡੀ ਤੋਂ QR ਤੱਕ ਦਾ ਇਹ ਸਫ਼ਰ ਭਾਰਤ ਦੀ ਤਰੱਕੀ, ਨਵੀਨਤਾ ਅਤੇ ਬਦਲਦੀ ਸੋਚ ਦਾ ਪ੍ਰਤੀਕ ਹੈ ਤੇ ਆਉਣ ਵਾਲੇ ਸਮੇਂ ਵਿੱਚ ਭਾਰਤ ਦਾ ਅਰਥਚਾਰਾ ਹੋਰ ਵੱਧ ਡਿਜੀਟਲ ਅਤੇ ਤਕਨਾਲੋਜੀ ਆਧਾਰਿਤ ਬਣਨ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਨੌਲੇਜ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।
0: ਨੌਲੇਜ ਬੁਲੇਟਿਨ ਦੀ ਖਾਸ ਗੱਲਬਾਤ, ਕਿਉਂਕਿ ਇੰਡੀਅਨ ਕਰੰਸੀ ਜਿਹੜੀ ਇਹਦੇ ਚ ਤੇ ਕੋਈ ਦੋ ਰਾਏ ਨਹੀਂ ਕੌਡੀ ਤੋਂ ਚੱਲ ਕੇ

ਯੂਪੀਆਈ ਵਾਲਾ ਸਫ਼ਰ ਜਿਹੜਾ ਤੈਅ ਕਰਨਾ ਬੜਾ ਆਸਾਨ ਨਹੀਂ ਹੈਗਾ। ਕੈਨੇਡਾ ਵਰਗੇ ਕੰਟਰੀ ਚ ਵੀ ਮੈਂ ਪਿੱਛੇ ਜੀ ਗੱਲਬਾਤ ਕਰ ਸੁਣ ਰਿਹਾ ਸੀ ਤੇ ਕਰ ਰਿਹਾ ਸੀ ਕਿਸੇ ਨਾਲ ਐਕਸਪਰਟਸ, ਨਾ ਵੀ ਇੰਡੀਆ ਨੇ ਯੂਪੀਆਈ ਵਾਲਾ ਜਿਹੜਾ ਕੰਮ ਕੀਤਾ ਬੜਾ ਵਧੀਆ ਕੀਤਾ। ਦੁਨੀਆਂ ਦੇ ਬਹੁਤ ਘੱਟ ਜਿਹੜੇ ਨੇ ਇਹ ਲੋਕਾਂ ਦੇ ਵਿੱਚ ਚੱਲਦਾ ਤੇ ਬੜੀ ਤੇਜ਼ੀ ਦੇ ਨਾਲ ਤੁਸੀਂ ਦੇਖੋ ਵੀ ਹਰ ਜਗ੍ਹਾ ਦੇ ਉੱਤੇ ਤੁਸੀਂ ਜਿਹੜਾ ਉਹ ਪੇਮੈਂਟ ਜਿਹੜੀ ਆਰਾਮ ਦੇ ਨਾਲ ਕਰ ਲੈਂਦੇ ਇਹਨਾਂ ਚੀਜ਼ਾਂ ਦੇ ਨਾਲ। ਸੋ ਵਿਚ ਇਜ਼ ਗੁੱਡ ਥਿੰਗ ਕਿ ਇੰਡੀਆ ਨੂੰ ਇੱਕ ਚੰਗਾ ਮੌਕਾ ਜਿਹੜਾ ਉਹ ਮਿਲਿਆ ਆਪਣੇ ਆਪ ਨੂੰ ਡਿਵੈਲਪ ਕਰਨ ਦਾ। ਬਟ ਸੇਮ ਟਾਈਮ ਦੇ ਉੱਤੇ ਜਿੱਥੇ ਆਪਾਂ ਵਧੀਆ ਪੈਸੇ ਦੀ ਗੱਲਬਾਤ ਕਰਦੇ ਹਾਂ ਤੇ ਉਹਦੇ ਚ ਹੈਰਾਨੀ ਦੀ ਗੱਲ ਇਹ ਹੈ ਕਿ ਵੀ ਇੰਡੀਆ ਹੁਣ ਜਿਹੜਾ ਉਹ ਪਿਛੜਦਾ ਜਾ ਰਿਹਾ ਪੈਸੇ ਨੂੰ ਲੈ ਕੇ, ਕਿਉਂਕਿ ਫੋਰਨ ਕਰੰਸੀ ਵਾਲੇ ਜਿਹੜੇ ਨੇ ਉਹ ਪੈਸਾ ਕੱਢਦੇ ਜਾ ਰਹੇ ਆ ਤੇ ਡੈਫੀਨੇਟਲੀ ਜਦੋਂ ਪੈਸਾ ਨਿਕਲਦਾ ਜਾਏਗਾ ਤੇ ਉਹ ਹਾਲਾਤ ਜਿਹੜੇ ਨੇ ਉਹ ਖਰਾਬ ਹੁੰਦੇ ਜਾਣਗੇ। ਕਈ ਲੋਕੀ ਜਿਹੜੇ ਨੇ ਕੈਨੇਡਾ ਵਰਗੇ ਮੁਲਕ ਤੋਂ ਵਾਪਿਸ ਵੀ ਜਾਣਾ ਸ਼ੁਰੂ ਹੋ ਗਿਆ ਜਿਹੜੇ ਉੱਥੇ ਜਾ ਕੇ ਤੇ ਹੁਣ ਕੰਮ ਕਾਰ ਕਰਨਾ ਜਿਹੜਾ ਪਸੰਦ ਕਰਦੇ ਆ, ਕਹਿੰਦੇ ਵੀ ਆਪਾਂ ਉੱਥੇ ਕੰਮ ਕਾਰ ਕਰਦੇ ਹਾਂ ਬਜਾਏ ਕਿ ਇੱਥੇ ਆਪਾਂ ਆਪਣੀ ਐਨਰਜੀ ਤੇ ਪੈਸਾ ਲਾਉਣ ਦੇ। ਤੇ ਵਿਚ ਇਜ਼ ਟਰੂ ਕਿਉਂਕਿ ਜੇ ਤੁਹਾਡੇ ਕੋਲ ਉੱਥੇ ਸੈਟਅਪ ਬਣਿਆ ਜਾਂ ਉੱਥੇ ਚੀਜ਼ਾਂ ਬਣੀਆਂ ਤੇ ਵਾਈ ਨੋਟ ਉਹਨੂੰ ਹੀ ਤੁਸੀਂ ਅੱਗੇ ਵਧਾਓ। ਜਿਵੇਂ ਵੀ ਇੰਪੋਰਟ ਐਕਸਪੋਰਟ ਤੇ ਇਹਨਾਂ ਚੀਜ਼ਾਂ ਦੇ ਉੱਤੇ ਕੰਮ ਕਰਨਾ, ਬਹੁਤ ਕੁਛ ਜਿਹੜਾ ਉਹਦੇ ਚ ਤੁਹਾਡੇ ਕੋਲ ਪੈਸੇ ਪਿਆ ਤੇ ਉਹੀ ਪੈਸੇ ਨੂੰ ਯੂਜ਼ ਕਰੋ ਜਾਂ ਉਹਨਾਂ ਚੀਜ਼ਾਂ ਨੂੰ ਯੂਜ਼ ਕਰਕੇ ਤੁਸੀਂ ਅੱਗੇ ਵਧਾ ਲਓ। ਤੇ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਹਮੇਸ਼ਾ ਹੀ ਤਰ੍ਹਾਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਦੇ 7 ਤੋਂ 8 ਸ਼ੁਰੂ ਹੁੰਦਾ, ਬਟ ਸੰਡੇ ਨੂੰ ਇਹ ਪ੍ਰੋਗਰਾਮ ਜਿਹੜਾ 1 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਆਪਾਂ ਪੇਸ਼ ਕਰਦੇ ਹਾਂ। ਅੱਜ ਦਾ ਪ੍ਰੋਗਰਾਮ ਜਿਹੜਾ ਇਹ 5 ਵਜੇ ਤੱਕ ਚੱਲੇਗਾ। ਸੋ ਇਸ ਕਰਕੇ ਇਹਦੇ ਤੇ ਆਪਾਂ ਗੱਲਬਾਤ ਜਿਹੜੀ ਹੈ ਉਹ ਵੀ ਤੁਹਾਡੇ ਨਾਲ ਕਰਦੇ ਰਹਿਣਾ, ਪਲੱਸ ਆਪਾਂ ਜਿਹੜੀਆਂ ਆਪਣੀਆਂ ਹੋਰ ਗੱਲਾਂ ਬਾਤਾਂ ਨੇ ਖਬਰਾਂ ਤੇ ਗੀਤ ਸੰਗੀਤ ਜਿਹੜੀਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਇੱਕ ਨਵਾਂ ਗਾਣੇ ਜਿਹੜੇ ਨੇ ਵੈਸੇ ਆਏ ਆ, ਕਈ ਗਾਣੇ ਆ ਗਏ ਆ ਤੇ ਮੈਨੂੰ ਲੱਗਦਾ ਵੀ ਉਹਨਾਂ ਚੋਂ ਕੋਈ ਨਾ ਕੋਈ ਗੀਤ ਜਿਹੜਾ ਤੁਹਾਨੂੰ ਸੁਣਾ ਦਈਏ ਪ੍ਰੋਗਰਾਮ ਨੂੰ ਅੱਗੇ ਲੈ ਕੇ ਜਾਣ ਤੋਂ ਪਹਿਲਾਂ, ਕਿਉਂਕਿ ਪ੍ਰੋਗਰਾਮ ਤੇ ਸੁਣਨਾ ਆਪਾਂ, ਬਟ ਪ੍ਰੋਗਰਾਮ ਦੇ ਵਿੱਚ ਕੋਈ ਨਾ ਕੋਈ ਗੀਤ ਸੰਗੀਤ ਵੀ ਹੋ ਜਾਏ ਤੇ ਫਿਰ ਵਧੀਆ ਲੱਗਦਾ ਵੀ ਨਾਲ ਨਾਲ ਥੋੜਾ ਬਹੁਤਾ ਮਾਹੌਲ ਜਿਹੜਾ ਉਹ ਚੇਂਜ ਹੋ ਜਾਂਦਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਗੀਤ ਸੁਣਦੇ ਹਾਂ, ਫਿਰ ਆਪਾਂ ਬਾਕੀ ਦੀਆਂ ਗੱਲਾਂ ਬਤਾ ਇਸ ਗੀਤ ਤੋਂ ਬਾਅਦ ਤੁਹਾਡੇ ਨਾਲ ਸ਼ੇਅਰ ਕਰਾਂਗੇ।

0: ਨੀਲਕੰਠ ਦੀ ਆਵਾਜ਼ ਦੇ ਵਿੱਚ ਨਵਾਂ ਗਾਣਾ ਆਇਆ ਕਿੱਦਾਂ ਦਾ ਹੋ ਗਿਆ ਹਾਲ ਨਹੀਂ ਪੁੱਛਦਾ ਤੇ ਵਿਆਹ ਸ਼ਾਦੀਆਂ ਤੋਂ ਬਾਅਦ ਫਿਰ ਹਾਲ ਕਈ ਵਾਰੀ ਪੁੱਛਦੇ ਨੀ ਲੋਕੀ ਇਸ ਕਰਕੇ ਹੁਣ ਹਾਲਾਤ ਕੁਛ ਇਸੇ ਤਰ੍ਹਾਂ ਦੇ ਜਿਹੜੇ ਨੇ ਉਹ ਆਪਣੇ ਚਾਈਨਾ ਦੇ ਵਿੱਚ ਵੀ ਹੋਏ ਆ ਜਿੱਥੇ ਜੀ ਸ਼ੀ ਜੀ ਪਿੰਗ ਜਿਹਨੂੰ ਕਹਿੰਦੇ ਨਾ ਵੀ ਉਹ ਪਰੇਸ਼ਾਨ ਨੇ ਇਸ ਗੱਲ ਨੂੰ ਲੈ ਕੇ ਵੀ ਕੁੜੀਆਂ ਮੁੰਡੇ ਵਿਆਹ ਕਰਨ ਚ ਵਿਸ਼ਵਾਸ ਨਹੀਂ ਰੱਖਦੇ ਤੇ ਇਹਨਾਂ ਨੇ ਤੇ ਆਬਾਦੀ ਥੋੜੀ ਜਿਹੀ ਸਲੋ ਡਾਊਨ ਕਰਨ ਦੀ ਗੱਲ ਕੀਤੀ ਸੀ ਜਾਂ ਸਖਤੀ ਦੇ ਨਾਲ ਸਲੋ ਕਰਵਾਈ ਸੀਗੀ ਹੁਣ ਉਹਦੇ ਕਰਕੇ ਉਹ ਆਬਾਦੀ ਤੇ ਘੱਟ ਗਈ ਪਰ ਲੋਕੀ ਹੁਣ ਪਿੱਛੇ ਨੂੰ ਹੁੰਦੇ ਜਾ ਰਹੇ ਨੇ ਉਹ ਵਿਆਹ ਸ਼ਾਦੀਆਂ ਤੋਂ ਵੀ ਦੂਰ ਹੁੰਦੇ ਜਾ ਰਹੇ ਨੇ ਆਬਾਦੀ ਦੀ ਗੱਲ ਤੇ ਬੜੀ ਦੂਰ ਦੀ ਹੁੰਦੀ ਜਾ ਰਹੀ ਦੁਨੀਆਂ ਭਰ ਦੇ ਵਿੱਚ ਲੋਕੀ ਜਿਹੜੇ ਨੇ ਉਹ ਵਿਆਹ ਦੀ ਉਮਰ ਦੇ ਵਿੱਚ ਹੋ ਕੇ ਵੀ ਵਿਆਹ ਨਹੀਂ ਕਰਨਾ ਪਸੰਦ ਕਰ ਰਹੇ ਉਹ ਜਿੰਮੇਵਾਰੀ ਤੋਂ ਜਿਹੜਾ ਉਹ ਅੱਗੇ ਅੱਗੇ ਭੱਜਦੇ ਜਾ ਰਹੇ ਆ ਕੁਛ ਇਸ ਤਰ੍ਹਾਂ ਦੀ ਖ਼ਬਰ ਜਿਹੜੀ ਹੈ ਉਹ ਮੈਂ ਤੁਹਾਨੂੰ ਹੁਣ ਇਸ ਤੋਂ ਬਾਅਦ ਸੁਣਾਵਾਂਗਾ ਪਰ ਪਹਿਲਾਂ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈ ਲਈਏ ਤੇ ਬ੍ਰੇਕ ਲੈ ਕੇ ਤੇ ਫਿਰ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਜੀ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਇਸ ਛੋਟੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਬਾਕੀ ਦੀਆਂ ਗੱਲਾਂ ਬਾਤਾਂ ਕਰਦੇ ਹਾਂ।
1: ਗਰਮਜੋਸ਼ੀ ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
2: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
1: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ।
2: ਕਾਲ ਕਰੋ 5873606890 ਲਾਈਫ ਲਾਈਨ ਮੈਡੀਕਲ ਕਲੀਨਿਕ ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
1: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ 5873606890।
2: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ।
3: ਹੈਲੋ, ਨਮਸਤੇ, ਸਤਿ ਸ਼੍ਰੀ ਅਕਾਲ।

0: हमारे देश आज ऐसे हैं जहां प्रति महिला प्रजनन दर 2.1 से कम हो गई है। किसी भी समुदाय की आबादी को बनाए रखने के लिए इतनी प्रजनन दर होनी ही चाहिए। पहले ये समस्या केवल विकसित देशों की थी, लेकिन अब विकासशील देश भी इससे बच नहीं पा रहे हैं। खास तौर पर पिछले 10 सालों में प्रजनन दर तेजी से घटी है। जैसे भारत को ही ले लीजिए, भारत का मौजूदा फर्टिलिटी रेट 1.9 है। सैंपल रजिस्ट्रेशन सिस्टम की हालिया रिपोर्ट के मुताबिक भारत के 6 राज्यों को छोड़कर बाकी सभी राज्यों में रिप्लेसमेंट फर्टिलिटी रेट में गिरावट दर्ज की गई है। लेकिन सरकारों को ये समझने की जरूरत है कि सिर्फ सब्सिडी देने और महिलाओं से पारंपरिक भूमिकाओं में वापस जाने की उम्मीद करना इस समस्या का हल तो कतई नहीं है। और ये भी समझने की जरूरत है कि इस समस्या की जड़ आर्थिक के साथ साथ सामाजिक भी है। सामाजिक सोच में भी बदलाव करने की जरूरत है।
1: इफ स्टेट सचमुच चाहती है जेन्युइनली कि पीपल फील सिक्योर इनफ टू हैव फैमिलीज, दे नीड टू मेक सम इन्वेस्टमेंट्स। और ये है अफोर्डेबल हाउसिंग में, चाइल्ड केयर में, रिप्रोडक्टिव हेल्थ एंड रिप्रोडक्टिव राइट्स में, जेंडर इक्वालिटी विदिन हाउसहोल्ड बहुत बहुत ही अहम है और बहुत ही जरूरी है।
0: परिवार और बच्चों की जिम्मेदारी को अगर सिर्फ महिलाओं के ही कंधों पर डाला जाएगा तो जाहिर है वो इससे बचना चाहेंगी। करियर और परिवार में से एक को चुनने के बोझ को खत्म करना होगा। उनके व्यक्तित्व को शादी और बच्चे तक सीमित करने वाली सोच को बदलना होगा। अगर ये बदलाव हुए तो शायद तस्वीर बदले। हमें कमेंट सेक्शन में बताएं कि क्या गिरती हुई फर्टिलिटी रेट के जिम्मेदार सिर्फ महिलाएं ही हैं।
2: बिल्कुल जी, जड़ी लेडीज का बारे में जड़ी अपडेट आ रही है सामने, क्योंकि तन मैं फिर तो मैं वही गल करनी पैनी है क्योंकि मैं चाइना थोड़े दिन पहला गया सीगा, पिछले महीने अप्रैल दे विच। ते उत्थे जड़ी एक मैनू बड़ी अजीबो गरीब जड़ी गल लगी वो ये कि भी उत्थे सिगरेट पीन नू बड़ा वधिया तरीके नाल प्रफुल्लित किया जा रहा सीगा हर जगह ते। हो सकदा वी पुराना ही होवे सिस्टम, मैनू नहीं पता, बट ये अभी मेन 5-स्टार होटल दे उत्ते भी तुहानू एस्ट्रे इदां मिलदियां ने पईयां कि भी तुसीं सिगरेट पियो, खुले डुले होवे जिन्ने मर्जी, नॉट इवन होटल्स दे विच, होटल रूम्स दे अंदर। ਇਸ ਤੋਂ ਇਲਾਵਾ ਤੁਸੀਂ ਵਾਸ਼ਰੂਮ ਜਿੱਥੇ ਜਾਂਦੇ ਨੇ ਗਰੁੱਪ ਦੇ, ਇੰਨੇ ਵਧੀਆ ਵਧੀਆ ਵਾਸ਼ਰੂਮ ਬਣਾਏ ਤੇ ਉੱਤੇ ਟ੍ਰੇ ਜਿਹੜੀਆਂ ਨੇ ਐਸਟ੍ਰੇ ਜਿਹੜੀਆਂ ਦਸ ਜਾ ਕੇ ਰੱਖੀਆਂ ਵੀ ਇੱਥੇ ਸਿਗਰਟ ਰੱਖੋ ਤੇ ਆਪਣਾ ਤੁਸੀਂ ਹਲਕੇ ਹੋਵੋ ਤੇ ਫਿਰ ਸਿਗਰਟ ਦੀ ਐਸਟ੍ਰੇ ਦੇ ਵਿੱਚੋਂ ਆਪਣਾ ਸਿਗਰਟ ਚੁੱਕੋ ਤੇ ਬਾਹਰ ਆ ਜਾਓ। ਤੇ ਇਸ ਤਰ੍ਹਾਂ ਦਾ ਮਤਲਬ ਇਹ ਮੈਂ ਕਿਤੇ ਹੋਰ ਵੈਸੇ ਦੇਖਿਆ ਨਹੀਂ, ਬਟ ਸਿਰਫ ਇੱਥੇ ਹੀ ਦੇਖਣ ਨੂੰ ਮਿਲਿਆ ਕਿ ਵੀ ਹਾਲੇ ਵੀ ਇਸ ਚੀਜ਼ ਨੂੰ ਬੜਾਵਾ ਦਿੱਤਾ ਜਾ ਰਿਹਾ। ਇਸ ਤੋਂ ਪਹਿਲਾਂ ਵੀ ਜਦੋਂ ਕਿਉਂਕਿ ਕੁਛ ਇੱਕ ਜਿਹੜੇ ਸਿੰਗਰ ਜਾਂ ਜਿਹੜੇ ਹੀਰੋ ਜਾਂ ਜਿਹੜੇ ਬੱਚੇ ਉਹਨਾਂ ਨੂੰ ਪਸੰਦ ਕਰਦੇ ਆ ਉਹ ਥੋੜੇ ਜੇ ਸੋਫਟ ਸੋਫਟ ਹੀਰੋ ਆਉਣੇ ਸ਼ੁਰੂ ਹੋ ਗਏ, ਕਿਉਂਕਿ ਦੁਨੀਆ ਭਰ ਦੇ ਵਿੱਚ ਇੱਦਾਂ ਦਾ ਕਲਚਰ ਜਿਹਾ ਬਣ ਗਿਆ, ਚੋਕਲੇਟੀ ਹੀਰੋ ਕਹਿ ਲਓ ਜਾਂ ਜਿੱਦਾਂ ਵੀ ਕਹੋ ਉਹਨਾਂ ਨੂੰ। ਚਾਈਨਾ ਨੇ ਉਹ ਤੇ ਵੀ ਰੋਕ ਲਾਉਣ ਵਾਸਤੇ ਜਿਹੜੇ ਆ ਚੰਗੇ ਤਰ੍ਹਾਂ ਦੇ ਜਿਹੜੇ ਹੀਰੋ ਆ ਬਣਾਉਣੇ ਸ਼ੁਰੂ ਕਰਤੇ ਤੇ ਖਾਣੇ ਸ਼ੁਰੂ ਕਰਤੇ ਵੀ ਇੱਦਾਂ ਦੇ ਹੀਰੋ ਜਿਹੜੇ ਆ ਹੋਣੇ ਚਾਹੀਦੇ ਆ ਤਾਂ ਕਿ ਥੋੜੇ ਮੈਨਲੀ ਹੋਣ, ਕਿਉਂਕਿ ਆਪਾਂ ਜਦੋਂ ਸਟਰਗਲ ਕਰਨੀ ਹੈ ਜਾਂ ਅੱਗੇ ਲੈ ਕੇ ਜਾਣਾ ਜ਼ਿੰਦਗੀ ਨੂੰ ਤੇ ਥੋੜਾ ਜਿਹਾ ਡਿਫਰੈਂਟ ਤਰੀਕੇ ਦਾ ਮਾਹੌਲ ਜਿਹੜਾ ਹੋਣਾ ਚਾਹੀਦਾ। ਇੱਕ ਪਾਸੇ ਤੇ ਆਪਾਂ ਵਿਆਹ ਦੇ ਵਿੱਚ ਵਿਸ਼ਵਾਸ ਨਾ ਰੱਖਣ ਵਾਲੀ ਗੱਲਬਾਤ ਕਰਦੇ ਹਾਂ, ਦੂਜੇ ਪਾਸੇ ਕੁਛ ਇੱਕ ਲੋਕੀ ਐਸੇ ਵੀ ਨੇ ਜਿਹੜੇ ਜਿਹਨੂੰ ਕਹਿੰਦੇ ਨਾ ਵੀ ਉਹ ਵਿਆਹ ਤੋਂ ਪਹਿਲਾਂ ਪਤਲੇ ਹੋਣ ਦੀ ਤਿਆਰੀ ਕਰਦੇ ਨੇ ਕਿ ਵਿਆਹ ਤੋਂ ਪਹਿਲਾਂ ਪਤਲੇ ਵੀ ਹੋਣਾ ਚਾਹੀਦਾ ਤਾਂ ਕਿ ਤੁਸੀਂ ਵਿਆਹ ਕਰਨ ਜਾ ਰਹੇ ਹੋ ਤੇ ਪਤਲੇ ਹੋਵੋਗੇ ਤੇ ਵਧੀਆ ਰਹੇਗਾ। ਕਿਉਂ ਹੋ ਰਿਹਾ ਇੱਦਾਂ ਦੇ ਹਾਲਾਤ ਤੇ ਇਹਦੇ ਬਾਰੇ ਵੀ ਇੱਕ ਛੋਟੀ ਜਿਹੀ ਰਿਪੋਰਟ ਉਹ ਵੀ ਸੁਣ ਲੈਂਦੇ ਹਾਂ, ਫਿਰ ਇਸ ਤੋਂ ਬਾਅਦ ਆਪਾਂ ਬਾਕੀ ਦੀਆਂ ਖਬਰਾਂ ਜਿਹੜੀਆਂ ਨੇ ਜੀ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ। ਸਬਰੰਗ ਰੇਡੀਓ 94.7 ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ।
0: ਚੀਨ ਦੀ ਕੰਪਨੀ ਸ਼ਾਂਚਿਨ ਕੈਮੀਕਲ ਗਰੁੱਪ ਨੇ ਆਪਣੇ 28 ਸੇ 58 ਸਾਲ ਕੇ ਕਰਮਚਾਰੀਓ ਕੋ ਕਹਾ ਕਿ ਅਗਰ ਵੋ ਸਤੰਬਰ 2021
2: ਦੇ ਆ, ਕਿਉਂਕਿ ਜਿਹੜੀ ਖਬਰ ਮੈਂ ਸੁਣਾਉਣਾ ਚਾਹ ਰਿਹਾ ਸੀ ਉਹ ਸਾਹਮਣੇ ਨਹੀਂ ਆਈ ਤੇ ਦੂਸਰੀ ਰਿਪੋਰਟ ਜਿਹੜੀ ਉਹ ਫਿਰ ਤੋਂ ਚੱਲ ਗਈ ਹੈ ਤੇ ਕਿਉਂਕਿ ਜਿਹੜਾ ਇਹ ਖਬਰ ਹੈ ਜਿਹੜੀ ਇਹ ਵਿਆਹ ਸ਼ਾਦੀ ਦੇ ਨਾਲ ਰਿਲੇਟਡ ਸੋਸ਼ਲ ਸਟਰਕਚਰ ਸੋਸ਼ਲ ਸਿਸਟਮ ਦੇ ਵਿੱਚ ਜਿਹੜੀਆਂ ਨੇ ਚੇਂਜਿਸ ਹੋ ਰਹੀਆਂ ਜਿਸ ਤਰੀਕੇ ਦੇ ਨਾਲ ਤੇ ਦੁਨੀਆਂ

0: वेट लॉस ड्रग्स की बिलियंस में जाने वाली है 2030 तक। लेकिन आईने में जब आप खुद को देखते हैं, मैं ये ओजेम्पिक अफोर्ड कर सकती हूँ, चलो मैं खुद को ठीक करती हूँ, जो अफोर्ड नहीं कर सकते उनका क्या, उन्हें तो अपनी बॉडी एक्सेप्ट करनी ही होगी। वो एक फिल्म है, बॉलीवुड फिल्म, कि अमीर होते इंसान सुंदर हो जाता है, शायद तुमने देखी होगी, अक्षय कुमार की फिल्म है, तो मुझे वही डायलॉग याद आ रहा है। बहुत बहुत शुक्रिया आप दोनों का।
1: बिल्कुल जी, एक कुछ एक खबरां ते गल्ला पता सीगी जे तुसीं जानियां ते सुनियां, क्योंकि हालात जेडे ने किस पासे नूं जा रहे ने, विआह शादी तो लैके ते सारियां खबरां तक। होर वी तुसीं कोई गल्लबात या खबर जे सुनना चाहो ते मैनूं फोन कर सकदे, जेड़ी तुहानूं लगदा वी कोई गल्लबात जेड़ी आपां मिस कर जांदे आं। मंडे ट्यूजडे थर्सडे फ्राइडे शाम नूं 7 to 8 बजे तक ते संडे 1 बजे तो लैके 5 बजे तक ये प्रोग्राम तुहाडी सेवा दे विच पेश कीते जांदे ने। ते अज दा प्रोग्राम जिहड़ा जी हमेशा दी तरह तुहानूं पता जी 5 बजे तक चलना, खबरां ते वैसे बहुत ने। प्रोग्राम दे विच इकदम ही मेरे नज़रां दे सामने कोई गाना आ गया, मैनूं लगदा वी मैं तुहानूं सुणावां ते वधिया रहेगा। ਕੀ ਕਹਿੰਦਾ ਉਹ ਗੀਤ, ਥੋੜਾ ਜਿਹਾ ਤੇ ਨਜ਼ਰ ਮਾਰਦੇ ਹਾਂ, ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਸ਼ੇਅਰ ਕਰ ਲਾਂਗੇ ਤੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ। ਸਬਰਮ ਰੇਡੀਓ 94.7 ਆਪਣੀ, ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 to 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਥੋੜੀ ਜਿਹੀ ਕ੍ਰਿਕਟ ਦੀ ਵੀ ਗੱਲਬਾਤ ਕਰਨੀ ਹੈ, ਸਵੇਰ ਨੂੰ ਆਉਂਦੀ ਮੈਂ ਵੇਟ ਕਰਦਾ ਪਿਆ ਜਿਵੇਂ ਉਹਨਾਂ ਦਾ ਫੋਨ ਆਉਂਦਾ ਅੱਜ, ਕਿਉਂਕਿ ਸਟੂਡੀਓ ਦੇ ਵਿੱਚ ਤੇ ਨਹੀਂ ਕਰ ਪਾਵਾਂਗੇ, ਬਟ
2: ਸਾਡਾ ਗੀਤ
1: ਫੋਨ ਦੇ ਥੋੜੀ ਜਿਹੀ ਗੱਲਬਾਤ ਕਰਾਂਗੇ ਇਸ ਗੀਤ ਤੋਂ ਬਾਅਦ।
2: ਉਹਨਾਂ ਮੁਸਾਫਰਾਂ ਦੇ ਨਾਮ ਜਿਨ੍ਹਾਂ ਨੂੰ ਵਿਦੇਸ਼ ਜਾਣ ਦਾ ਚਾਹਤਾ, ਇਹ ਸਾਡਾ ਗੀਤ ਉਹਨਾਂ ਵੀਰਾਂ ਉਹਨਾਂ ਮੁਸਾਫਰਾਂ ਦੇ ਨਾਮ ਜਿਨ੍ਹਾਂ ਨੂੰ ਵਿਦੇਸ਼ ਜਾਣ ਦਾ ਚਾਹਤਾ ਹੁੰਦਾ ਪਰ ਕੋਈ ਰਾਹ ਨਹੀਂ ਹੁੰਦਾ, ਫਿਰ ਉਹ ਰਾਹ ਲੱਭਦੇ ਲੱਭਦੇ ਉਹਨਾਂ ਵਪਾਰੀਆਂ ਦੇ ਹੱਥ ਚੜ ਜਾਂਦੇ ਨੇ ਜਿਨ੍ਹਾਂ ਨੂੰ ਕਿਸੇ ਭੈਣ ਦੇ ਵੀਰ ਕਿਸੇ ਦੇ ਸੁਹਾਗ ਤੇ ਕਿਸੇ ਮਾਂ ਦੇ ਪੁੱਤ ਦੀ ਜਾਨ ਦੀ ਕੋਈ ਪਰਵਾਹ ਨਹੀਂ ਹੁੰਦੀ। ਚੰਦ ਪੈਸਿਆਂ ਦੇ ਲਾਲਚ ਵਿੱਚ ਉਹ ਉਹਨਾਂ ਨੂੰ ਅਜਿਹੇ ਰਾਹ ਤੇ ਤੋਰ ਦਿੰਦੇ ਨੇ ਜਿੱਥੇ ਮੌਤ ਮਿਲਣੀ ਇੱਕ ਆਮ ਜਿਹੀ ਗੱਲ ਹੁੰਦੀ ਹੈ, ਤੇ ਉਹਨਾਂ ਜਾਣ ਵਾਲਿਆਂ ਨੂੰ ਹੈਪੀ ਰਾਏ ਕੋਟੀ ਵੱਲੋਂ ਇੱਕ ਨਿੱਕਾ ਜਿਹਾ ਸੁਨੇਹਾ।

ਹੀ ਸੀਗਾ ਜੀ ਹੈਪੀ ਰਾਏ ਕੋਟੀ ਦੀ ਆਵਾਜ਼ ਦੇ ਵਿੱਚ ਗੀਤ ਜਿਹੜਾ ਤੁਸੀਂ ਸੁਣਿਆ ਅਕਸਰ ਲੋਕੀ ਜਿਹੜੇ ਨੇ ਉਹ ਘਰ ਤੋਂ ਬੇਘਰ ਹੋ ਜਾਂਦੇ ਆ ਤੇ ਫਿਰ ਦੇਖਦੇ ਆ ਵੀ ਕਿਸ ਤਰੀਕੇ ਨਾਲ ਵਾਪਸ ਜਾਣਾ ਸੋ ਨੋ ਡਾਊਟ ਬੜਾ ਵਧੀਆ ਲੱਗਦਾ ਜਦੋਂ ਤੁਸੀਂ ਇੱਥੇ ਰਹਿੰਦੇ ਹੋ ਤੇ ਜ਼ਿੰਦਗੀ ਤੇ ਵਧੀਆ ਹੋ ਜਾਂਦੀ ਹੈ ਹੁਣ ਇਸੇ ਹੀ ਪੈਸੇ ਤੇ ਲਾਲਚ ਦੇ ਮਾਰੇ ਕਈ ਲੋਕੀ ਜਿਹੜੇ ਨੇ ਉਹ ਇਸ ਲਾਲਚ ਤੱਕ ਚਲੇ ਜਾਂਦੇ ਆ ਇਹ ਲੁੱਟਾਂ ਖੋਹਾਂ ਵੀ ਇੱਥੇ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਹੁਣ ਇਕਦਮ ਹੀ ਇਮੀਗ੍ਰੇਸ਼ਨ ਸਿਸਟਮ ਜਿਹੜਾ ਉਹ ਟਾਈਟ ਹੋਇਆ ਤੇ ਉਹਦੇ ਨਾਲ ਬਹੁਤ ਸਾਰੇ ਲੋਕੀ ਜਿਹੜੇ ਨੇ ਉਹ ਜਿਹੜੇ ਕੋਲ ਕੋਈ ਚਾਰਾ ਨੀ ਬਚਿਆ ਮੈਂ ਕਹਾਂਗਾ ਚਾਰਾ ਤੇ ਨਹੀਂ ਕਹਿ ਸਕਦੇ ਮਤਲਬ ਚਾਰਾ ਤੇ ਬਹੁਤ ਬਚਿਆ ਹੁੰਦਾ ਜੇ ਤੁਸੀਂ ਆਪਣੀ ਜ਼ਿੰਦਗੀ ਬਚਾ ਕੇ ਬਟ ਪਿੱਛੋਂ ਕਿਉਂਕਿ ਜਦੋਂ ਤੁਸੀਂ ਇੰਨਾ ਪੈਸਾ ਕਰਜ਼ਾ ਚੁੱਕ ਕੇ ਇੱਥੇ ਪਹੁੰਚਦੇ ਹੋ ਤੇ ਡੈਫੀਨੇਟਲੀ ਉਸ ਤੋਂ ਬਾਅਦ ਫਿਰ ਲੱਗਦਾ ਤੇ ਏਦਾਂ ਹੀ ਹੈ ਵੀ ਜਾ ਕੇ ਉੱਥੇ ਕੀ ਕਰਨਾ ਉਹਦੇ ਨਾਲ ਚੰਗਾ ਤੇ ਇੱਥੇ ਹੀ ਜ਼ਿੰਦਗੀ ਜੇ ਮਰਤਾ ਕਿਆ ਨਾ ਕਰਤਾ ਵਾਲਾ ਹਾਲ ਕਰਕੇ ਤੇ ਉਹ ਲੁੱਟਾਂ ਖੋਹਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਤੇ ਹੋਰ ਉਹਦੇ ਨਾਲ ਰਿਲੇਟਡ ਜਿਹੜੀਆਂ ਚੀਜ਼ਾਂ ਕਰ ਲੈਂਦੇ ਆ ਤੇ ਹਾਲਾਤ ਫਿਰ ਆਪਣੇ ਆਪ ਇਸ ਤਰ੍ਹਾਂ ਦੇ ਬਣ ਜਾਂਦੇ ਆ ਕਿ ਵੀ ਲੋਕੀ ਸਮਝ ਨੀ ਪਾਉਂਦੇ ਵੀ ਹੁਣ ਆਪਾਂ ਕਿੱਧਰਲੇ ਪਾਸੇ ਜਾ ਰਹੇ ਹਾਂ ਕੀ ਕੁਛ ਕਰਦੇ ਜਾ ਰਹੇ ਜਿਹਦੇ ਕਰਕੇ ਅਕਸਰ ਆਪਾਂ ਪਿਛਲੇ ਕੁਛ ਇੱਕ ਦਿਨਾਂ ਤੋਂ ਦੇਖਦੇ ਆ ਰਹੇ ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਲੋਕੀ ਜਿਹੜੇ ਨੇ ਉਹ ਫੜੇ ਜਾ ਰਹੇ ਆ ਤੇ ਕਿਉਂਕਿ ਉਹ ਆਲਰੇਡੀ ਇੰਨੀ ਡੀਪਲੀ ਇਨਵੋਲਵ ਹੋ ਚੁੱਕੇ ਸੀਗੇ ਤੇ ਹੁਣ ਉਹਨਾਂ ਵਾਸਤੇ ਵੀ ਕੋਈ ਹੋਰ ਚਾਰਾ ਜਿਹੜਾ ਨਹੀਂ ਬਚਿਆ ਤੇ ਡੈਫੀਨੇਟਲੀ ਹੁਣ ਕਿਉਂਕਿ ਹਰ ਪਾਸੇ ਜਿਹੜੀਆਂ ਚੰਗੀਆਂ ਮਾੜੀਆਂ ਖ਼ਬਰਾਂ ਜਿਹੜੀਆਂ ਨੇ ਤੁਹਾਨੂੰ ਵੈਸੇ ਸਾਰੀਆਂ ਸੁਣਾਤੀਆਂ ਮੈਨੂੰ ਲੱਗਦਾ ਵੀ ਪਤਾ ਲੱਗ ਗਿਆ ਹੋਏਗਾ ਵੀ ਦੁਨੀਆਦਾਰੀ ਦੇ ਵਿੱਚ ਕੀ ਕੁਛ ਚੱਲ ਰਿਹਾ ਕੀ ਨਹੀਂ ਚੱਲਿਆ ਬਟ ਇੱਕ ਜਿਹੜੀ ਚੀਜ਼ ਨਹੀਂ ਕੀਤੀ ਜਿਹੜਾ ਉਹ ਲੋਕਲ ਕੁਛ ਇੱਕ ਖ਼ਬਰਾਂ ਜਿਹੜੀਆਂ ਮੈਨੂੰ ਲੱਗਦਾ ਵੀ ਹੋਰ ਕਰ ਸਕਦੇ ਸੀ ਆਪਾਂ ਜਿਹੜੀਆਂ ਵਿੱਚੇ ਰਹਿ ਗਈਆਂ ਬਟ ਫਿਰ ਵੀ ਕਾਫੀ ਇੰਟਰਨੈਸ਼ਨਲ ਤੇ ਹੋਰ ਵੱਖਰੇ ਵੱਖਰੇ ਤਰ੍ਹਾਂ ਦੀਆਂ ਨਾਲੇ ਇਕੱਲੇ ਖ਼ਬਰਾਂ ਇੰਦਰ ਹੀ ਸੁਣੀਆਂ ਹੁੰਦੀਆਂ ਹੋਰ ਵੀ ਬੜੇ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਆਉਂਦੀਆਂ ਨੇ ਕਈ ਖ਼ਬਰਾਂ ਜਿਹੜੀਆਂ ਨੇ ਉਹ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਜੀ ਆਪਾਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ ਅੱਜ ਦਾ ਪ੍ਰੋਗਰਾਮ ਇਸੇ ਤਰੀਕੇ ਨਾਲ 5 ਵਜੇ ਤੱਕ ਚੱਲੇਗਾ ਥੋੜ੍ਹਾ ਜਿਹਾ ਸਮਾਂ ਬਚਿਆ ਤੇ ਇੰਡੀਆ ਦਾ ਜਿਹੜਾ IPL ਖਤਮ ਹੋਣ ਦੇ ਨਾਲ ਹੀ ਉਹਨਾਂ ਨੇ ਨਵਾਂ ਕੰਮ ਜਿਹੜਾ ਸ਼ੁਰੂ ਕਰਤਾ ਜੀ ਹੁਣ ਕ੍ਰਿਕਟ ਚੱਲ ਪਈ ਹੈ ਟੈਸਟ ਕ੍ਰਿਕਟ ਅਫਗਾਨਿਸਤਾਨ ਦੇ ਨਾਲ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਆਪਣਾ ਪਹਿਲੀ ਇਨਿੰਗ ਦੇ ਵਧੀਆ ਖੇਡ ਲਈ ਹੈ ਤੇ ਦੂਜੀ ਇਨਿੰਗ ਦੇ ਵਿੱਚ ਵੀ ਕਾਫੀ ਗਿੱਤਾਂ ਜਿਹੜੀਆਂ ਨੇ ਉਹ ਅਫਗਾਨਿਸਤਾਨ ਦੀਆਂ ਕੱਢਦੀਆਂ 564 ਦੇ ਕਰੀਬ ਆਈ ਬਲੀਵ ਵੀ ਪਹਿਲੀ ਸਕੋਰ ਬਣਾ ਕੇ ਤੇ ਇੰਡੀਆ ਨੇ ਆਪਣਾ ਕੰਮਕਾਰ ਜਿਹੜਾ ਉਹ ਵਾਇੰਡ ਅਪ ਕੀਤਾ ਤੇ ਹੁਣ

0: ਅਫਗਾਨਿਸਤਾਨ ਦੀਆਂ ਤਿੰਨ ਵਿਕਟਾਂ ਤੇ ਜਿਹੜੀਆਂ ਮੈਂ ਦੇਖਿਆ ਕਿ ਵੀ ਲੈ ਚੁੱਕੇ ਸੀਗੇ ਤੇ ਬਾਕੀ ਦੀਆਂ ਸਕੋਰ ਜਿਹੜੀ ਹੈ ਉਹ ਕਿੱਥੇ ਤੱਕ ਪਹੁੰਚੀ ਹੈ ਉਹ ਵੀ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਜੇ ਮੇਰੇ ਕੋਲ ਪੂਰਾ ਅਪਡੇਟ ਸਾਹਮਣੇ ਆ ਗਈ ਤੇ ਮੈਂ ਕਿਉਂਕਿ ਚਾਹੁੰਦਾ ਸੀ ਵੈਸੇ ਸਾਡੇ ਨਾਲ ਸਾਡੇ ਦੋਸਤ ਸ਼ਾਮਿਲ ਹੁੰਦੇ ਤੇ ਉਹੀ ਖ਼ਬਰਾਂ ਦੇ ਉੱਤੇ ਅਪਡੇਟ ਕਰਦੇ ਬਟ ਅਨਫੋਰਚੁਨੇਟਲੀ ਉਹ ਨਹੀਂ ਹੋ ਪਾਇਆ ਤੇ ਪ੍ਰੋਗਰਾਮ ਦਾ ਸਮਾਂ ਜਿਹੜਾ ਇੱਕ ਮਿੰਟ ਬਚਿਆ 564 ਜਿਹੜੀ ਹੈ ਇੰਡੀਆ ਨੇ ਪਹਿਲੀ ਇਨਿੰਗ ਦੇ ਵਿੱਚ 8 ਵਿਕਟਾਂ ਗਵਾ ਕੇ ਬਣਾਈ ਸੀਗੀ 127 ਓਵਰ ਖੇਲਣ ਤੋਂ ਬਾਅਦ ਡਿਕਲੇਅਰ ਕਰਤੀ ਸੀ ਇਹਨਾਂ ਨੇ ਟੀਮ 564 ਜਿਹਦੇ ਚ ਸ਼ੁਭਮਨ ਗਿੱਲ ਨੇ ਜਿਹੜੀ ਉਹ ਸੈਂਚਰੀ ਮਾਰੀ 100 ਤੇ ਇੱਕ ਸੈਂਚਰੀ ਜਿਹੜੀ ਉਸ ਤੋਂ ਪਹਿਲਾਂ ਟੀਮ ਦੇ ਵਿੱਚ ਮਾਰੀ ਗਈ ਸੀਗੀ ਕੇ ਰਾਹੁਲ ਵੱਲੋਂ ਤੇ ਦੂਜੇ ਪਾਸੇ ਅਫਗਾਨਿਸਤਾਨ ਦੀ ਟੀਮ ਜਿਹੜੀ ਉਹ 113 ਵਿਕਟਾਂ ਦੇ ਉੱਤੇ 113 ਸਕੋਰ ਬਣਾ ਪਾਈ ਹੈ ਦੂਜੇ ਓਵਰ ਦੇ ਵਿੱਚ ਦੂਜੇ ਦਿਨ ਤੋਂ ਬਾਅਦ 5 ਵਿਕਟਾਂ ਗਵਾਉਣ ਤੋਂ ਬਾਅਦ ਸੋ ਇੱਥੇ ਵੀ ਕਾਫੀ ਜਿਹੜੀ ਹੈ ਜਿਹਨੂੰ ਕਹਿੰਦੇ ਨਾ ਵੀ ਹਨੇਰੀ ਲਿਆਤੀ ਬੋਲਰਾਂ ਨੇ ਇੰਡੀਅਨ ਬੋਲਰਸ ਵੱਲੋਂ ਵਧੀਆ ਕੰਮ ਜਿਹੜਾ ਕਰਕੇ ਦਿਖਾਇਆ ਗਿਆ ਸੋ ਫਾਰ 3 ਵਿਕਟਾਂ ਤੇ ਲਈਆਂ ਗਈਆਂ ਮਾਨਵ ਸੁਤਰ ਵੱਲੋਂ ਤੇ ਵਾਸ਼ਿੰਗਟਨ ਸੁੰਦਰ ਨੇ ਵੀ 1 ਵਿਕਟ ਜਿਹੜੀ ਹੈ ਉਹ ਲਈ ਹੈ ਸੋ ਅੱਜ ਦਾ ਪ੍ਰੋਗਰਾਮ ਮੈਨੂੰ ਲੱਗਦਾ ਪਿਆ ਵੀ ਸਮਾਂ ਜਿਹੜਾ ਕਾਫੀ ਲਾਗੇ ਪਹੁੰਚ ਗਿਆ ਸੋ ਫਾਰ ਜਿਹੜੀਆਂ ਖ਼ਬਰਾਂ ਤੁਸੀਂ ਸੁਣੀਆਂ ਪਸੰਦ ਕੀਤੀਆਂ ਹੋਣਗੀਆਂ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ ਕੋਈ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਇਜਾਜ਼ਤ ਦਿਓ ਜੀ ਜੇ ਕੋਈ ਗੱਲਬਾਤ ਸੁਣਨੀ ਸੁਣਾਉਣੀ ਹੋਵੇ ਤੁਸੀਂ ਮੇਰੇ ਨਾਲ ਯਾਨੀ ਕਿ ਰਜੇਸ਼ ਨਾਲ 4033400203 ਤੇ ਸਿੱਧਾ ਸੰਪਰਕ ਕਰਕੇ ਕਰ ਸਕਦੇ ਹੋ 4034000203 ਥੈਂਕ ਯੂ ਵੈਰੀ ਮੱਚ ਹੈਪੀ ਸੰਡੇ ਟੂ ਆਲ ਜੀ ਥੈਂਕ ਯੂ
1: The time is 5 p.m. You are listening to Fairchild Radio CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: ਦੋਸਤੋ ਡੈਨ ਸਿੱਧੂ ਲਾਈਵ ਇਨ ਲੋਕ ਸੱਤ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ ਮਿੰਟੂ ਗੁਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖਬਰਾਂ ਸਟੂਡੀਓ ਦਾ ਨੰਬਰ 4377171947
2: 94.7 FM Radio Sursangam ਹਰ ਹਫਤੇ 20 ਘੰਟੇ ਸੁਣੋ ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ ਸ਼ਾਮ 8 ਤੋਂ 9 ਜਤਿੰਦਰ ਪੰਨੂ ਰੇਡੀਓ sursangam.ca ਫੋਨ 403-585-0910 ਰੇਡੀਓ ਸੁਰਸੰਗਮ
3: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
4: 94.7 FM, te main thoda host Dan Sidhu program Dan Sidhu Live and Lok Sath leke Lok Hazir hain. Bahut bahut dhanwad. Nigah swagat Nigi ji aaya, tusi jithe vi baithe program sun rahe ho. ਬਹੁਤ ਬਹੁਤ ਧੰਨਵਾਦ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਹਿਲੇ ਆਵਰ ਦੇ ਵਿੱਚ ਕੋਸ਼ਿਸ਼ ਹੈ ਕਿ ਸਾਡੇ ਗੁਆਂਢੀ ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ ਤੋਂ ਸਾਡੇ ਇੱਕ ਪੁਲਿਸ ਆਫਿਸਰ ਨਾਲ ਗੱਲਬਾਤ ਕਰਨ ਦੀ ਕਈ ਵਾਰੀ ਬਿਜ਼ੀ ਹੋ ਜਾਂਦੇ ਆਫਿਸਰ ਪਰ ਗੱਲਬਾਤ ਤਾਂ ਹੋਈ ਵੀ ਹੈ ਜੇ ਕਨੈਕਸ਼ਨ ਮਿਲ ਗਿਆ ਤਾਂ ਉੱਥੋਂ ਦੇ ਹਾਲਾਤ ਅਤੇ ਓਵਰਆਲ ਕੈਨੇਡਾ ਦੇ ਹਾਲਾਤ ਉਹਨਾਂ ਨਾਲ ਗੱਲਬਾਤ ਕਰਾਂਗੇ ਕਾਫੀ ਲੰਬਾ ਤਜਰਬਾ ਉਹਨਾਂ ਦਾ ਤੇ ਉਦੋਂ ਬਾਅਦ ਕੁਛ ਲੋਕਲ ਗੱਲਾਂ ਬਾਤਾਂ ਤੇ ਫਿਰ ਅਗਲੇ ਆਵਰ ਦੇ ਵਿੱਚ ਵੀ ਕੁਛ ਲੋਕਲ ਗੱਲਾਂ ਬਾਤਾਂ ਤੇ ਫਿਰ ਭਾਰਤ ਤੇ ਪੰਜਾਬ ਦੀ ਖਬਰਸਾਰ ਲਵਾਂਗੇ ਇਹ ਅੱਜ ਦਾ ਫਾਰਮੈਟ ਰਹੇਗਾ ਤੁਸੀਂ ਸ਼ਾਮਿਲ ਹੋਣਾ ਹੋਊਗਾ 403-787-1947 ਸਟੂਡੀਓ ਦਾ ਨੰਬਰ ਹਮੇਸ਼ਾ ਇਸ ਤਰ੍ਹਾਂ 403-717-1947 4-7-7-17-1947 ਤੇ ਤੁਸੀਂ ਵੀ ਸ਼ਾਮਿਲ ਹੋ ਸਕੋਗੇ ਕਮਰਸ਼ਲ ਸੁਨੇਹੇ ਲੈ ਲਈਏ ਉਦੋਂ ਬਾਅਦ ਫਿਰ ਆਪਾਂ ਅਗਲੀਆਂ ਗੱਲਾਂ ਬਾਤਾਂ ਕਰਾਂਗੇ ਮੈਂ ਕਹਾਂ ਸਾਂਝਾ ਪੰਜਾਬ ਗਰੋਸਰੀ ਸਟੋਰ

ਸੱਤ ਲੋਕੇਸ਼ਨਾਂ ਨੇ 3690 ਵੈਸਟ ਵਿੰਡ ਡਰਾਈਵ ਵੈਸਟਮੈਂਟ ਸੁਪਰਸਰਤ ਬਿਲਕੁਲ ਸਾਹਮਣੇ ਚੌਂਟ ਐਵਨਿਊ ਐਂਡ ਫਾਲਕਨ ਰਿਜ ਬੁਲੇਵਾਰਡ 80 ਐਵਨਿਊ ਤੇ ਟੈਰਾਡੇਲ ਡਰਾਈਵ ਦੇ ਕਾਰਨਰ ਤੇ ਮੇਟਿਸ ਟ੍ਰੇਲ ਐਂਡ 104 ਐਵਨਿਊ ਸਿਟੀ ਸਕੇਪ ਸਕੇਅਰ ਰੈਡੈਂਬਰ ਗੇਟ ਐਂਡ 128 ਐਵਨਿਊ ਰੈੱਡ ਸਟੋਨ ਕਰਿੰਗਟਨ ਬੁਲੇਵਾਰਡ ਐਂਡ 144 ਐਵਨਿਊ ਕਰਿੰਗਟਨ ਦੇ ਵਿੱਚ ਤੇ ਸੱਤਵੀਂ ਲੋਕੇਸ਼ਨ ਮੇਨ ਸਟਰੀਟ ਤੇ ਏਡ ਰੀਚ ਖੁੱਲ ਗਈ ਹੈ ਸਾਰੀਆਂ ਲੋਕੇਸ਼ਨਾਂ ਤੋਂ ਤਾਜ਼ਾ ਸਬਜ਼ੀਆਂ ਫਲ ਫਰੂਟ ਘਰਾਂ 'ਚ ਬਾਥਰੂਮ ਵਾਲਾ ਸਮਾਨ ਭਾਰਤੀ ਪਾਕਿਸਤਾਨੀ ਗਰੋਸਰੀ ਤੁਸੀਂ ਲੈ ਸਕਦੇ ਹੋ ਸਾਂਝਾ ਨੰਬਰ ਇੱਕੋ ਹੀ ਹੈ 403-835-2222 ਰਿਲਾਇੰਸ ਲੀਗਲ ਗਰੁੱਪ ਕੋਈ ਵੀ ਲੀਗਲ ਸਲਾਹ ਮਸ਼ਵਰਾ ਕਰਨਾ ਹੈ ਰੀਅਲ ਅਸਟੇਟ ਪਰਸਨਲ ਇੰਜਰੀ ਇਮੀਗ੍ਰੇਸ਼ਨ ਫੈਮਿਲੀ ਲਾਅ ਜਾਂ ਕੋਈ ਕ੍ਰਿਮੀਨਲ ਕੇਸ ਤੁਹਾਡੇ ਤੇ ਬਣ ਗਿਆ ਤਾਂ ਰਿਲਾਇੰਸ ਲੀਗਲ ਗਰੁੱਪ ਦਾ ਨੰਬਰ 4032857070 ਤੇ ਤੁਸੀਂ ਕਾਲ ਕਰ ਸਕਦੇ ਹੋ ਈਵਨ ਟੋਇੰਗ ਸਪੈਸ਼ਲਾਈਜ਼ ਕਰਦੇ ਆ ਹੈਵੀ ਡਿਊਟੀ ਟੋਇੰਗ ਦੇ ਵਿੱਚ ਗ੍ਰੈਵਲ ਟਰੱਕ ਸੈਮੀ ਟਰੱਕ 5-ਟਨ ਟਰੱਕ ਖਰਾਬ ਹੋ ਗਿਆ ਕਾਫੀ ਵੱਡਾ ਫਲੀਟ ਉਹਨਾਂ ਕੋਲ ਟੋਇੰਗ ਦਾ ਹੈ ਕਿਸੇ ਵੀ ਕਿਸਮ ਦੀ ਤੁਸੀਂ ਕਾਰ ਜਾਂ ਹੈਵੀ ਇਕੁਪਮੈਂਟ ਟੋ ਕਰਾਉਣਾ ਤਾਂ ਉਹ ਕਹਿੰਦੇ ਰੇਟ ਤੁਹਾਡੀ ਪਸੰਦ ਦਾ ਹੋਊਗਾ ਆਵਰਲੀ ਜਾਂ ਫਲੈਟ ਰੇਟ ਜਿਹੜਾ ਤੁਹਾਨੂੰ ਚੰਗਾ ਲੱਗੂਗਾ ਨੰਬਰ ਉਹਨਾਂ ਦਾ 403-470-8697 ਹੈ 403-470-8697 ਜਾਂ ਕੋਈ ਸਮਾਜਿਕ ਰਾਜਨੀਤਿਕ ਕਲਚਰਲ ਇਕੱਠ ਕਰਨਾ ਤਾਂ ਨੰਬਰ ਉਹਨਾਂ ਦਾ 403-633-2000 ਬੁਕਿੰਗ ਲਈ 403-633-2000 'ਤੇ ਕਾਲ ਕਰ ਸਕਦੇ ਹੋ ਇਹ ਸਨ ਸਾਡੇ ਸਪੋਂਸਰਸ ਬਹੁਤ ਬਹੁਤ ਧੰਨਵਾਦ ਹੈ ਬੜੇ ਲੰਬੇ ਅਰਸੇ ਤੋਂ ਸਪੋਰਟ ਕਰ ਰਹੇ ਨੇ ਹੁਣ ਕੁਛ ਲੋਕਲ ਨਿਊਜ਼ ਜਿਹੜੀਆਂ ਹੈਗੀਆਂ ਯੰਗਸਤਾਨ ਸਮਰ ਕੈਂਪ ਜਿਹੜਾ ਲੱਗ ਰਿਹਾ ਉਹ ਲੱਗ ਰਿਹਾ ਜਾਂ 12 ਜੁਲਾਈ ਨੂੰ 12 ਜੁਲਾਈ ਤੋਂ 17 ਜੁਲਾਈ ਤੱਕ ਹੁੰਦਾ ਜੈਨਸ ਸੈਂਟਰ ਦੇ ਵਿੱਚ ਅਤੇ ਉਹਦੇ ਵਿੱਚ ਤੁਸੀਂ ਆਪਣੇ ਬੱਚਿਆਂ ਦੀ ਰਜਿਸਟਰੇਸ਼ਨ ਕਰਾਉਣੀ ਹੈ 403-402-0770 'ਤੇ ਕਾਲ ਕਰ ਸਕਦੇ ਹੋ ਇਸੇ ਤਰ੍ਹਾਂ ਹੀ ਅਰਪਣ ਲਿਖਾਰੀ ਸਭਾ ਦਾ ਜਿਹੜਾ ਪ੍ਰੋਗਰਾਮ ਹੈਗਾ ਉਹ 15ਵਾਂ ਸਾਲਾਨਾ ਪ੍ਰੋਗਰਾਮ ਹੈ June 13 ਨੂੰ ਇਹ ਹੈਗਾ ਟੈਂਪਲ ਕਮਿਊਨਿਟੀ ਹਾਲ ਦੇ ਵਿੱਚ ਜ਼ਿਆਦਾ ਜਾਣਕਾਰੀ ਲੈਣੀ ਹੈ ਤਾਂ ਇਹ 12 ਵਜੇ ਸ਼ੁਰੂ ਹੋਊਗਾ ਚਾਹ ਪਾਣੀ ਦਾ ਪ੍ਰਬੰਧ ਹੁੰਦਾ ਜ਼ਿਆਦਾ ਜਾਣਕਾਰੀ ਲੈਣੀ ਤੁਸੀਂ ਜਸਵੰਤ ਸਿੰਘ ਸੇਖੋਂ ਉਹਨਾਂ ਨੂੰ ਫੋਨ ਕਰ ਸਕਦੇ ਹੋ 403-688-3132 'ਤੇ ਜਾਂ ਫੁਸਤਨਾਮ ਮਟਾ ਉਹਨਾਂ ਨੂੰ ਫੋਨ ਕਰ ਸਕਦੇ ਹੋ 403-285-6091 'ਤੇ ਅਤੇ ਪੰਜਾਬੀ ਲਿਖਾਰੀ ਸਭਾ ਦੂਸਰੀ ਜਿਹੜੀ ਹੈਗੀ ਹੈ ਉਹਨਾਂ ਦਾ ਪ੍ਰੋਗਰਾਮ ਹੈਗਾ 20 ਜੂਨ ਨੂੰ 1 ਵਜੇ ਦੁਪਹਿਰੇ ਵਾਈਟ ਹੋਰਨ ਕਮਿਊਨਿਟੀ ਹਾਲ ਦੇ ਵਿੱਚ ਅਤੇ ਉੱਥੇ ਵੀ ਜਿਹੜੇ ਬੱਚਿਆਂ ਦੇ ਕੰਪੀਟੀਸ਼ਨ ਹੁੰਦੇ ਆ ਵੱਖਰੇ ਵੱਖਰੀਆਂ ਕੈਟਾਗਰੀਜ਼ ਦੇ ਵਿੱਚ ਏਜ ਗਰੁੱਪ ਦੇ ਹਿਸਾਬ ਨਾਲ ਅਤੇ ਤੁਸੀਂ ਆਪਣੇ ਬੱਚਿਆਂ ਦੀ ਉੱਥੇ ਰਜਿਸਟ੍ਰੇਸ਼ਨ ਕਰਵਾਉਣੀ ਹੈ ਤਾਂ ਤੁਸੀਂ ਉਹਨਾਂ ਨੂੰ ਵੀ ਫੋਨ ਕਰ ਸਕਦੇ ਹੋ ਪ੍ਰਧਾਨ ਰਣਜੀਤ ਸਿੰਘ ਹੁਣਾਂ ਨੂੰ 825-735-1466 ਜਾਂ ਫਿਰ ਜਨਰਲ ਸਕੱਤਰ ਦਵਿੰਦਰ ਮਲਹਾਂਸ ਨੂੰ 403-993-2201 ਇੱਥੇ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ ਜਿਹੜੀ ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ 20 ਜੂਨ ਨੂੰ ਹੋ ਰਿਹਾ ਵਾਈਟ ਹੋਰਨ ਕਮਿਊਨਿਟੀ ਹਾਲ ਦੇ ਵਿੱਚ ਇਹ ਸਨ ਕੁਛ ਕਮਿਊਨਿਟੀ ਦੀਆਂ ਗੱਲਾਂ ਬਾਤਾਂ ਅਤੇ ਹੁਣ ਇੱਕ ਤਾਂ ਮੂਵੀ ਲੱਗੀ ਹੋਈ ਚੜ੍ਹਦੀ ਕਲਾ ਉਹ ਜ਼ਰੂਰ ਕੋਸ਼ਿਸ਼

ਫਿਰ ਉਹ ਵਕਤ ਕੱਢ ਕੇ ਥੀਏਟਰਾਂ 'ਚ ਦੇਖਣ ਦੀ ਸੋਹਣੀ ਮੂਵੀ ਬਣਾਈ ਆ ਕਿਉਂਕਿ ਜੂਨ ਦਾ ਮਹੀਨਾ ਤੁਹਾਨੂੰ ਪਤਾ ਚੱਲ ਰਿਹਾ ਕਿਉਂ ਚੱਲ ਰਿਹਾ ਕੱਲ੍ਹ ਦਾ ਦਿਨ ਆਖਰੀ ਬਹੁਤ ਦਰਦਨਾਕ ਦਿਨ ਸੀਗਾ ਜੂਨ 6 ਕਿਉਂਕਿ ਜੂਨ 6 ਦੇ ਪੰਜਾਬ ਦੇ ਵਿੱਚ ਘੱਲੂਘਾਰਾ ਦੇ ਸੰਬੰਧ ਨਾਲ ਯਾਦਗਾਰੀ ਸਮਾਗਮ ਜਿਹੜੇ ਕੀਤੇ ਗਏ ਨੇ ਜੂਨ 6 ਕੋਈ ਸਿਰਫ ਕੈਲੰਡਰ ਦੇ ਉੱਤੇ ਡੇਟ ਨਹੀਂ ਹੈਗੀ ਇਹ ਜ਼ਖਮ ਵੀ ਹੈ ਤੇ ਜਿਹਨੂੰ ਬੜੀ ਪੰਜਾਬ ਦੇ ਵਿੱਚ ਵੱਖਰੇ ਵੱਖਰੇ ਥਾਵਾਂ 'ਤੇ ਇਸ ਯਾਦ ਦੀ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆਂ ਪੂਰੀ ਭਾਵਨਾ ਦੇ ਨਾਲ ਸੰਜਮ ਦੇ ਨਾਲ ਇਸ ਦਿਨ ਨੂੰ ਦੇ ਸਮਾਗਮ ਜਿਹੜੇ ਕੀਤੇ ਗਏ ਹੈ ਚੜ੍ਹਦੀ ਕਲਾ ਮੂਵੀ ਜਿਹੜੀ ਹੈਗੀ ਹੈ ਏਮੀ ਵਿਰਕ ਅਤੇ ਰੂਪੀ ਗਿੱਲ ਕੁੜੀ ਬਿਮਲ ਕੌਰ ਖਾਲਸਾ ਦੀ ਜ਼ਿੰਦਗੀ 'ਤੇ ਬਣਾਈ ਹੈ ਬਿਮਲ ਕੌਰ ਖਾਲਸਾ ਬੇਅੰਤ ਸਿੰਘ ਦੀ ਧਰਮ ਪਤਨੀ ਸੀ ਜਿਹਨੇ ਇੰਦਰਾ ਗਾਂਧੀ ਦਾ ਕੰਮ ਕੀਤਾ ਸੀਗਾ 31 ਅਕਤੂਬਰ ਤੋਂ ਬਾਅਦ ਜਦੋਂ ਕਿਉਂਕਿ ਦਰਬਾਰ ਸਾਹਿਬ 'ਤੇ ਜੋ ਅਟੈਕ ਹੋਇਆ ਵੈਲ ਪਲੈਨਡ ਸੀ ਇਹ ਕੋਈ ਅਚਾਨਕ ਨਹੀਂ ਸੀ ਇਹਦੇ ਪਿੱਛੇ ਬਹੁਤ ਸਾਰੀਆਂ ਕਹਾਣੀਆਂ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਨੇ ਹੁਣ ਅਤੇ ਉਹਦੇ 'ਤੇ ਬਣਾਈ ਹੈ ਬਿਮਲ ਕੌਰ ਖਾਲਸਾ ਕਿਉਂਕਿ ਉਹ ਪੇਸ਼ੇ ਵਜੋਂ ਨਰਸ ਸੀ ਕਿਵੇਂ ਉਹਨੇ ਆਪਣੇ ਬੱਚਿਆਂ ਨੂੰ ਬਾਅਦ 'ਚ 3 ਬੱਚਿਆਂ ਨੂੰ ਪਾਲਿਆ ਕਿਵੇਂ ਆਪਣੀ ਜ਼ਿੰਦਗੀ ਬਤੀਤ ਕੀਤੀ ਹੈ ਸਾਰੀ ਕਹਾਣੀ ਜਿਹੜੀ ਉਹਦੇ ਆਲੇ ਦੁਆਲੇ ਘੁੰਮਦੀ ਹੈ ਰੂਪੀ ਗਿੱਲ ਕੁੜੀ ਜਿਹੜੀ ਹੈ ਹਾਲਾਂਕਿ ਬੋਰਨ ਰੇਜ਼ਡ ਵੈਨਕੂਵਰ ਦੀ ਹੈ ਅਤੇ ਪਰ ਜ਼ਿਆਦਾ ਟਾਈਮ ਇੰਡੀਆ ਸਪੈਂਡ ਕੀਤਾ ਬਹੁਤ ਹੀ ਸੋਹਣਾ ਰੋਲ ਉਹਨੇ ਕੁੜੀ ਨੇ ਕੀਤਾ ਜ਼ਰੂਰ ਵਕਤ ਹੋਇਆ ਤਾਂ ਕੱਢ ਕੇ ਜਿਹੜੇ ਦੇਖੋ ਸੋਹਣਾ ਕੰਮ ਕੀਤਾ ਹੋਇਆ ਬਾਕੀ 1-2 ਮਿੰਟ ਮੇਰੇ ਕੋਲ ਬਚਦੇ ਨੇ ਜਿਹਦੇ 'ਤੇ ਮੈਂ ਗੱਲਾਂ ਬਾਤਾਂ ਕਰਨੀਆਂ ਨੇ ਕਿਉਂਕਿ ਟਾਈਮ ਜਿਹੜਾ ਮੇਰਾ ਦਿੱਤਾ ਹੋਇਆ ਉਹਨਾਂ ਨੂੰ 5:15 ਦਾ ਦਿੱਤਾ ਹੋਇਆ ਮੈਂ ਕਾਲ ਕਰਨਾ ਨਵੇਂ ਡਰਾਈਵਿੰਗ ਲਾਇਸੈਂਸ ਜਿਹੜੇ ਹੈਗੇ ਆ ਉਹ ਜਦੋਂ ਹੁਣ ਤੁਸੀਂ ਨਵੇਂ ਬਣਵਾਓਗੇ ਜਾਂ ਰਿਨਿਊ ਕਰਵਾਓਗੇ ਤਾਂ ਉਹ ਨਵੇਂ ਤੁਹਾਨੂੰ ਜਿਹੜੇ ਇਹਨਾਂ ਨੇ ਅਪਰੂਵ ਕੀਤੇ ਆ ਉਹ ਬਣਨੇ ਆ ਉਹਦੇ ਉੱਤੇ ਤੁਹਾਡਾ ਹੈਲਥ ਕਾਰਡ ਨੰਬਰ ਵੀ ਹੋਊਗਾ ਹੈਲਥ ਕੇਅਰ ਦਾ ਅਤੇ ਉੱਤੇ ਇਹ ਵੀ ਲਿਖਿਆ ਹੋਊਗਾ ਕਿ ਤੁਸੀਂ ਸਿਟੀਜ਼ਨ ਹੋ ਸੋ ਜਦੋਂ ਤੁਸੀਂ ਰਿਨਿਊ ਕਰਾਉਣੇ ਆ ਇਹਦੇ 'ਤੇ ਕੰਟਰੋਵਰਸੀ ਵੀ ਹੋਈ ਕਾਫੀ ਅਤੇ ਇਹ ਵੀ ਕਿਹਾ ਗਿਆ ਕਿ ਜੇ ਤੁਸੀਂ ਉਹਦੇ 'ਤੇ ਹੈਲਥ ਕੇਅਰ ਨੰਬਰ ਵੀ ਲਿਖ ਦਿਓਗੇ ਤਾਂ ਫਰੋਡ ਦੇ ਚਾਂਸ ਜ਼ਿਆਦਾ ਹੈ ਜਿਹੜੇ ਕ੍ਰਿਟਿਕਸ ਸੀ ਉਹਨਾਂ ਵੱਲੋਂ ਅਤੇ ਸਰਕਾਰ ਵੱਲੋਂ ਇਹ ਸੀ ਕਿ ਫਰੋਡ ਦੇ ਚਾਂਸ ਘੱਟ ਜਾਂਦੇ ਆ ਸੋ ਖੈਰ ਐਂਡ ਆਫ ਦਾ ਡੇ ਸਰਕਾਰ ਦੀ ਮੈਜੋਰਿਟੀ ਆ ਉਹਨਾਂ ਨੇ ਉਹ ਅਲਾਓ ਕਰ ਦਿੱਤਾ ਸੀ ਅਤੇ ਕਾਰਡ ਜਿਹੜਾ ਤੁਹਾਡਾ ਨਵਾਂ ਡਰਾਈਵਿੰਗ ਲਾਇਸੈਂਸ ਬਣੂਗਾ ਉਹਦੇ ਉੱਤੇ ਹੈਲਥ ਕੇਅਰ ਨੰਬਰ ਵੀ ਹੋਊਗਾ ਅਤੇ ਸਿਟੀਜ਼ਨ ਵੀ ਹੋਊਗਾ ਪਰ ਹੁਣ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਜਦੋਂ ਤੁਸੀਂ ਰਿਨਿਊ ਕਰਾਉਣ ਜਾਓਗੇ ਮੇਕ ਸ਼ੋਰ ਕਿ ਉਹਨਾਂ ਨੇ ਤੁਹਾਡਾ ਤੁਹਾਡੇ ਕੋਲ ਹੈਲਥ ਕਾਰਡ ਦਾ ਨੰਬਰ ਆਪਣੇ ਕੋਲ ਹੁੰਦਾ ਹੀ ਹੈ ਅਤੇ ਕਈ ਵਾਰੀ ਸਿਟੀਜ਼ਨਸ਼ਿਪ ਦਾ ਪਰੂਫ ਤੁਹਾਡੇ ਕੋਲ ਨਹੀਂ ਹੁੰਦਾ ਤਾਂ ਉਹ ਵੀ ਤੁਹਾਡੇ ਕੋਲ ਉਹਨਾਂ ਨੇ ਮੰਗਣਾ ਹੈ ਉਹ ਜਦੋਂ ਰਿਨਿਊਲ ਹੋਊਗੀ ਤਾਂ ਉਦੋਂ ਨਾਲ ਲੈ ਕੇ ਜ਼ਰੂਰ ਜਾਇਓ ਤਾਂ ਕਿ ਤੁਹਾਨੂੰ ਵਾਪਸ ਨਾ ਮੁੜਨਾ ਪਵੇ ਉਹ ਡਿਸਪਲੇ ਉਹਦੇ 'ਤੇ ਹੋਊਗਾ ਤੁਹਾਡੇ ਜਿਹੜਾ ਡਰਾਈਵਿੰਗ ਲਾਇਸੈਂਸ ਦੇ ਉੱਤੇ ਹੈਲਥ ਕੇਅਰ ਨੰਬਰ ਅਤੇ ਸਿਟੀਜ਼ਨਸ਼ਿਪ ਅਤੇ ਉਹ ਕਹਿੰਦੇ ਕੋਸਟ ਹੈ ਜਿਹੜੀ ਕਾਰਡ ਡਰਾਈਵਿੰਗ ਲਾਇਸੈਂਸ ਦੀ ਉਹ ਸੇਮ ਹੀ ਰਹੂਗੀ ਜੁਲਾਈ 2 ਤੋਂ ਇਹ ਸਟਾਰਟ ਹੋਣਾ ਸਾਰਾ ਪ੍ਰੋਸੈਸ ਅਤੇ ਮੇਕ ਸ਼ੋਰ ਤੁਸੀਂ ਜਦੋਂ ਜਾਵੋ ਤਾਂ ਰਿਨਿਊ ਕਰਾਉਣ ਜਾਵੋ ਤਾਂ ਤੁਸੀਂ ਇਹ ਨਾਲ ਲੈ ਕੇ ਜ਼ਰੂਰ ਜਾਇਓ ਹੈਲਥ ਕੇਅਰ ਨੰਬਰ ਐਂਡ ਸਿਟੀਜ਼ਨਸ਼ਿਪ ਦਾ ਪਰੂਫ ਅਤੇ ਗੀਤ ਸੁਣਦੇ ਹਾਂ ਫਿਰ ਇਨ ਦਾ ਮੀਨ ਟਾਈਮ ਮੈਂ ਮਿਲਾਊਂਗਾ ਫੋਨ ਸਾਡੇ ਮਹਿਮਾਨ
ਜਿਨ੍ਹਾਂ ਨੂੰ ਸ਼ਾਮਿਲ ਕਰਨਾ।

94.7 ਐਫਐਮ ਤੇ ਲੋਕ ਸੱਤ ਪ੍ਰੋਗਰਾਮ ਸੁਣ ਰਹੇ ਹੋ ਜੀ ਤੇ ਗੈਸਟ 5 ਮਿੰਟ ਹਲੇ ਹੋਰ ਮੰਗਦੇ ਆ ਗੱਲਾਂ ਬਾਤਾਂ ਉਹਨਾਂ ਨਾਲ ਕਰਨੀਆਂ ਨੇ ਕਿਉਂਕਿ ਬਹੁਤ ਲੰਬੇ ਟਾਈਮ ਤੋਂ ਉੱਥੇ ਪੁਲਿਸ ਆਫੀਸਰ ਨੇ ਜਿਹੜੇ ਹਾਲਾਤ ਸਾਡੇ ਗੁਆਂਢੀ ਸੂਬੇ ਦੇ ਵਿੱਚ 1990 ਦੇ ਦਹਾਕੇ ਤੋਂ ਲੈ ਕੇ ਅੱਜ ਤੱਕ ਵੱਖਰੇ ਵੱਖਰੇ ਹਾਲਾਤ ਬਣੇ ਨੇ ਕਿਉਂ ਬਣੇ ਨੇ ਕਿਵੇਂ ਬਣੇ ਨੇ ਇਹਦੇ 'ਤੇ ਗੱਲਾਂ ਬਾਤਾਂ ਉਹਨਾਂ ਦਾ ਤਜਰਬਾ ਜਿਹੜਾ ਹੈਗਾ ਉਹਨਾਂ ਨੇ ਬਹੁਤ ਲੰਬਾ ਟਾਈਮ ਕੰਮ ਕੀਤਾ ਉਹਨਾਂ ਨਾਲ ਗੱਲ ਕਰਾਂਗੇ ਆਫੀਸਰ ਕੈਲ ਦੁਸਾਂਝ ਜਿਨ੍ਹਾਂ ਨਾਲ ਮੈਂ ਗੱਲਬਾਤ ਕਰਨੀ ਹੈ ਅਤੇ ਹੁਣ ਸਾਡੇ ਸ਼ਹਿਰ ਦੇ ਵਿੱਚ ਵੀ ਕਿਉਂਕਿ ਆਬਵੀਅਸਲੀ ਹੈ ਇਕੱਲਾ ਸਿਰਫ ਬੀ ਸੀ ਤੱਕ ਸੀਮਿਤ ਨਹੀਂ ਰਹਿ ਗਿਆ ਪਿਛਲੇ 24 ਘੰਟਿਆਂ ਦੇ ਵਿੱਚ 3 ਸ਼ੂਟਿੰਗ ਹੋ ਚੁੱਕੀਆਂ ਵੱਖਰੇ ਵੱਖਰੇ ਜਗ੍ਹਾ 'ਤੇ ਪਿਛਲੇ 24 ਘੰਟਿਆਂ ਦੇ ਵਿੱਚ ਸਾਊਥ ਈਸਟ ਅਤੇ ਸਾਊਥ ਵੈਸਟ ਦੇ ਕੁਆਡਰੈਂਟ ਵਿੱਚ ਫਰਾਈਡੇ ਅਤੇ ਫਿਰ ਉਦੋਂ ਬਾਅਦ 5th ਐਵਨਿਊ 400 ਬਲੋਕ ਡਾਊਨਟਾਊਨ ਕੋਰ ਦੇ ਵਿੱਚ ਅਤੇ ਇਹ ਵੀ ਪਤਾ ਲੱਗਿਆ ਕਿ ਜੈਕਸਨ ਪੋਰਟ ਵਾਲੇ 104 ਐਵਨਿਊ ਵਾਲੇ ਪਾਸੇ ਵੀ ਕਿਤੇ ਇੱਦਾਂ ਦੀ ਕੋਈ ਘਟਨਾ ਵਾਪਰੀ ਹੈ ਬੰਦੇ ਜਿਹੜੇ ਜ਼ਖਮੀ ਹੋਏ ਆ ਸ਼ੂਟਿੰਗ ਦੇ ਵਿੱਚ ਉਹ ਕ੍ਰਿਟੀਕਲ ਤਾਂ ਨਹੀਂ ਪਰ ਉਹਨਾਂ ਦੀ ਜ਼ਿੰਦਗੀ ਬਦਲ ਜੂਗੀ ਲਾਈਫ ਐਲਟਰਿੰਗ ਜਿਹੜੀ ਹੈਗੀ ਆ ਜ਼ਖਮ ਹੋਏ ਨੇ ਪੁਲਿਸ ਦੇ ਮੁਤਾਬਕ ਮਤਲਬ ਉਹ ਜ਼ਿੰਦਗੀ 'ਚ ਨੋਰਮਲ ਨਹੀਂ ਹੋਣਗੇ ਉਹਨਾਂ ਦੀ ਜ਼ਿੰਦਗੀ 'ਚ ਤਬਦੀਲੀ ਇਸ ਦੇ ਕਾਰਨ ਕਾਫੀ ਆਊਗੀ ਕੰਡੀਸ਼ਨ ਸਟੇਬਲ ਹੈ ਉਹਨਾਂ ਦੀ ਪਰ ਕੌਣ ਨੇ ਇਹ ਕਿਉਂ ਹੋਇਆ ਕਿ ਇਹ ਗੈਂਗ ਰਿਲੇਟਡ ਹੈ ਜਾਂ ਕੋਈ ਇਹ ਟਾਰਗੇਟ ਸ਼ੂਟਿੰਗ ਹੈਗੀ ਹੈ ਇਹ ਕੀ ਹੈ ਇਹਦੇ ਬਾਰੇ ਹਾਲੇ ਕੋਈ ਗੱਲਬਾਤ ਨਹੀਂ ਕੁਛ ਬੰਦੇ ਅਰੈਸਟ ਕੀਤੇ ਆ ਅਤੇ ਬਾਕੀ ਜਿਹੜੇ ਹੋਸਪਿਟਲ 'ਚ ਆ ਉਹਨਾਂ ਤੋਂ ਵੀ ਜਦੋਂ ਪੂਰੀ ਇਨਵੈਸਟੀਗੇਸ਼ਨ ਹੋਊਗੀ ਤਾਂ ਪਤਾ ਲੱਗੂਗਾ ਕਿ ਆਫਟਰ ਆਲ ਦੇ ਪਿੱਛੇ ਕਹਾਣੀ ਕੀ ਹੈ ਹੁਣ ਇੱਕ ਪਾਸੇ ਸਰਕਾਰ ਹੈ ਜਿਹੜੀ ਲੌਂਗ ਗਨ ਰਜਿਸਟਰੀ ਅਤੇ ਜੀ ਗਨ ਬਾਏ ਬੈਕ ਸਿਸਟਮ ਸਾਰਾ ਕੁਛ ਕਰਦੀ ਹੈ ਅਤੇ ਦੂਸਰੇ ਪਾਸੇ ਜਦੋਂ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਆਪਾਂ ਨੂੰ ਸਭ ਨੂੰ ਪਤਾ ਕਿ ਇਹ ਕੋਈ ਵੀ ਜਿਹੜੀ ਘਟਨਾ ਹੁੰਦੀ ਹੈ ਇਹ ਲਾਇਸੈਂਸਡ ਵੈਪਨ ਦੇ ਨਾਲ ਨਹੀਂ ਹੁੰਦਾ ਇਹ ਸਾਰੇ ਇਲੀਗਲ ਵੈਪਨ ਵਰਤੇ ਜਾਂਦੇ ਆ ਇਹ ਕਿਵੇਂ ਆਉਂਦੇ ਆ ਕਿੱਥੋਂ ਆਉਂਦੇ ਆ ਬਾਰਡਰ ਬਹੁਤ ਵੱਡਾ ਯੂ ਐਸ ਦੇ ਨਾਲ ਸਾਡਾ ਜਿਹੜਾ ਲੱਗਦਾ ਅਤੇ ਉਹਤੇ ਰੋਕ ਕਿਉਂ ਨਹੀਂ ਲੱਗ ਰਹੀ ਇਹ ਵੀ ਇੱਕ ਸਮਝਣ ਵਾਲੀ ਗੱਲ ਹੈ ਕਿਉਂਕਿ ਆਫੀਸਰ ਨਾਲ ਵੀ ਗੱਲਾਂ ਬਾਤਾਂ ਇਹੀ ਕਰਨੀਆਂ ਨੇ ਕਿ ਆਫਟਰ ਆਲ ਕਿੱਥੇ ਗਲਤੀ ਹੋ ਰਹੀ ਹੈ ਕੀ ਕਮਜ਼ੋਰੀ ਕੀ ਹੈ ਬਾਕੀ ਸਾਡੀ ਸਰਕਾਰ ਹੈ ਜਿਹੜੀ ਲੋਕਲ ਇੱਕ ਦੋ ਚਾਰ ਮਿੰਟ ਮੈਂ ਹਲੇ ਹੋਰ ਦੇਣੇ ਆ ਆਫੀਸਰ ਨੂੰ ਕੈਲਗਰੀ ਤੋਂ ਐਡਮਿੰਟਨ ਇੱਕ ਹਾਈ ਸਪੀਡ ਰੇਲਵੇਜ਼ ਦਾ 30-year ਪਲਾਨ ਕਰ ਰਹੀ ਹੈ ਕੈਲਗਰੀ

ਤਿੰਨੋਂ ਮੇਅਰ ਜਿਹੜੇ ਹੈਗੇ ਕੈਲਗਰੀ ਦੇ, ਰੈਡੀਅਰ ਦੇ ਤੇ ਐਡਮਿੰਟਨ ਦੇ ਮੇਅਰ ਇਕੱਠੇ ਹੋ ਕੇ ਉਹਨਾਂ ਨੇ ਇਹਦੇ 'ਤੇ ਸਟੇਟਮੈਂਟ ਦਿੱਤੀ ਸੀ, ਵੈਲਕਮ ਕੀਤਾ ਅਤੇ ਪਰ ਲੌਂਗ ਵੇ ਟੂ ਗੋ ਆਈ ਜੈਟ ਇਨ ਦ ਇਨ ਬਿਟਵੀਨ ਕਈ ਸਰਕਾਰਾਂ ਬਦਲਣਗੀਆਂ, ਕਈ ਕੁਛ ਬਦਲੂਗਾ, ਹੋਪਫੁਲੀ ਜਿਸ ਤਰ੍ਹਾਂ ਦਾ ਪਲਾਨ ਕੀਤਾ ਗਿਆ ਉਹ ਹੋ ਜੂਗਾ। $15 million ਜੋ ਸੀਪੀ ਸਰਕਾਰ ਨੇ ਐਗਜਿਸਟਿੰਗ ਜਿਹੜੇ ਐਲ ਆਰ ਟੀ ਲਾਈਨਸ ਹੈਗੀਆਂ ਨੇ ਉਹਨਾਂ ਦੇ ਲਈ ਬਜਟ ਕੀਤਾ ਅਤੇ ਤਾਂ ਕਿ ਉਹ ਜਿਹੜੀਆਂ ਏਅਰਪੋਰਟ ਨੂੰ ਕਨੈਕਟ ਕੀਤਾ ਜਾ ਸਕੇ, ਜਿਵੇਂ ਕੈਲਗਰੀ ਦੇ ਏਅਰਪੋਰਟ ਨੂੰ ਕਨੈਕਟ ਕੀਤਾ ਜਾ ਸਕੇ, ਸਿਮਿਲਰਲੀ ਐਡਮਿੰਟਨ ਦੇ ਏਅਰਪੋਰਟ ਨੂੰ ਕਨੈਕਟ ਕੀਤਾ ਜਾ ਸਕੇ ਜਿੱਥੋਂ ਤੱਕ ਵੀ ਐਲ ਆਰ ਟੀ ਦੀਆਂ ਲਾਈਨਾਂ ਜਾਂਦੀਆਂ ਨੇ, ਜਿਵੇਂ ਇੱਧਰ ਹੁਣ ਸੈਡਲ ਟਾਊਨ ਸਰਕਲ ਤੱਕ ਜਾਂਦੀ ਹੈ, ਉਦੋਂ ਗਾਹਾਂ ਕਿਵੇਂ ਕਿੱਧਰ ਦੀ ਕਨੈਕਟ ਕਰਨਗੇ ਉਹ ਰੂਟ ਬਣਾ ਕੇ। ਸੋ ਇਹ ਇਹਨਾਂ ਦਾ ਵੀ ਪਲਾਨ ਹੈਗਾ ਕਿ $15 million ਫੰਡ ਪਲੈਨਿੰਗ ਵਾਸਤੇ ਹੈ ਕਿ ਜਾਂ ਬਜਟ ਕੀਤਾ ਇਹਨਾਂ ਨੇ, ਕੋਸਟ ਤਾਂ ਖੈਰ ਬਹੁਤ ਜ਼ਿਆਦਾ ਆਉਣੀ ਹੈ, ਪਰ ਐਗਜਿਸਟਿੰਗ ਐਲ ਆਰ ਟੀ ਜਿਹੜੀਆਂ ਲਾਈਨ ਹੈਗੀਆਂ ਉਹਨਾਂ ਨੂੰ ਅੱਗੇ ਫਰਦਰ ਏਅਰਪੋਰਟ ਨਾਲ ਕਨੈਕਟ ਕਰਨ ਦਾ ਪਲਾਨ ਵੀ ਕੀਤਾ ਜਾ ਰਿਹਾ, ਵਧੀਆ ਗੱਲ ਹੈ। ਸੈਪਰੇਸ਼ਨ ਦਾ ਰੌਲਾ ਹਲੇ ਪਈ ਜਾਂਦਾ ਅਤੇ 400 ਪ੍ਰੀਮੀਅਰ ਹੁਣ ਵਿੱਚੋਂ ਭੱਜਣ ਜੇ ਨੂੰ ਫਿਰਦੇ ਹੈ, ਪਰ ਮੁਸ਼ਕਲ ਹੋਇਆ ਪਿਆ। $400 billion ਹੁਣ ਪ੍ਰੀਮੀਅਰ ਕਹਿੰਦੇ ਵੀ ਸੈਪਰੇਸ਼ਨ ਦੀ ਕੋਸਟ ਹੋਊਗੀ, ਟਰਾਂਜੀਸ਼ਨਲ ਕੋਸਟ ਹੈ ਜਿਹੜੀ, ਆਲਮੋਸਟ 400 billion ਆਫ ਟਰਾਂਜੀਸ਼ਨਲ ਕੋਸਟ ਪਲੱਸ ਸਮਵੇਅਰ ਇਨ ਦਾ ਨੇਬਰਹੁੱਡ 25 billion to 50 billion ਇਨ ਐਨੂਅਲ ਕੋਸਟ। ਉਦੋਂ ਬਾਅਦ ਫਿਰ ਸਲਾਨਾ ਕੋਸਟ ਜਿਹੜੀ ਹੋਊਗੀ 25 billion to 50 billion ਹੋਊਗੀ। ਇਹ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਅਰਲੀ ਐਸਟੀਮੇਟ ਆਫ ਦਾ ਪ੍ਰਾਈਸ ਟੈਗ ਜਿਹੜਾ ਦੱਸਿਆ ਅਤੇ ਲੌਂਗ ਮੈਡਮ ਸਮਿਥ ਕਹਿੰਦੇ ਲੌਂਗ ਲਾਂਡਰੀ ਲਿਸਟ ਹੈ ਜਿਹਦੇ ਵਿੱਚ ਰਨਸ ਦਾ ਕੈਮਿਟ ਆਫ ਫਰੋਮ ਦਾ ਅਲਬਰਟਾਜ ਸ਼ੇਅਰ ਆਫ ਦਾ ਨੈਸ਼ਨਲ ਡੈਟ ਜਿਹੜਾ ਹੁਣ ਕੈਨੇਡਾ ਦੇ ਉੱਤੇ ਕਰਜ਼ਾ ਹੈ ਉਹਦੇ ਵਿੱਚੋਂ ਆਪਾਂ ਨੂੰ ਕਿੰਨਾ ਸ਼ੇਅਰ ਆਉਂਦਾ, ਆਲਮੋਸਟ $170 billion ਐਂਡ ਵਿਦ ਅਬਾਊਟ $10 billion ਏਅਰ ਉਹਦਾ ਇੰਟਰਸਟ ਹੋਊਗਾ ਇਨ ਹਰ ਐਸਟੀਮੇਸ਼ਨ ਜੋ ਉਹਦਾ ਅੰਦਾਜ਼ਾ ਲਾਇਆ ਜਾ ਰਿਹਾ ਪ੍ਰੀਮੀਅਰ ਸਮਿਥ ਵੱਲੋਂ। ਟੂ ਕੋਸਟ ਟਾਈਡ ਟੂ ਦਾ ਬਾਰਡਰ ਕੰਟਰੋਲ, ਟੈਰਫ, ਫਿਰ ਨੇਟੋ, ਇਹ ਸਾਰਾ ਕੁਛ ਕੰਸਿਡਰ ਕੀਤਾ ਜਾ ਰਿਹਾ। ਫਿਰ ਉਹ ਕਹਿੰਦੇ ਵੀ ਡਾਕੂਮੈਂਟ ਲੁਕਸ ਐਟ ਦਾ ਕੋਸਟ ਆਫ ਸੈਟਿੰਗ ਅਪ ਆਰਮਡ ਫੋਰਸ, ਇਮੀਗ੍ਰੇਸ਼ਨ, ਡਿਪੋਰਟੇਸ਼ਨ ਸਿਸਟਮ, ਪੋਸਟਲ ਸਰਵਿਸ, ਏਅਰਪੋਰਟ, ਪੁਲੀਸਿੰਗ, ਨੈਸ਼ਨਲ ਪਾਰਕ ਮੰਗ ਅਦਰ ਨੈਸੈਸਿਟੀਜ਼। ਇਹੀ ਮੈਡਮ ਪਹਿਲਾਂ ਕਹਿੰਦੇ ਸੀ ਸਾਨੂੰ ਅਲਬਰਟਾ ਦੀ ਪੁਲੀਸ ਵੀ ਚਾਹੀਦੀ ਹੈ ਅਲੱਗ, ਅਸੀਂ ਆਰ ਸੀ ਐਮ ਪੀ ਨਹੀਂ ਲੈਣੀ। ਹੁਣ ਜਦੋਂ ਭੰਬਲ ਭੂਸਾ ਪਿਆ ਹੋਇਆ, ਮੇਰੇ ਖਿਆਲ ਕਾਲ ਆ ਰਹੀ ਹੈ ਉਹਨਾਂ ਦੀ ਅਤੇ ਮੈਂ ਲੈ ਲਵਾਂ।

0: ਉਸ ਤੋਂ 94.7 FM ਤੇ ਲੋਕ ਸੱਤ ਪ੍ਰੋਗਰਾਮ ਸੁਣ ਰਹੇ ਹੋ ਜੀ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਆਪਣਾ ਸਾਥ ਹੁੰਦਾ ਹੈ ਤੇ ਇਸ ਵਕਤ ਸਾਡੇ ਗੁਆਂਢੀ ਸੂਬੇ BC ਤੋਂ ਮੇਰੇ ਨਾਲ ਆਫੀਸਰ ਕਾਇਲ ਦੋਸਾਂਜ ਸ਼ਾਮਲ ਨੇ ਦੋਸਾਂਜ ਸਾਹਿਬ ਤੁਹਾਡਾ ਧੰਨਵਾਦ ਜੀ ਲੋਕ ਸੱਤ ਦੇ ਵਿੱਚ
1: ਭਾਜੀ ਮੇਰੇ ਵੱਲੋਂ ਤੁਹਾਨੂੰ ਤੇ ਤੁਹਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਹੈ ਪਹਿਲਾਂ ਤਾਂ ਤੁਸੀਂ ਡਿਊਟੀ ਤੇ ਵੀ ਹੋ ਤੇ ਮੈਂ ਓਨੈਸਟਲੀ ਤੁਹਾਡਾ ਜਦੋਂ ਪ੍ਰੋਫਾਈਲ ਚੈੱਕ ਕਰ ਰਿਹਾ ਸੀ ਨਾ ਤੇ ਮੈਨੂੰ ਮਾਣ ਵੀ ਹੋਇਆ ਤੇ ਮੈਨੂੰ ਯਾਰ ਮਹਿਸੂਸ ਜਿਹਾ ਵੀ ਹੋਇਆ ਮੈਂ ਕਿਹਾ ਯਾਰ ਇੰਨਾ ਬਿਜ਼ੀ ਸਕੈਜੂਲ ਹੈ ਭਾਜੀ ਹੁਣਾਂ ਦਾ ਤੇ ਉਹਦੇ ਵਿੱਚੋਂ ਵੀ ਇਹ ਇੰਨਾ ਟਾਈਮ ਮੈਨੂੰ ਵੀ ਅਲਾਓ ਕਰ ਦਿੱਤਾ ਮੈਂ ਤੁਹਾਡਾ ਓਨੈਸਟਲੀ ਥੈਂਕ ਯੂ ਵੈਰੀ ਮੱਚ
1: ਨਹੀਂ ਦੱਸ ਲੀਸਟ ਆਈ ਕੈਨ ਡੂ ਭਾਈ
0: ਜੀ ਤੇ ਅੱਛਾ ਥੋੜਾ ਜਿਹਾ ਮੈਂ ਬੈਕਗਰਾਉਂਡ ਜਾਣਾ

0: ਚਾਹੁੰਦਾ ਤੁਹਾਨੂੰ 25 ਸਾਲ ਦੇ ਕਰੀਬ ਹੋ ਗਏ ਆ ਜੀ ਪੁਲਿਸ ਫੋਰਸ ਦੇ ਵਿੱਚ ਬਹੁਤ ਸਾਰੇ ਡਿਫਰੈਂਟ ਡਿਫਰੈਂਟ ਅਹੁਦਿਆਂ ਤੇ ਤੁਸੀਂ ਰਹੇ ਹੋ ਤੇ ਜੇ ਆਪਾਂ ਅਰਲੀ ਜਿਹੜੇ ਆਪਾਂ 90s ਤੋਂ ਸਟਾਰਟ ਕਰੀਏ ਤਾਂ ਹਾਲਾਤ ਉਦੋਂ ਵੀ ਬੜੇ ਬੱਚੇ ਸਾਡੇ ਗਏ ਦੁਨੀਆ ਤੋਂ ਗੈਂਗ ਵਾਰ ਦੇ ਵਿੱਚ ਚਾਹੇ ਬਿੰਦੀ ਜੌਲ ਹੋਣੀ ਪੀਟਰ ਗਿੱਲ ਹੋਣੀ ਹੋਰ ਬਹੁਤ ਸਾਰੇ ਵੱਖਰੇ ਵੱਖਰੇ ਗਰੁੱਪ ਸੀਗੇ ਜੀ ਤੇ ਕਿੱਥੇ ਤੁਸੀਂ ਇੰਨਾ ਤਜਰਬਾ ਹੈ ਤੁਹਾਡਾ ਉਦੋਂ ਤਾਂ ਸ਼ਾਇਦ ਤੁਸੀਂ ਸਕੂਲ ਚ ਹੋਵੋਗੇ 90 ਦੇ ਵਿੱਚ ਤਾਂ ਮੈਨੂੰ ਲੱਗਦਾ ਤੇ ਕਿੱਥੇ ਗਲਤੀ ਹੋ ਰਹੀ ਹੈ ਜੀ ਕੀ ਇਹ ਕੋਈ ਸਾਡੇ ਪਰਿਵਾਰਾਂ ਤੋਂ ਗਲਤੀ ਹੋ ਰਹੀ ਹੈ ਜਾਂ ਕਿਤੇ ਸਿਸਟੈਮਿਕ ਜਿਹੜਾ ਇਹ ਰੇਸ਼ੀਅਲ ਇਸ਼ੂ ਹੈ ਬੈਰੀਅਰ ਜਿਹੜੇ ਸਾਡੇ ਲਈ ਹੈਗੇ ਕਿਉਂ ਅਸੀਂ ਸਾਡੇ ਬੱਚੇ ਇੱਧਰ ਨੂੰ ਇੰਨੇ ਜਾ ਰਹੇ ਨੇ ਰੁਕ ਨਹੀਂ ਰਿਹਾ ਰੁਝਾਨ ਇਹ
1: ਭਾਜੀ ਦੇਖੋ ਜਿਹੜੀ ਖਿੱਚ ਉਦੋਂ ਹੁੰਦੀ ਸੀ ਉਹੀ ਸੇਮ ਖਿੱਚ ਹੋਣੇ ਆ ਰਾਈਟ ਆਈ ਮੀਨ ਜਿੱਥੇ ਬੱਚਿਆਂ ਨੂੰ ਈਜ਼ੀ ਪੈਸਾ ਲੱਭਦਾ ਹੋਵੇ ਤੇ ਨੈਚੁਰਲੀ ਉਹਨਾਂ ਨੇ ਉਸ ਪਾਸੇ ਨੂੰ ਦੌੜਨਾ ਹੈ ਤੇ ਪ੍ਰੋਬਲਮ ਇਹ ਆ ਯਾਰ ਦੇ ਆਰ ਗੈਟਿੰਗ ਯੰਗਰ ਐਂਡ ਯੰਗਰ ਹੁਣ ਤੁਸੀਂ ਮੈਨੂੰ ਕੈਲਗਰੀ ਬਾਰੇ ਤਾਂ ਪੱਕਾ ਪਤਾ ਨਹੀਂ ਪਰ ਮੈਂ ਤੁਹਾਨੂੰ ਵੈਨਕੂਵਰ ਬਾਰੇ ਜ਼ਰੂਰ ਦੱਸ ਸਕਦਾ ਕਿ ਇੱਥੇ ਐਲੀਮੈਂਟਰੀਆਂ ਸਕੂਲਾਂ ਤੱਕ ਪਹੁੰਚ ਗਏ ਜਿਹੜੇ ਇੱਥੇ ਡਰੱਗ ਡੀਲਰ ਆ ਤੇ ਇਹ ਕੀ ਕਰਦੇ ਆ ਇਹ ਹੁਣ ਐਲੀਮੈਂਟਰੀ ਸਕੂਲ ਦੇ ਵਿੱਚ ਬੱਚਾ ਦੇਖਦੇ ਆ ਜਿਹੜੇ ਬੱਚੇ ਨਾਲ ਬੁਲਿੰਗ ਹੋ ਰਹੀ ਆ ਜਾਂ ਜਿਹੜੇ ਬੱਚੇ ਨੂੰ ਕੋਈ ਹਾਰਡ ਟਾਈਮ ਮਿਲ ਰਿਹਾ ਆ ਜਾਂ ਜਿਹੜਾ ਬੱਚੇ ਦੇ ਘਰ ਦੇ ਵਿੱਚ ਹੀ ਬਹੁਤ ਕੁਛ ਹੋ ਰਿਹਾ ਆ ਕਾਫੀ ਡਿਸਫੰਕਸ਼ਨ ਆ ਲੜਾਈ ਝਗੜੇ ਸੋ ਉਹ ਇਸ ਤਰ੍ਹਾਂ ਦੇ ਬੱਚੇ ਨੂੰ ਲੱਭਦੇ ਆ ਕਿ ਜਿਹੜੇ ਬੱਚੇ ਨੂੰ ਈਜ਼ਲੀ ਮੈਨੀਪੂਲੇਟ ਕਰ ਸਕਦੇ ਆ ਫੋਰ ਐਗਜ਼ਾਮਪਲ ਹੁਣ ਜੇ ਹੁਣ ਕੋਈ ਬੱਚਾ 5th, 6th, 7th ਵਿੱਚ ਪੜਦਾ ਹੋਵੇ ਉਹਦਾ ਬੁਲਿੰਗ ਹੁੰਦੀ ਹੋਵੇ ਇਹਨਾਂ ਨੇ ਆ ਕੇ ਉਸ ਬੱਚੇ ਨੂੰ ਇਹੀ ਕਹਿਣਾ ਆ ਮੋਢੇ ਤੇ ਹੱਥ ਰੱਖ ਕੇ ਕੋਈ ਗੱਲ ਨੀ ਤੇਰੇ ਨਾਲ ਖੜੇ ਆ ਤੈਨੂੰ ਕਦੇ ਕੋਈ ਪ੍ਰੋਬਲਮ ਆਈ ਸਾਨੂੰ ਦੱਸੀ ਅਸੀਂ ਤੇਰੀ ਹੁਣ ਫੈਮਿਲੀ ਆ ਤੇਰੇ ਓਲਡਰ ਬ੍ਰਦਰ ਆ ਉਹ ਬੱਚੇ ਨੂੰ ਇਹ ਨੀ ਪਤਾ ਹੁੰਦਾ ਕਿ ਇਹਨਾਂ ਨੇ ਸਾਨੂੰ ਯੂਜ਼ ਕਰਨਾ ਆ ਯੂਜ਼ ਕਰਕੇ ਤੇ ਜਦ ਸਾਡੇ ਨਾਲ ਡਨ ਹੋ ਗਏ ਤੇ ਸਾਨੂੰ ਇੱਕ ਪਾਸੇ ਇਹਨਾਂ ਨੇ ਛੱਡ ਦੇਣਾ ਹੈ ਰਾਈਟ ਕਹਿਣਾ ਕਿ ਦੇਅਰ ਐਕਸਪੈਂਡੇਬਲ ਕਿ ਇਟਸ ਚੀਪ ਲੇਬਰ ਫੋਰ ਦੀਸ ਡਰੱਗ ਡੀਲਰਸ ਕਿਉਂਕਿ ਉਹ ਡਰੱਗ ਡੀਲਰਾਂ ਦੀ ਸੋਚ ਇਹੀ ਹੁੰਦੀ ਆ ਕਿ ਜੇ ਇੱਕ ਗਿਆ ਤੇ 10 ਹੋਰ ਖੜੇ ਆ ਲਾਈਨਅਪ ਦੇ ਵਿੱਚ ਤੇ ਸਾਨੂੰ ਕੋਈ ਫਰਕ ਨਹੀਂ ਇਹ ਕੋਈ ਪਰਵਾਹ ਨਹੀਂ ਕਰਦੇ ਮੈਂ ਤੁਹਾਨੂੰ ਬਥੇਰੀ ਸੀਸੀਟੀਵੀ ਵੀਡੀਓ ਫੁਟੇਜ ਦਿਖਾ ਸਕਦਾ ਹਾਂ ਕਿ ਜਿੱਥੇ ਇੱਕ ਦੂਜੇ ਨੂੰ ਪਰਾ ਪਰਾ ਕਰਦੇ ਸੀ ਤੇ ਜਦ ਗੋਲੀਆਂ ਚੱਲੀਆਂ ਤੇ ਇੱਕ ਦੂਜੇ ਨੂੰ ਗੋਲੀਆਂ ਦੇ ਸਾਹਮਣੇ ਸਿੱਟਿਆ ਧੱਕਾ ਮਾਰ ਕੇ ਰਾਈਟ ਆਪਣੇ ਆਪ ਨੂੰ ਬਚਾਉਣ ਲਈ ਸੋ ਮੈਂ ਅੰਡਰਸਟੈਂਡ ਕਿ ਸਾਰਿਆਂ ਨੂੰ ਆਪਣੀ ਜਾਨ ਪਿਆਰੀ ਪਰ ਇਹ ਜਿਹੜਾ ਇਹ ਕਰਦੇ ਆ ਕਿ ਅਸੀਂ ਤੇਰੀ ਜਾਨ ਸਾਡੀ ਜਾਨ ਹਾਜ਼ਰ ਆ ਤੇਰੇ ਨਾਲ ਖੜੇ ਆ ਕੋਈ ਇਸ ਤਰ੍ਹਾਂ ਦੇ ਕੋਈ ਸੱਚ ਨਹੀਂ ਤੇ ਮੈਂ ਬੱਚਿਆਂ ਨੂੰ ਇਹੀ ਸਿਖਾਉਣਾ ਮੰਗਦਾ ਹੈ ਕਿ ਸਿਰਫ ਤੋਂ ਸਿਰਫ ਤੁਹਾਨੂੰ ਯੂਜ਼ ਕਰੇ ਇਸ ਤਰ੍ਹਾਂ ਦੀਆਂ ਮੈਂ ਤੁਹਾਨੂੰ ਲੱਖ ਹਜ਼ਾਰਾਂ ਸਟੋਰੀਆਂ ਦੱਸ ਸਕਦਾ ਹਾਂ
0: ਜਿਹੜੀ ਤੁਸੀਂ ਗੱਲ ਕੀਤੀ ਹੈ ਕੈਲਗਰੀ ਦਾ ਬਿਲਕੁਲ ਸਾਡੇ ਵੀ ਇਹੀ ਸਿਚੁਏਸ਼ਨ ਹੈ ਜਦੋਂ ਆਪਣੇ ਬਹੁਤ ਸਾਰੇ ਪੁਲਿਸ ਆਫਿਸਰ ਹੈਗੇ ਆ ਉਹਨਾਂ ਨਾਲ ਜੋ ਗੱਲਾਂ ਬਾਤਾਂ ਕਰੀ ਦੀਆਂ ਉਹ ਵੀ ਇਹੀ ਦੱਸਦੇ ਕਹਿੰਦੇ ਭਾਜੀ ਜੂਨੀਅਰ ਹਾਈ ਸਕੂਲ ਦੇ ਵਿੱਚ 12-12, 13-13 ਸਾਲ ਦੇ ਬੱਚਿਆਂ ਨੂੰ ਜਿਹੜਾ ਉਹ ਰਿਕਰੂਟ ਕਰ ਲਿਆ ਜਾਂਦਾ ਇਸ ਪਾਸੇ ਨੂੰ ਤੇ ਸੇਮ ਸਿਚੁਏਸ਼ਨ ਹੈ ਜੀ ਸਾਡੇ ਪਿਛਲੇ 24 ਘੰਟਿਆਂ ਵਿੱਚ 3 ਸ਼ੂਟਿੰਗ ਹੋਈਆਂ ਨੇ ਵਿਦ ਇਨ 24 ਆਵਰਸ ਸੋ ਸਿਚੁਏਸ਼ਨ ਸਾਡੇ ਵੀ ਕੋਈ ਬਹੁਤ ਹੀ ਵਧੀਆ ਨਹੀਂ ਹੈਗੀ ਅੱਛਾ ਇਹਦੇ ਵਿੱਚ ਦਸਾਂਝ ਸਾਹਿਬ ਤੁਸੀਂ ਕਾਫੀ ਦੇਰ ਤੋਂ ਪੁਲਿਸ ਦੇ ਵਿੱਚ ਹੈਗੇ ਹੋ ਕੀ ਮੈਂ ਕਈ ਵਾਰੀ ਦੇਖਦਾ ਹੁੰਦਾ ਕਿ ਜਿੰਨੇ ਵੀ ਸਾਡੇ ਜੂਨੀਅਰ ਹਾਈ ਸਕੂਲ ਹੈ ਜਾਂ ਹਾਈ ਸਕੂਲ ਹੈ ਉਹ ਉਹਨਾਂ ਦੇ ਨੇੜੇ ਕੋਈ ਨਾ ਕੋਈ ਵੱਡਾ ਸ਼ੋਪਿੰਗ ਸੈਂਟਰ ਹੈ ਕੀ ਤੁਹਾਨੂੰ ਲੱਗਦਾ ਕਿ ਜੇ ਕਿਤੇ ਇਹ ਨਾ ਹੋਣ ਕਿਉਂਕਿ ਜਦੋਂ ਬੱਚੇ ਉੱਥੇ ਜਾਂਦੇ ਆ ਤੇ ਉੱਥੇ ਫਿਰ ਇਹ ਡਰੱਗ ਡੀਲਰ ਤੇ ਜਿਹੜੇ ਰਿਕਰੂਟ ਕਰਨ ਵਾਲੇ ਫਿਰਦੇ ਹੁੰਦੇ ਜਿਹੜੇ ਕਿ ਆਮ ਤੌਰ ਤੇ ਪੁਲਿਸ ਨੂੰ ਨਹੀਂ ਪਤਾ ਹੁੰਦਾ ਜਾਂ ਰੈਕਗਨਾਈਜ਼ ਨਹੀਂ ਹੁੰਦੇ ਵੀ ਕੌਣ ਹੈ
1: ਯਾਰ ਮੇਰੀ ਸੋਚ ਮੁਤਾਬਿਕ ਇਸ ਗੱਲ ਦਾ ਕੋਈ ਨਾਤਾ ਨਹੀਂ ਜ਼ਮੀਨ ਸ਼ਾਪਿੰਗ ਮਾਲ ਹੋਵੇ ਕਮਿਊਨਿਟੀ ਸੈਂਟਰ ਹੋਵੇ ਪਾਰਕ ਹੋਵੇ ਡਜ਼ਨਟ ਮੈਟਰ ਉਹਨਾਂ ਨੇ ਲੱਭ ਲੈਣਾ ਨਿਆਣੇ ਨੂੰ ਰਾਈਟ ਸੋ ਸਭ ਤੋਂ ਵੱਡੀ ਇਹ ਗੱਲ ਮੈਂ ਤੁਹਾਨੂੰ ਤੁਹਾਡੇ ਲਿਸਨਰਸ ਨੂੰ ਇਹ ਮੈਂ ਕਲੀਅਰ ਹੋ ਕੇ ਗੱਲ ਸਮਝਾ ਰਿਹਾ ਕਿ ਬੜੇ ਗੌਰ ਦੇ ਨਾਲ ਸੁਣ ਸਭ ਤੋਂ ਵੱਡਾ ਅਸਰ ਕਿਸੇ ਬੱਚੇ ਦੇ ਬਿਹੇਵੀਅਰ ਤੇ ਕਰਮ ਸ਼ੁਰੂਆਤ ਉਹਦੀ ਹੁੰਦੀ ਹੈ ਰਾਈਟ ਜੇ ਤੁਸੀਂ ਆਪਣੇ ਬੱਚੇ ਦੇ ਆਲੇ ਦੁਆਲੇ ਵਿਦਿਆ ਤੇ ਗਿਆਨ ਦੀ ਚਾਦਰ ਪਾ ਸਕਦੇ ਹਾਂ ਬੱਚੇ ਨਾਲ ਟਾਈਮ ਸਪੈਂਡ ਕਰ ਸਕਦੇ ਹਾਂ ਬੱਚੇ ਨੂੰ ਸਹੀ ਰਾਹ ਸਿਖਾ ਸਕਦੇ ਹਾਂ ਫੋਰ ਐਗਜ਼ਾਮਪਲ ਹੁਣ ਜਿਹੜੇ ਸਾਡੇ ਕਿਡਸ ਪਲੇ ਪ੍ਰੋਗਰਾਮ ਹਨ ਜਿੱਦਾਂ ਇੱਥੇ ਵੈਨਕੂਵਰ ਦੇ ਵਿੱਚ ਚੱਲਦੇ ਆ ਉਸੇ ਤਰ੍ਹਾਂ ਕੈਲਗਰੀ ਦੇ ਵਿੱਚ ਚੱਲਦੇ ਆ ਤੇ ਉਸੇ ਤਰ੍ਹਾਂ ਟੋਰਾਂਟੋ ਦੇ ਵਿੱਚ ਚੱਲਦੇ ਆ ਫੁੱਲ ਫੋਰਸ ਦੇ ਨਾਲ ਤੇ ਸਭ ਤੋਂ ਵੱਡੀ ਇਹ ਗੱਲ ਹੈ ਦ ਫ੍ਰੀ ਇੱਕ ਸੈਂਟ ਨਹੀਂ ਕਦੇ ਕਿਸੇ ਨੇ ਮਾਪੇ ਨੂੰ ਖਰਚਣਾ ਪੈਣਾ ਉਸ ਪ੍ਰੋਗਰਾਮਸ ਵਿੱਚ ਪਾਰਟੀਸਪੇਟ ਕਰਨ ਲਈ ਤੇ ਗੁੱਸਾ ਤੇ ਮੈਨੂੰ ਇਸ ਗੱਲ ਤੋਂ ਆਉਂਦਾ ਹੈ ਕਿ ਜਿਹੜੇ ਮਾਪੇ ਕਹਿ ਦਿੰਦੇ ਨਹੀਂ ਭਾਈ ਸਾਡੇ ਕੋਲ ਟਾਈਮ ਹੈ ਨਹੀਂ ਇੱਕ ਫ੍ਰੀ ਪ੍ਰੋਗਰਾਮ ਲਈ ਤੁਹਾਡੇ ਕੋਲ ਟਾਈਮ ਹੈ ਨਹੀਂ ਤੇ ਪਰ ਮੈਂ ਉਸ ਮਾਪੇ ਨੂੰ ਇਹ ਗੱਲ ਵੀ ਸਮਝਾਉਂਦਾ ਹੁੰਦਾ ਹੈ ਕਿ ਮਗਰੋਂ ਜੇ ਤੁਹਾਡਾ ਬੱਚਾ ਇਸ ਲਾਈਨ ਦੇ ਵਿੱਚ ਪੈ ਗਿਆ ਤੇ ਫਿਰ ਤੁਹਾਨੂੰ ਕੋਈ ਹੱਕ ਤੇ ਅਧਿਕਾਰ ਵੀ ਨਹੀਂ ਕਹਿਣ ਲਈ ਕਿ ਸਾਡੇ ਲਈ ਕਿਸੇ ਨੇ ਕੁਛ ਕੀਤਾ ਨਹੀਂ ਅਸੀਂ ਖੜੇ ਹਾਂ ਹਾਜ਼ਰ ਹਾਂ ਰਾਈਟ ਮੋਢੇ ਨਾਲ ਮੋਢਾ ਕਮਿਊਨਿਟੀ ਨਾਲ ਜੁੜਿਆ ਹੋਇਆ ਕਿ ਤੁਸੀਂ ਸਾਨੂੰ ਦੱਸੋ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਹੈ ਅਸੀਂ ਤੁਹਾਡੇ ਨਾਲ ਖੜੇ ਰਾਈਟ ਸੋ ਜੇ ਫ੍ਰੀ ਪ੍ਰੋਗਰਾਮ ਤਿਆਰ ਕੀਤੇ ਹੋਏ ਆ ਮੈਂਟਰਿੰਗ ਤਿਆਰ ਕੀਤੀ ਹੋਈ ਆ ਕਾਉਂਸਲਿੰਗ ਤਿਆਰ ਕੀਤੀ ਹੋਈ ਆ ਅਸੀਂ ਤੁਹਾਨੂੰ ਖੁੱਲਾ ਸੱਦਾ ਦਿੱਤਾ ਹੋਇਆ ਤੇ

0: ਹੁਣ ਤੁਹਾਡਾ ਫਰਜ਼ ਬਣਦਾ
1: ਜੀ ਬਿਲਕੁਲ ਇਹ ਕੋਈ ਸ਼ੱਕ ਨਹੀਂ ਆਫੀਸਰ ਬਹੁਤ ਸਾਰੇ ਪਰਿਵਾਰ ਤਾਂ ਚਲੋ ਠੀਕ ਹੈ ਕੁਛ ਤਾਂ ਸਟਰਗਲ ਹੁੰਦੀ ਹੈ ਇੱਕ ਸਾਡੀ ਦੌੜ ਵੀ ਹੈ ਕਿ ਜਿਹੜੀ ਅਸੀਂ ਦੇਖੋ ਦੇਖਣਾ ਇੱਕ ਦੂਜੇ ਦੇ ਅੱਗੇ ਪਿੱਛੇ ਚੱਲ ਚੱਲ ਕੇ ਵੀ ਫਲਾਣੇ ਨੇ ਵੱਡਾ ਘਰ ਲੈ ਲਿਆ ਫਲਾਣੇ ਨੇ ਆਹ ਬਿਜ਼ਨਸ ਖੋਲ ਲਿਆ ਉਹ ਸ਼ਾਇਦ ਦੌੜ ਵੀ ਇਹ ਚ ਅਫੈਕਟ ਕਰ ਰਹੀ ਕਿਉਂਕਿ ਬੱਚਿਆਂ ਨੂੰ ਫਿਰ ਟਾਈਮ ਨਹੀਂ ਦਿੱਤਾ ਜਾ ਰਿਹਾ
0: ਜਾਂ ਤੇ ਫਿਰ ਹੁਣ ਉਹਦਾ ਆਈ ਮੀਨ ਨਤੀਜਾ ਹੀ ਭੁਗਤ ਰਹੇ ਹਾਂ ਰਾਈਟ ਕਿ ਜੋ ਆਈ ਮੀਨ ਜੋ ਕੁਛ ਬਾਇਆ ਉਹੀ ਫਲ ਖਾਇਆ ਰਾਈਟ ਸੋ ਸੇਮ ਥਿੰਗ ਲਾਈਕ ਜੇ ਹੁਣ ਤੁਸੀਂ ਆਪਣੇ ਬੱਚਿਆਂ ਨਾਲ ਟਾਈਮ ਸਪੈਂਡ ਕਰਨ ਲਈ ਤਿਆਰ ਨਹੀਂ ਤੇ ਇਹਦੇ ਕਿਸੇ ਨਾ ਕਿਸੇ ਪੁਆਇੰਟ ਤੇ ਕੌਨਸੀਕੁਐਂਸ ਹੀ ਹੋਣੇ ਆ ਰਾਈਟ ਤੇ ਜਦ ਕੌਨਸੀਕੁਐਂਸ ਉਹ ਹੁੰਦੇ ਆ ਕਿ ਜਦ ਪਾਣੀ ਸਿਰ ਦੇ ਉੱਤੇ ਹੁੰਦੀ ਲੰਘ ਜਾਂਦਾ ਹੈ ਰਾਈਟ ਕਿ ਇਹਦੇ ਇਸੀ ਮਾਪਿਆਂ ਦੇ ਫਿਰ ਮੈਨੂੰ ਫੋਨ ਆਉਂਦੇ ਕਹਿੰਦੇ ਕਿ ਕਿਆ ਕਿਆਲ ਭਾਜੀ ਹੁਣ ਸਾਨੂੰ ਦੱਸੋ ਅਸੀਂ ਕਿੱਦਾਂ ਕਰੀਏ ਤੁਸੀਂ ਇੰਨੇ ਸਾਲ ਆਪਣੇ ਬੱਚੇ ਨੂੰ ਨਿਗਲੈਕਟ ਕੀਤਾ ਤੇ ਤੁਸੀਂ ਇਗਨੋਰ ਕੀਤਾ ਜਦ ਤੁਹਾਡਾ ਫਰਜ਼ ਬਣਦਾ ਸੀ ਕਿ ਅਸੀਂ ਬੱਚਿਆਂ ਨਾਲ ਟਾਈਮ ਸਪੈਂਡ ਕਰੀਏ ਤੇ ਹੁਣ ਤੁਹਾਡਾ ਬੱਚਾ ਉਸ ਲਾਈਨ ਦੇ ਵਿੱਚ ਪੈ ਗਿਆ ਹੁਣ ਤੁਸੀਂ ਕਹਿੰਦੇ ਕਿ ਰਾਤੋ ਰਾਤ ਸਾਨੂੰ ਕੋਈ ਸਲੂਸ਼ਨ ਦਿਓ ਇਹ ਕੋਈ ਜਾਦੂ ਦੀ ਸ਼ਿਟੀ ਨਹੀਂ ਜਿਹੜਾ ਤੁਹਾਡੇ ਆਮੀਨ ਰਾਤੋ ਰਾਤ ਤੁਹਾਡੇ ਬੱਚੇ ਨੂੰ ਚੇਂਜ ਕਰ ਸਕਦੇ ਜਿੰਨੇ ਸਾਲ ਲੱਗੇ ਇੱਥੇ ਤੱਕ ਪਹੁੰਚਣ ਲਈ ਹੋ ਸਕਦਾ ਉਸ ਤੋਂ ਵੀ ਜ਼ਿਆਦਾ ਟਾਈਮ ਲੱਗਣਾ ਬੱਚੇ ਨੂੰ ਵਿੱਚੋਂ ਕੱਢਣ ਲਈ ਰਾਈਟ ਸੋ ਸਭ ਤੋਂ ਬੈਸਟ ਇਹੀ ਚੀਜ਼ ਆ ਕਿ ਆਪਣੇ ਬੱਚਿਆਂ ਨਾਲ ਤੁਸੀਂ ਕਮਿਊਨੀਕੇਸ਼ਨ ਬ੍ਰਿਜ ਬਣਾਓ ਕਹਿਣ ਦਾ ਮਤਲਬ ਹੈ ਕਿ ਆਪਣੇ ਬੱਚਿਆਂ ਨੂੰ ਬਿਠਾ ਕੇ ਤੇ ਇਹ ਸਮਝਾਓ ਕਦੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਪਈ ਕਦੇ ਤੁਹਾਨੂੰ ਕੋਈ ਟ੍ਰਬਲ ਆਈ ਜਾਂ ਤੁਹਾਨੂੰ ਕੋਈ ਤੰਗੀ ਆਈ ਅਸੀਂ ਤੁਹਾਡੇ ਨਾਲ ਖੜੇ ਹਾਂ ਰਾਈਟ ਕਿ ਇਸ ਤਰ੍ਹਾਂ ਦੀ ਕਮਿਊਨੀਕੇਸ਼ਨ ਬ੍ਰਿਜ ਤੁਹਾਡੇ ਨਿਆਣਿਆਂ ਨੂੰ ਹੋਣੀ ਚਾਹੀਦੀ ਹੈ ਕਿ ਉਹ ਤੁਹਾਡੇ ਨਾਲ ਖੁੱਲ੍ਹ ਕੇ ਗੱਲ ਕਰ ਸਕਦੇ ਹਨ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਕਰਨਾ ਉਹਦੀ ਵੀ ਆ ਰਾਈਟ ਸੋ ਫਿਰ ਉਸ ਸਿਚੁਏਸ਼ਨ ਦਾ ਨਜਿੱਠ ਵੀ ਹੋ ਸਕਦਾ ਹੈ ਪਰ ਜੇ ਹੁਣ ਬੱਚਾ ਹੀ ਡਰਦਾ ਲਕੋ ਰਿਹਾ ਕਿਉਂਕਿ ਮਾਪੇ ਕੀ ਕਹਿ ਦਿੰਦੇ ਆ ਕਿ ਜੇ ਸਾਨੂੰ ਕੁਛ ਪਤਾ ਲੱਗਾ ਤੂੰ ਇਸ ਕੰਮਾਂ ਦੇ ਵਿੱਚ ਪਿਆ ਹੋਇਆ ਤੇ ਅਸੀਂ ਤੈਨੂੰ ਛੱਡਣਾ ਨਹੀਂ ਲਾਈਕ ਨੈਚੁਰਲੀ ਹੁਣ ਫਿਰ ਕਿਹੜਾ ਬੱਚਾ ਦੌੜਿਆ ਹੋਊਗਾ ਕਰਨ ਦੱਸਣ ਲਈ ਕਿ ਮੈਨੂੰ ਆਹ ਪ੍ਰੋਬਲਮ ਆ ਰਹੀ ਹੈ ਰਾਈਟ ਡਰ ਦੇ ਮਾਰੇ ਰਾਈਟ ਸੋ ਰਿਲੇਸ਼ਨਸ਼ਿਪ ਤੁਹਾਡੇ ਬੱਚੇ ਨਾਲ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਬੱਚਾ ਤੁਹਾਡੇ ਨਾਲ ਓਪਨਲੀ ਗੱਲ ਕਰ ਸਕਦਾ ਦੂਜਾ ਕਿ ਜੇ ਇਸ ਤਰ੍ਹਾਂ ਦਾ ਟਰੱਸਟ ਤੇ ਪਿਆਰ ਘਰ ਦੇ ਵਿੱਚ ਬਣਿਆ ਹੋਇਆ ਬੱਚਾ ਮਜਾਲ ਕੇ ਆਈ ਮੀਨ ਬਾਹਰ ਜਾ ਕੇ ਇਸ ਤਰ੍ਹਾਂ ਦੀ ਕਨੈਕਸ਼ਨ ਕਿਸੇ ਨਾਲ ਪਾਊਗਾ ਕਿਉਂਕਿ ਹਰੇਕ ਬੱਚਾ ਦੋ ਚੀਜ਼ਾਂ ਲੱਭਦਾ ਹੁੰਦਾ ਟੂ ਥਿੰਗਸ ਗੌਰ ਕਰਿਓ ਇਸ ਕਰਦਾ ਐਕਸੈਪਟੈਂਸ ਐਂਡ ਆਈਡੈਂਟੀ ਐਕਸੈਪਟੈਂਸ ਕਹਿਣ ਦਾ ਮਤਲਬ ਕਿ ਸਾਨੂੰ ਕੋਈ ਸਵੀਕਾਰ ਕਰ ਰਿਹਾ ਹੈ ਨੈਚੁਰਲੀ ਬੱਚਿਆਂ ਦਾ ਜਿਹੜੀ ਪਹਿਲਾ ਕਨੈਕਸ਼ਨ ਹੁੰਦਾ ਆਪਣੇ ਮਾਪਿਆਂ ਨਾਲ ਹੁੰਦਾ ਆਪਣੇ ਸਿਬਲਿੰਗਸ ਨਾਲ ਆਪਣੇ ਫੈਮਿਲੀ ਦੇ ਨਾਲ ਅਸਲੀ ਐਕਸੈਪਟੈਂਸ ਉਹਨਾਂ ਨੂੰ ਫੈਮਿਲੀ ਸੈਟਿੰਗ ਦੇ ਵਿੱਚ ਹੀ ਮਿਲਣੀ ਹੈ ਇਹ ਪੋਜ਼ਿਟਿਵ ਫੈਮਿਲੀ ਸੈਟਿੰਗ ਕਿ ਜਿੱਥੇ ਬੱਚੇ ਨੂੰ ਪਿਆਰ ਮਿਲਦਾ ਹੋਵੇ ਸਪੋਰਟ ਮਿਲਦੀ ਹੋਵੇ ਰਾਈਟ ਸੋ ਨੈਚੁਰਲੀ ਬੱਚੇ ਨੂੰ ਇਹ ਮਹਿਸੂਸ ਹੋਣਾ ਕਿ ਹਾਂ ਮੈਂ ਇਸ ਫੈਮਿਲੀ ਦੇ ਵਿੱਚ ਮੈਨੂੰ ਸਵੀਕਾਰ ਕਰਦੇ ਆ ਮੈਨੂੰ ਐਕਸੈਪਟ ਕਰਦੇ ਆ ਤੇ ਮੈਨੂੰ ਪਿਆਰ ਮਿਲ ਰਿਹਾ ਇੱਥੋਂ ਕੋਈ ਸਪੋਰਟਸ ਟੀਮ ਹੋਵੇ ਉੱਥੇ ਵੀ ਉਹਨਾਂ ਨੂੰ ਐਕਸੈਪਟੈਂਸ ਮਿਲਣੀ ਹੈ ਦੂਜੀ ਆ ਆਈਡੈਂਟੀ ਐਕਸੈਪਟੈਂਸ ਐਂਡ ਆਈਡੈਂਟੀ ਆਈਡੈਂਟੀ ਦਾ ਮਤਲਬ ਹੁੰਦਾ ਕਿ ਮੇਰੀ ਪਛਾਣ ਕੀ ਹੈ ਰਾਈਟ ਪਛਾਣ ਹੁਣ ਜੇ ਕੋਈ ਬੱਚਾ ਸਪੋਰਟਸ ਖੇਲਦਾ ਆ ਜਾਂ ਕੋਈ ਭੰਗੜੇ ਕਲੱਬ ਦੇ ਨਾਲ ਜੁੜਿਆ ਹੋਇਆ ਆ ਤੇ ਉਹਨਾਂ ਦੀ ਪਛਾਣ ਪੈ ਜਾਂਦੀ ਹੈ ਇੱਦਾਂ ਕਿ ਹਾਂ ਮੇਰੀ ਆਈਡੈਂਟੀ ਮੇਰੀ ਟੀਮ ਆ ਜਿਹੜੇ ਮੇਰੇ ਨਾਲ ਖੜੇ ਆ ਰਾਈਟ ਸੋ ਹਰੇਕ ਬੱਚੇ ਨੂੰ ਐਕਸੈਪਟੈਂਸ ਤੇ ਆਈਡੈਂਟੀ ਦੀ ਲੋੜ ਹੈ ਪੋਜ਼ਿਟਿਵ ਸੈਟਿੰਗ ਦੇ ਵਿੱਚ ਜੇ ਉਹਨਾਂ ਨੂੰ ਪੋਜ਼ਿਟਿਵ ਸੈਟਿੰਗ ਦੇ ਵਿੱਚ ਐਕਸੈਪਟੈਂਸ ਆਈਡੈਂਟੀ ਨਹੀਂ ਮਿਲ ਰਹੀ ਤੇ ਮੈਂ ਤੁਹਾਨੂੰ ਇਹ ਵੀ ਦੱਸ ਰਿਹਾ ਕਿ ਉਹਨਾਂ ਨੇ ਐਕਸੈਪਟੈਂਸ ਆਈਡੈਂਟੀ ਜਾ ਕੇ ਗੈਂਗ ਵਾਲਿਆਂ ਨਾਲ ਪਾਉਣੀ ਹੈ ਫਿਰ
1: ਅੱਛਾ ਭਾਜੀ ਬਹੁਤ ਸਾਰੇ ਪਰਿਵਾਰ ਕਿਉਂਕਿ ਮੈਂ ਲੰਬੇ ਟਾਈਮ ਤੋਂ ਸੁਣਦਾ ਆ ਰਿਹਾ ਮੈਂ 20-22 ਸਾਲ ਤੋਂ ਮੈਨੂੰ ਰੇਡੀਓ ਕਰਦੇ ਨੂੰ ਵੀ ਹੋ ਗਿਆ ਤੁਹਾਡੇ ਸ਼ਹਿਰ ਦੀਆਂ ਬਹੁਤ ਸਾਰੇ ਪਰਿਵਾਰਾਂ ਦੀਆਂ ਕਹਾਣੀਆਂ ਵੀ ਸੁਣਦੇ ਆ ਰਹੇ ਬਹੁਤ ਸਾਰੇ ਪਰਿਵਾਰ ਇਹ ਵੀ ਕਹਿੰਦੇ ਯਾਰ ਅਸੀਂ ਨਹੀਂ ਸਾਰਾ ਕੁਛ ਬਣਾਇਆ ਬਹੁਤਾ ਕੁਛ ਲੋਕਾਂ ਦੀ ਦੌੜ ਚ ਵੀ ਨਹੀਂ ਪਏ ਅਸੀਂ ਬੱਚਿਆਂ ਨੂੰ ਆਪਣੇ ਟਾਈਮ ਵੀ ਦਿੱਤਾ ਪਰ ਫਿਰ ਵੀ ਅਸੀਂ ਸਾਰਾ ਕੁਛ ਲੂਜ਼ ਕਰ ਗਏ ਆ ਬਹੁਤ ਸਾਰੇ ਗੁਰਸਿੱਖ ਪਰਿਵਾਰਾਂ ਦੇ ਵਿੱਚ ਵੀ ਬੱਚੇ ਜਿਹੜੇ ਹੈਗੇ ਆ ਸਰਟਨ ਟਾਈਮ ਤੋਂ ਬਾਅਦ ਇਧਰਲੇ ਪਾਸੇ ਪੈ ਗਏ
0: ਦੇਖੋ ਭਾਜੀ ਮੈਂ ਤੁਹਾਨੂੰ ਸਿਰਫ ਤੋਂ ਸਿਰਫ ਇਕੱਲਾ ਰੀਜ਼ਨ ਨਹੀਂ ਦੇ ਰਿਹਾ ਕਿ ਜਿਹੜਾ ਮਾਪਾ ਆਪਣੇ ਬੱਚੇ ਨੂੰ ਇਗਨੋਰ ਕਰਦਾ ਹੋਵੇ ਕਿ ਉਹ ਵੀ ਬੱਚਾ ਸਿਰਫ ਤੋਂ ਸਿਰਫ ਉਹੀ ਬੱਚਾ ਜਾ ਕੇ ਇਸ ਲਾਈਨ ਦੇ ਵਿੱਚ ਪੈਂਦਾ ਦੱਸ ਨਾਟ ਟਰੂ ਹਾਂ ਬਥੇਰੇ ਮਾਪੇ ਆ ਬਹੁਤ ਜ਼ਿਆਦਾ ਨਹੀਂ ਮੈਂ ਕਹੂੰਗਾ ਪਰ ਹਾਂ ਮੁੱਠੀ ਪਰ ਮਾਪੇ ਹੈਗੇ ਆ ਕਿ ਜਿਹਨਾਂ ਨੇ ਆਪਣੇ ਕੋਲੋਂ ਬਹੁਤ ਕੁਛ ਸਮਾਈਆਂ ਬਹੁਤ ਕੋਸ਼ਿਸ਼ਾਂ ਪਾਈਆਂ ਰਾਈਟ ਬੱਚਿਆਂ ਨੂੰ ਸਪੋਰਟ ਦਿੱਤੀ ਪਿਆਰ ਦਿੱਤਾ ਬੱਚੇ ਨਾਲ ਉਹਨਾਂ ਨਾਲ ਟਾਈਮ ਸਪੈਂਡ ਕੀਤਾ ਫਿਰ ਵੀ ਉਹ ਬੱਚਾ ਗੱਤਾਂ ਇੱਥੇ ਪੈ ਗਿਆ ਤੇ ਫਿਰ ਮੈਂ ਤੁਹਾਨੂੰ ਤੇ ਕਿਡਸ ਪਲੇ ਦਾ ਸਲੋਗਨ ਕੀ ਆ ਇਟ ਟੇਕਸ ਅ ਵਿਲੇਜ ਟੂ ਰੇਜ਼ ਅ ਚਾਈਲਡ ਕਹਿਣ ਦਾ ਮਤਲਬ ਕਿ ਜਿੱਦਾਂ ਆਪਾਂ ਸਾਰੇ ਪਿੰਡਾਂ ਵਿੱਚ ਉੱਠ ਕੇ ਆਏ ਕੋਈ ਬੱਚਾ ਗਲਤੀ ਕਰਦਾ ਸੀ ਤੇ ਪਿੰਡ ਕੋਈ ਵੀ ਪਿੰਡ ਵਾਲਾ ਸੀ ਤੇ ਉਹਨੇ ਬੱਚੇ ਨੂੰ ਗਲਤੀ ਕਰਦੇ ਦੇਖਿਆ ਤੇ ਕੰਨੋਂ ਫੜ ਲੈਂਦੇ ਸੀ ਕਿ ਇਹ ਆਹ ਕੰਮ ਨਹੀਂ ਕਰਨਾ ਤੇ ਉਹਦੇ ਮਾਪੇ ਨੂੰ ਜਾ ਕੇ ਦੱਸਦੇ ਸੀ ਕਿਉਂਕਿ ਇਹ ਪਿਆਰ ਹੁੰਦਾ ਸੀ ਰਾਈ ਕਿ ਇਹ ਸਾਡੇ ਹੀ ਪਿੰਡ ਦਾ ਬੱਚਾ ਆ ਸਾਡਾ ਫਰਜ਼ ਬਣਦਾ ਆ ਸਾਡੀ ਜ਼ਿੰਮੇਵਾਰੀ ਇਸੇ ਤਰ੍ਹਾਂ ਜੇ ਹੁਣ ਕੋਈ ਮਾਪਾ ਆਪਣੇ ਕੋਲੋਂ ਪੂਰੀ ਕੋਸ਼ਿਸ਼ ਕਰ ਰਿਹਾ ਆ ਤੇ ਨਹੀਂ ਗੱਲ ਬਣ ਰਹੀ ਅਸੀਂ ਸਾਰੇ ਨਾਲ ਖੜੇ ਹਾਂ ਜੇ ਹੁਣ ਕਿਡਸ ਪਲੇ ਤੁਹਾਡੇ ਨਾਲ ਖੜਾਇਆ ਪੁਲਿਸ ਨਾਲ ਖੜੀ ਹੈ ਸਕੂਲ ਡਿਸਟ੍ਰਿਕਟ ਹੁਣ ਇੱਦਾਂ ਤੱਕ ਤੁਸੀਂ ਕਹਿ ਨਹੀਂ ਸਕਦੇ ਕਿ ਨਹੀਂ ਅਸੀਂ ਆਈ ਮੀਨ ਕੋਸ਼ਿਸ਼ਾਂ ਕਰਕੇ ਦੇਖ ਲਈਆਂ ਕੋਈ ਕੁਛ ਨਹੀਂ ਖਾਦਾ ਦੱਸ ਨਾਟ ਟਰੂ ਹੁਣ ਕਿਡਸ ਪਲੇ ਦੇ ਨਾਲ ਬਥੇਰੇ ਬੱਚੇ ਅਸੀਂ ਨਸ਼ਿਆਂ ਤੇ ਗੈਂਗਾਂ ਵਿੱਚੋਂ ਕੱਢੇ ਹਾਂ ਸਾਡੀ ਕਮਿਊਨਿਟੀ ਦੀ ਸਭ ਤੋਂ ਵੱਡੀ ਇਹ ਪ੍ਰੋਬਲਮ ਹੈ ਕਿ ਲੋਕ ਕੀ ਕਹਿਣਗੇ

0: ਜੇ ਗੱਲਬਾਤ ਤੱਕ ਨਿਕਲ ਗਈ ਰਾਈਟ ਸੋ ਆਪਣੀ ਕਮਿਊਨਿਟੀ ਆਪਣੀ ਫੈਮਿਲੀ ਦੇ ਵਿੱਚ ਲੁਕਾਉਣ ਦੀ ਕੋਸ਼ਿਸ਼ ਕਰਦੇ ਆ ਕਿ ਬਾਹਰ ਤੱਕ ਬਾਹਰ ਨਾ ਇਹ ਗੱਲ ਨਿਕਲੇ ਜਦ ਤੁਸੀਂ ਇਹ ਗਲਤੀ ਕਰਦੇ ਆ ਤੇ ਫਿਰ ਤੁਸੀਂ ਕਦੇ ਸਪੋਰਟ ਤੇ ਹੈਲਪ ਲਈ ਪੁੱਛਣਾ ਹੀ ਨਹੀਂ
1: ਤੁਸੀਂ ਕਿਡਸ ਪਲੇ ਦੇ ਮੇਰੇ ਖਿਆਲ ਤੁਸੀਂ ਡਾਇਰੈਕਟਰ ਵੀ ਹੋ ਤੇ ਕਾਫੀ ਤੁਸੀਂ ਇੱਥੇ ਕੰਮ ਕਰ ਰਹੇ ਹੋ ਫਾਊਂਡੇਸ਼ਨ ਦੇ ਜੀ ਤੁਸੀਂ ਇਹਦੇ ਬਾਰੇ ਥੋੜਾ ਜਿਹਾ ਇੱਕ ਤਾਂ ਹੋਰ ਐਕਸਪਲੇਨ ਕਰਿਓ ਤੇ ਮੈਨੂੰ ਪਤਾ ਮੈਂ ਤੁਹਾਡੀ ਤੁਹਾਨੂੰ ਕਾਫੀ ਦੇਰ ਤੋਂ ਫਾਲੋ ਕਰ ਰਹੇ ਹਾਂ ਸੁਣ ਰਿਹਾ ਸੀ ਜਿਹੜੇ ਰੀਸੈਂਟਲੀ ਬੱਚੇ ਵੈਨਕੂਵਰ ਚ ਡੈਥ ਹੋਈ ਹੈ ਮੇਰੇ ਖਿਆਲ 16 ਸਾਲ ਤੇ 18 ਸਾਲ ਦਾ ਇੱਕ ਦੋ ਬੱਚੇ ਦਾ ਤੁਸੀਂ ਕਾਫੀ ਸਪੋਰਟ ਪਰਿਵਾਰ ਦੀ ਉਸਦੀ ਕਰ ਵੀ ਰਹੇ ਸੀਗੇ
0: ਹਾਂ ਬਿਲਕੁਲ ਭਾਜੀ ਹੁਣ ਜਿੱਦਾਂ ਹੁਣ ਇੰਟਰਵਿਊ ਦੀ ਸ਼ੁਰੂਆਤ ਤੇ ਤੁਸੀਂ ਕਿਹਾ ਸੀ ਕਿ ਮੈਨੂੰ ਹੁਣ 25 ਸਾਲ ਐਕਚੁਅਲੀ ਮੈਨੂੰ 26 ਸਾਲ ਹੋ ਗਏ 2026 ਦੇ ਵਿੱਚ ਤੇ ਪਰ 15 ਸਾਲ ਮੈਂ ਇੱਥੇ ਸੜਕਾਂ ਦੇ ਨਿਗਾਹ ਡਾਊਨ ਟਾਊਨ ਈਸਟ ਸਾਈਡ ਜਿਹੜਾ ਸਾਰੇ ਕੈਨੇਡਾ ਦੇ ਵਿੱਚ ਮੋਸਟ ਡੇਂਜਰਸ ਏਰੀਆ ਸਮਝਿਆ ਜਾਂਦਾ ਹੈ ਡਾਊਨ ਟਾਊਨ ਈਸਟ ਸਾਈਡ ਮੇਨ ਤੇ ਹੇਸਟਿੰਗਸ ਆ ਇਹ ਦੋ ਮੇਨ ਸੜਕਾਂ ਇੱਥੇ ਤੇ ਇੱਥੇ ਬਹੁਤ ਕੁਛ ਹੁੰਦਾ ਹੈ ਕੋਈ ਵੀ ਨਸ਼ਾ ਜਿਹੜਾ ਤੁਸੀਂ ਸੋਚ ਸਕਦੇ ਇੱਥੇ ਵਿਕਦਾ ਹੈ ਇੱਥੇ ਕਹਿੰਦਾ ਮਤਲਬ ਕਿ ਹੋਮਸਾਈਡ ਕਿਡਨੈਪਿੰਗ ਐਕਸਟੋਰਸ਼ਨ ਅਸੋਲਟਸ ਸਾਰਾ ਕੁਛ ਇੱਥੇ ਡਾਊਨ ਟਾਊਨ ਈਸਟ ਸਾਈਡ ਦੇ ਵਿੱਚ ਹੁੰਦਾ ਚਲੋ ਮੰਨਿਆ ਕਿ ਇਹ ਮੇਰਾ ਮੈਂ ਵਰਦੀ ਪਾਈ ਹੋਈ ਆ ਸਹੁੰ ਚੱਕੀ ਹੋਈ ਹੈ ਮੇਰੀ ਜ਼ਿੰਮੇਵਾਰੀ ਬਣਦੀ ਆਪਣੀ ਡਿਊਟੀ ਕਰਨ ਲਈ ਤੇ ਇਸ ਤਰ੍ਹਾਂ ਦੇ ਲੋਕਾਂ ਨੂੰ ਗ੍ਰਿਫਤਾਰ ਕਰਨ ਲਈ ਜਿਹੜੇ ਇਸ ਤਰ੍ਹਾਂ ਦੇ ਕ੍ਰਿਮੀਨਲ ਆ ਪਰ ਸਭ ਤੋਂ ਵੱਡਾ ਦੁੱਖ ਤੇ ਅਫਸੋਸ ਮੈਨੂੰ ਉਦੋਂ ਹੁੰਦਾ ਸੀ ਕਿ ਜਦ ਛੋਟੇ ਤੋਂ ਛੋਟੇ ਬੱਚੇ ਇੱਥੇ ਆ ਕੇ ਡਾਊਨ ਟਾਊਨ ਈਸਟ ਸਾਈਡ ਦੇ ਵਿੱਚ ਨਸ਼ੇ ਕਰਦੇ ਸੀ ਜਾਂ ਗੈਂਗਾਂ ਵਿੱਚ ਪੈਂਦੇ ਸੀ ਕਿਉਂਕਿ ਮੈਂ ਨੈਚੁਰਲੀ ਸਵਾਲ ਪੁੱਛਦਾ ਸੀ ਕਿ ਕਿਉਂ ਕਿ ਇਹ ਬੱਚੇ ਇੱਥੇ ਪਹੁੰਚੇ ਕਿੱਦਾਂ ਕਿੱਥੋਂ ਆਏ ਇਹ ਤੇ ਅਨਫੋਰਚੁਨੇਟਲੀ ਇੱਥੇ ਬਥੇਰੀਆਂ ਫੈਮਲੀਆਂ ਡਾਊਨ ਟਾਊਨ ਈਸਟ ਸਾਈਡ ਦੇ ਕੋਲ ਰਹਿੰਦੀਆਂ ਸੀ ਜਿਹੜੀਆਂ ਨਹੀਂ ਅਫੋਰਡ ਕਰ ਸਕਦੀਆਂ ਸੀ ਆਪਣੇ ਬੱਚੇ ਨੂੰ ਕੋਈ ਸਪੋਰਟਸ ਪ੍ਰੋਗਰਾਮ ਵਿੱਚ ਪਾਉਣ ਲਈ ਜਾਂ ਐਕਸਟਰਾ ਕਰਿਕੂਲਰ ਟਿਊਟਰਿੰਗ ਜਾਂ ਐਜੂਕੇਸ਼ਨ ਵਿੱਚ ਪਾਉਣ ਲਈ ਹੁਣ ਆਈ ਮੀਨ ਬਾਕੀ ਸਾਰੀਆਂ ਫੈਮਲੀਆਂ ਜਿਹੜੇ ਆਪਣੇ ਬੱਚਿਆਂ ਨੂੰ ਪ੍ਰੋਵਾਈਡ ਕਰਦੇ ਆ ਹੋ ਸਕਦਾ ਉਹੀ ਕਹਿਣਗੇ ਲੈ ਕੋਈ ਗੱਲ ਨਹੀਂ ਨਹੀਂ ਇੰਨਾ ਤਾਂ ਮਾਪੇ ਦਾ ਫਰਜ਼ ਬਣਦਾ ਤੇ ਪਰ ਆਪਣੇ ਸਿਆਣੇ ਦੀ ਕਹਾਵੇ ਤੇ ਕਹਿੰਦੇ ਪੰਜੇ ਉਂਗਲਾਂ ਹੱਥ ਦੀਆਂ ਸੇਮ ਨਹੀਂ ਹੁੰਦੀਆਂ ਹਰੇਕ ਇਨਸਾਨ ਵੱਖਰੇ ਵੱਖਰੇ ਸਰਕਮਸਟੈਂਸ ਸੰਸਲਿਤ ਸਿਚੁਏਸ਼ਨ ਵਿੱਚੋਂ ਨਿਕਲ ਕੇ ਆਉਂਦਾ ਹੈ ਰਾਈਟ ਸੋ ਜਿਹੜੇ ਬੱਚੇ ਇੱਥੇ ਡਾਊਨ ਟਾਊਨ ਈਸਟ ਸਾਈਡ ਦੇ ਵਿੱਚ ਪਹੁੰਚਦੇ ਸੀ ਨਹੀਂ ਉਹਨਾਂ ਦੇ ਕੋਲ ਇੰਨੀ ਹਿੰਮਤ ਸੀ ਕਿ ਉਹਨਾਂ ਦੇ ਮਾਪੇ ਉਹਨਾਂ ਨੂੰ ਸਪੋਰਟਸ ਪ੍ਰੋਗਰਾਮਾਂ ਵਿੱਚ ਪਾਉਣ ਜਾਂ ਕੋਈ ਐਕਸਟਰਾ ਕਰਿਕੂਲਰ ਐਜੂਕੇਸ਼ਨ ਪ੍ਰੋਗਰਾਮ ਦੇ ਵਿੱਚ ਪਾਉਣ ਸੋ ਨੈਚੁਰਲੀ ਉਹ ਬੱਚੇ ਆਸ ਪਾਸੇ ਆ ਜਾਂਦੇ ਸੀ ਡਾਊਨ ਟਾਊਨ ਈਸਟ ਸਾਈਡ ਦੇ ਵਿੱਚ ਆਸ ਪਾਸੇ ਲੱਗ ਜਾਂਦੇ ਸੀ ਤੇ ਮੈਂ ਉਸ ਸਮੇਂ ਡਿਸਾਈਡ ਕਰ ਲਿਆ ਸੀ ਕਿ ਜਿੰਨਾ ਕੁਛ ਮੈਂ ਇਸ ਬੱਚਿਆਂ ਲਈ ਕਰ ਸਕਦਾ ਹਾਂ ਤੇ ਆਪਣਾ ਫਰਜ਼ ਬਣਦਾ ਹੈ ਇੱਕ ਸਿਰਫ ਪੁਲਿਸ ਅਫਸਰ ਦੇ ਤੌਰ ਤੇ ਨਹੀਂ ਪਰ ਇਨਸਾਨੀਅਤ ਦੇ ਤੌਰ ਤੇ ਸਮਾਜਿਕ ਦੇ ਤੌਰ ਤੇ ਆਈ ਮੀਨ ਆਪਣੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆਪੇ ਕੁਛ ਨਾ ਕੁਛ ਕਰੀਏ ਕਿਉਂਕਿ ਲੋਕ ਉਂਗਲ ਬਹੁਤ ਛੇਤੀ ਉਠਾਉਂਦੇ ਆ ਰਾਈਟ ਇਹ ਬੱਚਿਆਂ ਨੂੰ ਕਿਹਾ ਉਂਗਲ ਉਠਾ ਕੇ ਬੱਚਿਆਂ ਨੂੰ ਇਹੀ ਕਹਿੰਦੇ ਆ ਕਹਿੰਦੇ ਕਿ ਭਾਈ ਤੂੰ ਗਲਤੀ ਕੀਤੀ ਹੈ ਹੁਣ ਤੈਨੂੰ ਸਜ਼ਾ ਵੀ ਭੁਗਤਣੀ ਪੈਣੀ ਹੈ ਤੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਤੁਹਾਡੇ ਵਿੱਚੋਂ ਕਿੰਨਿਆਂ ਨੇ ਟਾਈਮ ਕੱਢ ਕੇ ਬੱਚੇ ਨਾਲ ਟਾਈਮ ਸਪੈਂਡ ਕੀਤਾ ਜਾਂ ਬੱਚੇ ਨੂੰ ਸਹੂਲਤਾਂ ਦਿੱਤੀਆਂ ਪਿਆਰ ਦਿੱਤਾ ਗਾਈਡੈਂਸ ਦਿੱਤੀ ਮੈਂਟਰਸ਼ਿਪ ਦਿੱਤੀ ਜੇ ਇੰਨਾ ਕੁਛ ਤੁਸੀਂ ਕਰਨ ਲਈ ਤਿਆਰ ਨਹੀਂ ਤੇ ਫਿਰ ਤੁਹਾਡਾ ਹੱਕ ਵੀ ਨਹੀਂ ਬਣਦਾ ਇੰਨੀ ਗੱਲ ਕਹਿਣ ਲਈ ਰਾਈਟ ਸੋ ਅਸੀਂ ਫਿਰ ਮੈਂ ਬੱਚਿਆਂ ਲਈ ਇੱਥੇ ਪ੍ਰੋਗਰਾਮ ਸ਼ੁਰੂ ਕੀਤੇ ਸੀ ਆਪਣੇ ਡੇ ਵਾਸਤੇ ਤੇ ਉਹੀ ਬੀ ਲੈ ਕੇ ਤੇ ਫਿਰ ਮੈਂ ਕਮਿਊਨਿਟੀ ਦੇ ਵਿੱਚ ਬੀਜਿਆ ਤੇ ਉਹਦਾ ਕਿਡਸ ਪਲੇ ਬਣਾਇਆ ਕਿਉਂਕਿ ਮੈਂ ਮੰਗਦਾ ਸੀ ਹਰੇਕ ਬੱਚੇ ਨੂੰ ਇਕੁਅਲ ਓਪਰਚੁਨਿਟੀ ਹੋਵੇ ਰਾਈਟ ਕਿ ਕੋਈ ਮਾਪਾ ਇਹ ਨਾ ਕਹਿ ਸਕੇ ਕਿ ਅਸੀਂ ਅਫੋਰਡ ਨਹੀਂ ਕਰ ਸਕਦੇ ਸੀ ਸਾਡੇ ਬੱਚੇ ਨੂੰ ਸਪੋਰਟਸ ਐਜੂਕੇਸ਼ਨ ਵਿੱਚ ਪਾਉਣ ਲਈ ਅਸੀਂ ਸਾਰੇ ਨਾਲ ਖੜੇ ਹਾਂ ਜੇ ਤੁਹਾਨੂੰ ਹੈਲਪ ਦੀ ਲੋੜ ਹੈ ਅਸੀਂ ਤੁਹਾਡੇ ਨਾਲ ਖੜੇ ਹਾਂ ਅਸੀਂ ਤੁਹਾਨੂੰ ਪ੍ਰੋਗਰਾਮ ਦਊਂਗੇ ਤੁਸੀਂ ਬਸ ਆਪਣੇ ਬੱਚੇ ਨੂੰ ਲੈ ਕੇ ਆਓ ਇਸੀ ਤਰ੍ਹਾਂ ਇੱਥੇ ਕਮਿਊਨਿਟੀ ਦੇ ਵਿੱਚ ਨਾਂ ਬਣਿਆ ਹੋਇਆ ਤੇ ਆਹ ਜਿਹੜਾ 17 ਸਾਲ ਦੀ ਮੁੰਡੇ ਦੀ ਮਾਂ ਸੀ ਉਹਨੇ ਰੈਕਨਾਈਜ਼ ਕਰ ਲਿਆ ਕਿ ਮੇਰਾ ਬੱਚਾ ਗਲਤ ਲਾਈਨ ਤੇ ਪਿਆ ਹੋਇਆ ਤੇ ਉਹਦਾ ਮੈਨੂੰ ਫੋਨ ਆਇਆ ਮਾਂ ਦਾ ਕਹਿੰਦੀ ਕਿ ਭਾਜੀ ਮੈਨੂੰ ਪਤਾ ਲੱਗ ਗਿਆ ਕਿ ਬੱਚਾ ਗਲਤ ਲਾਈਨ ਤੇ ਆ ਪਲੀਜ਼ ਹੈਲਪ ਕਰੋ ਅਸੀਂ ਕੀਤੀ ਇਕੱਲਾ ਮੈਂ ਨਹੀਂ ਸੀ ਜਿਹੜੀ ਮੇਰੀ ਬਾਕੀ ਟੀਮ ਆ ਅਸੀਂ ਸਾਰਿਆਂ ਨੇ ਆਪਣੇ ਵੱਲੋਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਉਹ ਬੱਚੇ ਨੂੰ ਗਾਈਡੈਂਸ ਦਿੱਤੀ ਪਿਆਰ ਦਿੱਤਾ ਸਪੋਰਟ ਦਿੱਤੀ ਬੱਚਾ ਮੁੜ ਵੀ ਆਇਆ ਸੀ ਵਾਪਸ ਤੇ ਉਹ ਕੰਮ ਛੱਡ ਗਏ ਪਰ ਉਹਨਾਂ ਨੇ ਨਹੀਂ ਇਹਦਾ ਪਿੱਛਾ ਛੱਡਿਆ ਹੁਣ ਸੋਚ ਕੇ ਦੇਖੋ ਕੋਈ ਸਿੰਗਲ ਪੇਰੈਂਟ ਫੈਮਿਲੀ ਹੋਮ ਹੋਵੇ ਤੇ ਗੈਂਗ ਵਾਲਾ ਤੁਹਾਨੂੰ ਮੁੜਿਓ ਕੈਸ਼ ਤੱਕ ਉਹਦਾ ਹੋਵੇ ਤੁਸੀਂ 12ਵੀਂ ਵਿੱਚ ਪੜ੍ਹਦੇ ਹੋ ਤੇ ਹਰੇਕ ਹਫ਼ਤੇ ਤੁਹਾਨੂੰ$1,000 ਕੈਸ਼ ਮਿਲਦੀ ਹੋਵੇ ਕਿਹੜਾ ਬੱਚਾ ਤੁਹਾਨੂੰ ਨਾ ਕਰ ਦੂ ਕਿਉਂਕਿ ਲੋਕ ਸੋਚਦੇ ਆ ਕਿ ਇੱਕ ਗੈਂਗ ਮੈਂਬਰ ਦੂਜੇ ਗੈਂਗ ਮੈਂਬਰ ਨੂੰ ਕਿਲ ਕਰਦੇ ਇਹ ਗੱਲ ਸੱਚ ਨਹੀਂ ਇਹ ਗੱਲ ਹਾਂ ਸੱਚ ਹੈ ਦੱਸ ਪਰ ਸਭ ਤੋਂ ਉਸ ਤੋਂ ਵੀ ਵੱਡਾ ਸੱਚ ਇਹ ਆ ਕਿ ਤੁਹਾਡੇ ਹੁਣ ਬੰਦੇ ਤੁਹਾਡੇ ਲੱਤਾਂ ਖਿੱਚਣ ਵਾਲੇ ਹੁੰਦੇ ਆ ਰਾਈਟ ਕਰਦਾ ਪੇਤੀ ਲੰਘ ਕਰਦਾ ਹੈ ਰਾਈਟ ਸੋ ਇਹ ਮੈਂ ਸਮਝਾਇਆ ਸੀ ਇਸ ਮੁੰਡੇ ਨੂੰ ਮੈਂ ਕਿਹਾ ਸੀ ਹਾਲੇ ਤੈਨੂੰ ਦੁਨੀਆਂ ਬਾਰੇ ਪਤਾ ਨਹੀਂ ਪਰ ਟਾਈਮ ਤੋਂ ਧੋਖੇ ਬਹੁਤ ਖਾਣੇ ਆ ਯੂ ਕੈਨ ਐਂਡ ਅਪ ਇਨ ਜੇਲ ਯੂ ਕੈਨ ਐਂਡ ਅਪ ਡੈਡ ਤੇ ਉਹੀ ਗੱਲ ਹੋਈ
1: ਨਹੀਂ ਮੈਂ ਦੇਖ ਰਿਹਾ ਸੀ ਜੀ ਤੁਹਾਡੀ ਕਿਡਸ ਪਲੇ ਯੂਥ ਫਾਊਂਡੇਸ਼ਨ ਜਿਹੜੀ ਹੈਗੀ ਹੈ ਤੁਸੀਂ ਉੱਥੇ ਬਹੁਤ ਕੰਮ ਕਰ ਰਹੇ ਹੋ ਔਰ ਕੈਲਗਰੀ ਵਿੱਚ ਵੀ ਹੈਗਾ ਟੂ ਬੀ ਆਨਸਟ ਵਿਦ ਯੂ ਮੈਂ ਚਾਹੁੰਦਾ ਜੇ ਮੈਨੂੰ ਕੰਟੈਕਟ ਨੰਬਰ ਮਿਲ ਗਿਆ ਜੇ ਮੈਂ ਕੋਈ ਆਪਣਾ ਟਾਈਮ ਵਾਲੰਟੀਅਰ ਕਰ ਸਕਦਾ ਸਾਡੇ ਬਹੁਤ ਸਾਰੇ ਹੈ ਗਰੁੱਪ ਜਿਹੜੇ

0: ਵੱਖਰੇ ਵੱਖਰੇ ਪ੍ਰੋਗਰਾਮਾਂ 'ਚ ਬੱਚਿਆਂ ਨੂੰ ਚਾਹੇ ਉਹ ਪੰਜਾਬੀ ਲੈਂਗੁਏਜ ਹੈ ਚਾਹੇ ਉਹ ਹੋਰ ਐਕਟੀਵਿਟੀ 'ਚ ਕੋਸ਼ਿਸ਼ ਤਾਂ ਕਰ ਰਹੇ ਨੇ ਪਰ ਉਸ ਲੈਵਲ 'ਤੇ ਨਹੀਂ ਹੋ ਰਹੀ ਜਿਹੜੇ ਲੈਵਲ 'ਤੇ ਹੋਣੀ ਚਾਹੀਦੀ ਹੈ ਸਾਡੀ ਕਮਿਊਨਿਟੀ ਦੇ ਵਿੱਚ ਕਿਉਂਕਿ ਹਰ ਬੰਦੇ ਨੂੰ ਇਹ ਹੈ ਕਿ ਮੈਨੂੰ ਕੀ ਜਿਵੇਂ ਤੁਸੀਂ ਗੱਲ ਕੀਤੀ ਹੈ ਮੈਨੂੰ ਕੀ ਮੈਂ ਜਦ ਤੱਕ ਆਪਦੇ ਘਰੇ ਨਹੀਂ ਕੁਛ ਪਹੁੰਚਦਾ ਉਦੋਂ ਤੱਕ ਫਿਰ ਮੈਨੂੰ ਕੀ ਵਾਲੀ ਸਿਚੁਏਸ਼ਨ 'ਚ ਰਹਿੰਦੇ ਸਾਰੇ ਜੀ
1: ਹਾਂਜੀ
0: ਅੱਛਾ ਇੱਕ ਗੱਲ ਹੋਰ ਹੈ ਹੁਣ ਭਾਜੀ ਮੈਂ ਦੇਖਦਾ ਕਿ ਵੈਨਕੂਵਰ 'ਚ ਖਾਸ ਕਰਕੇ ਵੈਸੇ ਤਾਂ ਇਹ ਥਰੂ ਆਊਟ ਕੈਨੇਡਾ ਵੈਸੇ ਥਰੂ ਆਊਟ ਵਰਲਡ ਹੀ ਹੈ ਡਰੱਗ ਮਾਫੀਆ ਹੈ ਇੰਨਾ ਕੁ ਸਟਰੋਂਗ ਕਿ ਇਹਨੂੰ ਜੇ ਆਪਾਂ ਕਹੀਏ ਕਿ 100% ਐਲੀਮੀਨੇਟ ਕਰ ਦਾਂਗੇ ਉਹ ਤਾਂ ਪੋਸੀਬਿਲਿਟੀ ਨਹੀਂ ਹੈਗੀ ਜਦ ਤੱਕ ਪੋਲੀਟੀਕਲ ਵਿਲ ਪਾਵਰ ਲੀਡਰਾਂ ਕੋਲੇ ਨਾ ਹੋਵੇ ਤੇ ਉਹ ਤੁਹਾਨੂੰ ਜਿਹੜੀ ਫੋਰਸਿਸ ਹੈਗਾ ਉਹਨਾਂ ਨੂੰ ਟੂਲਸ ਨਾ ਪ੍ਰੋਵਾਈਡ ਕਰਨ ਵੈਨਕੂਵਰ ਦੇ ਵਿੱਚ ਕਿਉਂਕਿ ਪੋਰਟ ਹੈਗੀ ਹੈ ਹਰ ਰੋਜ਼ ਹਜ਼ਾਰਾਂ ਕੰਟੇਨਰ ਹੁੰਦੇ ਆ ਪੋਰਟ ਪੁਲਿਸ ਇੰਨੀ ਅਵੇਲੇਬਲ ਨਹੀਂ ਕਿ ਹਰ ਕੰਟੇਨਰ ਨੂੰ ਚੈੱਕ ਕਰ ਸਕੇ ਹਰ ਵੀਕ ਹਰ ਮਹੀਨੇ ਕਹਾਣੀਆਂ ਸੁਣਦੇ ਆ ਕਿ 10 ਕੁਇੰਟਲ ਆ ਗਈ ਜੀ 12 ਕੁਇੰਟਲ ਆ ਗਈ ਜੀ ਉਹ ਰੁਕ ਕਿਉਂ ਨਹੀਂ ਰਹੀ ਭਾਜੀ
1: ਦੇਖੋ ਮੇਰੀ ਗੱਲ ਸੁਣ ਯਾਰ ਕਿੰਨੀਆਂ ਕੁ ਸਹੂਲਤਾਂ ਆ ਸਾਡੇ ਕੋਲ ਰਾਈਟ ਜਿੰਨੀਆਂ ਸਹੂਲਤਾਂ ਹੈਗੀਆਂ ਉਹ ਸਾਰੀਆਂ ਸਹੂਲਤਾਂ ਅਸੀਂ ਪੂਰੀਆਂ ਰਿਸੋਰਸ ਵਰਤ ਰਹੇ ਹਾਂ ਰਾਈਟ ਪਰ ਦੂਜੀ ਗੱਲ ਇਹ ਕਿ ਜਿੱਦਾਂ ਹੁਣ ਤੁਸੀਂ ਕਹਿ ਕੇ ਹਟੇ ਆ ਕਿ ਵਿਦਰਸ ਡਿਮਾਂਡ ਦੇਰ ਆਲਵੇਸ ਕੈਨ ਬੀ ਸਪਲਾਈ ਸਪਲਾਈ ਡਿਮਾਂਡ ਬੇਸਿਕ ਇਕਾਨਮੀ ਆ ਤੁਸੀਂ ਇਸ ਗੱਲ ਨੂੰ ਰੋਕ ਨਹੀਂ ਸਕਦੇ ਜਿੱਥੇ ਲੋਕਾਂ ਦੀ ਲੋੜ ਪੈਣੀ ਹੈ ਡਿਮਾਂਡ ਪੈਣੀ ਹੈ ਕਿ ਸਾਨੂੰ ਨਸ਼ਾ ਚਾਹੀਦਾ ਆ ਉੱਥੇ ਸਪਲਾਇਰ ਵੀ ਹੋਣੇ ਰਾਈਟ ਸੋ ਹੁਣ ਚਲੋ ਮੰਨਿਆ ਕਿ ਸਾਨੂੰ ਪਤਾ ਹੈ ਕਿ ਡਰੱਗ ਡੀਲਰ ਕੌਣ ਆ ਤੇ ਅਸੀਂ ਹੌਲੀ ਹੌਲੀ ਇਹ ਵੀ ਬਦਲਣਾ ਆ ਕਿ ਕਿੱਥੋਂ ਆ ਰਿਹਾ ਆ ਕਦੋਂ ਆ ਰਿਹਾ ਆ ਕਿੰਨਾ ਕੁ ਆ ਰਿਹਾ ਆ ਪਰ ਤੁਸੀਂ ਇਹ ਇਸ ਗੱਲ ਦਾ ਵੀ ਖਿਆਲ ਰੱਖਿਓ ਦਿਸ ਇਜ਼ ਕੈਨੇਡਾ ਰਾਈਟ ਸੋ ਜਿਹੜੇ ਸਾਡੇ ਲਾਅ ਆ ਸਖ਼ਤ ਬੰਦਿਸ਼ਾਂ ਆ ਸਾਡੇ ਉੱਤੇ ਪਈਆਂ ਹੋਈਆਂ ਆ ਕਿ ਸਾਨੂੰ ਜਿਹੜੀਆਂ ਸਾਨੂੰ ਜਿਹੜੇ ਲੀਗਲੀ ਸੈਟਿਸਫਾਈ ਕਰਨੇ ਪੈਂਦੇ ਆ ਕੇਸ ਤਿਆਰ ਕਰਨ ਲਈ ਰਾਈਟ ਉਹ ਲੀਗਲ ਸਰਟੀਫਿਕੇਸ਼ਨ ਦੇ ਬਿਨਾਂ ਅਸੀਂ ਨਹੀਂ ਕੁਛ ਕਰ ਸਕਦੇ
0: ਸੋ ਤੁਹਾਡੇ ਕੋਲ ਇਹਦਾ ਮਤਲਬ ਉਹਨੇ ਪ੍ਰੋਪਰ ਟੂਲਸ ਨਹੀਂ ਹੈਗੇ ਹਾਲਾਂਕਿ ਤੁਹਾਡੀ ਲਾਈਫ ਤੁਹਾਡੀ ਜਿਹੜੀ ਜੋਬ ਹੈ ਬਹੁਤ ਔਖੀ ਹੈ ਭਾਜੀ ਮੈਨੂੰ ਪਤਾ ਹੈ ਖਾਸ ਕਰਕੇ ਟੂ ਡੀਲ ਵਿਦ ਦੀਸ ਕਾਇੰਡ ਆਫ ਪੀਪਲ ਇਟਸ ਵੈਰੀ ਡੇਂਜਰਸ ਕਿਉਂਕਿ ਉਹਨਾਂ ਕੋਲੇ ਸਭ ਕੁਛ ਹੈ ਤੁਹਾਡੇ ਕੋਲੇ ਤੁਹਾਡੇ ਹੱਥ ਬੰਨੇ ਹੋਏ ਆ ਤੁਹਾਡੇ ਕੋਲੇ ਲਿਮਿਟਿਡ ਰਿਸੋਰਸਿਸ ਹੈ ਤੁਹਾਡੀਆਂ ਲਿਮਿਟੇਸ਼ਨਸ ਹੈਗੀਆਂ ਕਿੱਥੋਂ ਤੱਕ ਤੁਸੀਂ ਜਾ ਸਕਦੇ ਹੋ ਤੇ ਕੀ ਤੁਹਾਡੇ ਕੋਲੇ ਫਿਰ ਪ੍ਰੋਪਰ ਟੂਲਸ ਨਹੀਂ ਹੈਗੇ ਹੁਣ ਸਰਕਾਰ ਹਰ ਰੋਜ਼ ਕਹਾਣੀਆਂ ਸੁਣਦੇ ਆ ਜੀ ਲੌਂਗ ਗਨ ਰਜਿਸਟਰੀ ਜੀ ਤੇ ਅਸੀਂ ਗਨ ਬਾਏ ਬੈਕ ਜੀ ਹਾਲਾਂਕਿ ਜੁਨੀਆ ਕ੍ਰਿਮੀਨਲ ਐਕਟੀਵਿਟੀਜ਼ ਹੁੰਦੀਆਂ ਉਹ ਇਲੀਗਲ ਗਨਸ ਨਾਲ ਹੁੰਦੀਆਂ ਨੇ ਸਾਡਾ ਬਾਰਡਰ ਬਹੁਤ ਵੱਡਾ ਹੈ ਉਹ ਨਹੀਂ ਸੰਭਵ ਤੇ ਕਿਤੇ ਨਾ ਕਿਤੇ ਇਹ ਹੈ ਕਿ ਤੁਹਾਨੂੰ ਓਨੀ ਜਿਹੜੇ ਟੂਲਸ ਨਹੀਂ ਮਿਲ ਰਹੇ ਜਿੰਨੇ ਮਿਲਣੇ ਚਾਹੀਦੇ ਆ
1: ਨਹੀਂ ਭਾਜੀ ਟੂਲਸ ਦੀ ਗੱਲ ਨਹੀਂ ਵਾਂਸ ਅਗੇਨ ਆਈ ਮੀਨ ਇਟਸ ਲਾਸ ਰੂਲਸ ਰੈਗੂਲੇਸ਼ਨਸ ਪ੍ਰੋਸੀਜਰਸ ਪਾਲਿਸੀਜ਼ ਸਾਰਾ ਕੁਝ ਦੇਖਣਾ ਪੈਂਦਾ ਹੈ ਰਾਈਟ ਸਾਨੂੰ ਲਾਅ ਦੇ ਜਿਹੜੇ ਲਾਅ ਦਾ ਜਿਹੜਾ ਫਰੇਮਵਰਕ ਆ ਫਰੇਮਵਰਕ ਦੇ ਅੰਦਰ ਸਾਨੂੰ ਕੰਮ ਕਰਨਾ ਪੈਂਦਾ ਹੈ ਰਾਈਟ ਸੋ ਜੇ ਕੇਸ ਤਿਆਰ ਕਰਨਾ ਆ ਤੁਹਾਨੂੰ ਐਵੀਡੈਂਸ ਦੀ ਲੋੜ ਪੈਂਦੀ ਆ ਉਹ ਐਵੀਡੈਂਸ ਨੂੰ ਕੋਰਟ ਵਿੱਚ ਸੈਟਿਸਫਾਈ ਕਰਨ ਲਈ ਇਟਸ ਕਾਲਡ ਅ ਬਿਯੋਂਡ ਰੀਜ਼ਨਬਲ ਡਾਊਟ ਕਿ ਤੁਹਾਨੂੰ ਬਿਯੋਂਡ ਰੀਜ਼ਨਬਲ ਡਾਊਟ ਜੱਜ ਨੂੰ ਸਾਬਤ ਕਰਨਾ ਪੈਂਦਾ ਆ ਕਿ ਹਾਂ ਇਸ ਬੰਦੇ ਨੇ ਇਹ ਗਲਤੀ ਕੀਤੀ ਹੈ ਜਾਂ ਇਹ ਕ੍ਰਾਈਮ ਕੀਤਾ ਆ ਰਾਈਟ ਸੋ ਸਾਡੇ ਉੱਤੇ ਪ੍ਰੈਸ਼ਰ ਇਸ ਪੱਖੋਂ ਬਹੁਤ ਹੁੰਦਾ ਹੈ ਤੇ ਪਰ ਇਹ ਮੈਂ ਇਹੀ ਕਹੂੰਗਾ ਜਿੰਨਾ ਕੁਛ ਪੁਲਿਸ ਕਰ ਸਕਦੀ ਆਪਣੇ ਵੱਲੋਂ ਕਰ ਰਹੇ ਹਾਂ
0: ਤੁਸੀਂ ਮਿਹਨਤ ਕਰਦੇ ਹੋ ਕੇਸ ਬਣਾਉਂਦੇ ਹੋ ਬੰਦੇ ਨੂੰ ਅਰੈਸਟ ਵੀ ਕਰਦੇ ਹੋ ਬੰਦਾ ਅਗਲੇ ਦਿਨ ਬਾਹਰ ਆ ਜਾਂਦਾ ਹੈ ਤਾਂ ਜਿਹੜੀ ਅੰਡਰਸਟੈਂਡ ਕਰਦੇ ਹਾਂ ਕਿ ਜਿਹੜਾ ਅੱਜ ਤੋਂ 35-40-50 ਸਾਲ ਪਹਿਲਾਂ ਦਾ ਕੈਨੇਡਾ ਦਾ ਆਨਰ ਸਿਸਟਮ ਸੀਗਾ ਕਿ ਸਿਸਟਮ ਇਹੀ ਬਿਲੀਵ ਕਰਦਾ ਫਿਰ ਜਿਹੜੇ ਬੰਦੇ ਨੂੰ ਅਸੀਂ ਗੱਲ ਪੁੱਛ ਰਹੇ ਹਾਂ ਉਹ ਸ਼ਾਇਦ ਸਹੀ ਕਹਿ ਰਿਹਾ ਪਰ ਹੁਣ ਉਹ ਆਨਰ ਸਿਸਟਮ ਨਾਟ ਐਨੀ ਮੋਰ ਵੀ ਹੈਵ ਟੂ ਚੇਂਜ ਆਲ ਦਾ ਕ੍ਰਿਮੀਨਲ ਜਸਟਿਸ ਸਿਸਟਮ ਆਈ ਗੈਸ
1: ਇਹ ਤਾਂ ਭਾਜੀ ਮੀਨ ਪੋਲੀਟੀਸ਼ੀਅਨ ਨੂੰ ਪਤਾ ਪਰ ਅਸੀਂ ਜਿਹੜਾ ਕੰਮ ਕਰਨਾ ਅਸੀਂ ਕਰੀ ਜਾਣਾ
0: ਕਿਉਂਕਿ ਇਹ ਬਹੁਤ ਧੰਦਾ ਤੁਹਾਡੇ ਸ਼ਹਿਰ ਚ ਮੈਂ ਆਈ ਵਾਜ਼ ਸ਼ੌਕਡ ਹਨਸਲੀ ਮੈਂ ਪਿਛਲੇ ਸਾਲ ਇੰਡੀਆ ਗਿਆ ਸੀਗਾ ਤੇ ਵੈਸੇ ਕਿਸੇ ਦੇ ਘਰ ਬੈਠੇ ਗੱਲਾਂ ਬਾਤਾਂ ਕਰਦੇ ਸੀ ਉਹ ਆਪਣੀ ਪੋਟਲੀ ਜੀ ਖੋਲ ਕੇ ਆਪਦੀ ਗੋਲੀ ਬਣਾ ਰਹੇ ਸੀ ਤੇ ਮੈਂ ਵੈਸੇ ਪੁੱਛਣ ਲੱਗ ਗਿਆ ਮੈਨੂੰ ਬੰਦਾ ਕਹਿੰਦਾ ਮੈਂ ਹੈਰਾਨ ਹੋ ਗਿਆ ਹਨਸਲੀ ਸੁਣ ਕੇ ਕਹਿੰਦਾ ਭਾਜੀ ਬੰਦਾ ਵੈਨਕੂਵਰ ਤੋਂ ਆਉਂਦਾ ਸਾਲ ਦੀ ਸਪਲਾਈ ਦੇ ਜਾਂਦਾ
1: ਲਓ ਜੀ ਦੇਖ ਲਓ
0: ਇੰਡੀਆ ਚ ਬੰਦਾ ਵੈਨਕੂਵਰ ਤੋਂ ਜਾਂਦਾ ਤੇ ਸਾਲ ਦੀ ਉਹ ਕਹਿੰਦੇ ਸਾਲ ਦੀ ਸਪਲਾਈ ਦੇ ਜਾਂਦਾ ਸਾਨੂੰ ਦੈਟਸ ਆਲ ਸੌਖਾ ਹੁੰਦਾ ਜੀ ਪੁਲਿਸ ਨੀ ਕੁਛ ਕਰਦੀ ਪਰ ਜਿਹੜੇ ਬੰਦੇ ਨੇੜਿਓ ਦੇਖਦੇ ਆ ਪੁਲਿਸ ਨੂੰ ਦੇ ਆਰ ਡੂਇੰਗ ਦੇਅਰ ਬੈਸਟ ਲਾਈਕ ਯੂਅਰ ਮੈਂ ਓਨੈਸਟਲੀ ਮੈਂ ਤੁਹਾਨੂੰ ਸਲੂਟ ਕਰਦਾ ਮੈਂ ਤੁਹਾਡੀ ਜਦੋਂ ਪ੍ਰੋਫਾਈਲ ਦੇਖੀ ਨਾ ਮੈਂ ਕਿ ਯਾਰ ਵੀ ਤੁਸੀਂ ਕਿੰਨੀਆਂ ਆਰਗੇਨਾਈਜੇਸ਼ਨਾਂ ਦੇ ਬੋਰਡ ਦੇ ਉੱਤੇ ਹੋ ਕਿੰਨੇ ਤੁਸੀਂ ਐਫਰਟਸ ਕਰ ਰਹੇ ਹੋ ਪਿਛਲੇ 25-26 ਸਾਲ ਤੋਂ ਉਹਦੇ ਬਾਵਜੂਦ ਆਪਣੀ ਪਰਸਨਲ ਫਿਟਨੈਸ ਪਰਸਨਲ ਫੈਮਿਲੀ ਟਾਈਮ ਉਹਦੇ ਵਿੱਚੋਂ ਟਾਈਮ ਕੱਢ ਕੇ ਕਿੰਨੇ ਤੁਸੀਂ ਰੋਲ ਨਿਭਾ ਰਹੇ ਹੋ ਆਮ ਰੀਅਲੀ ਸਲੂਟ ਯੂ
1: ਆਈ ਰੀਅਲੀ ਅਪਰੀਸ਼ੀਏਟ ਦੈਟ ਭਾਜੀ ਥੈਂਕ
0: ਯੂ ਤੁਹਾਡੇ ਵਰਗੇ ਹੋਰ ਵੀ ਬਹੁਤ ਆਫਿਸਰ ਹੈਗੇ ਆ ਪਰ ਮੈਂ ਦੇਖ ਰਿਹਾ ਸੀ ਕਿ ਯਾਰ ਆਨੈਸਟਲੀ ਜਿਵੇਂ ਕਹਿੰਦੇ

0: ਹੈਟਸ ਆਫ ਟੂ ਯੂ ਧੰਨਵਾਦ ਤੁਸੀਂ ਸਾਨੂੰ ਪ੍ਰੋਟੈਕਟ ਕਰ ਰਹੇ ਜਿੰਨਾ ਕੋਸ਼ਿਸ਼ ਕਰ ਰਹੇ ਹੋ
1: ਮੈਂ ਦਿਲੋਂ ਸ਼ੁਕਰਗੁਜ਼ਾਰ ਹਾਂ ਭਾਜੀ ਜਿਹੜੇ ਇੰਨੀ ਸਪੋਰਟ ਮੈਂ ਰਹੀ ਹੈ ਕਮਿਊਨਿਟੀ ਦੇ ਵਿੱਚੋਂ ਮੈਂ ਤਾਂ ਇਹੀ ਮੰਗਦਾ ਕਿ ਕਿਡਜ਼ ਪਲੇ ਹੋਰਾਂ ਵਾਸਤੇ ਮਿਸਾਲ ਬਣੇ ਕਿ ਜੇ ਅਸੀਂ ਇੰਨਾ ਟਾਈਮ ਕੱਢ ਕੇ ਤੇ ਇੰਨਾ ਕੁਛ ਕਰ ਰਹੇ ਹਾਂ ਤੇ ਬਾਕੀ ਸਾਰਿਆਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ
0: ਕਿਡਜ਼ ਪਲੇ ਦੇ ਵਿੱਚ ਕੋਈ ਬੰਦੇ ਵਾਲੰਟੀਅਰ ਕਰ ਸਕਦੇ ਜੋ ਕਿ ਜ਼ਰੂਰਤ ਹੋਵੇ ਕਿਸੇ ਕਿਸਮ ਦੀ
1: ਹਮੇਸ਼ਾ ਹੀ ਹਮੇਸ਼ਾ ਹੀ ਮੈਂ ਕੈਲਗਰੀ ਦਾ ਜਿਹੜਾ ਕੰਟੈਕਟ ਇਨਫੋਰਮੇਸ਼ਨ ਮੈਂ ਤੁਹਾਨੂੰ
0: ਪਸੰਦ ਮੈਨੂੰ ਭੇਜੋ ਪਲੀਜ਼ ਆਲ ਡੂ ਮਾਈ ਬੈਸਟ ਹਾਲਾਂਕਿ ਮੈਂ ਕਈ ਜਗ੍ਹਾ ਤੇ ਇਨਵੋਲਵ ਹੈਗਾ ਫਿਰ ਵੀ ਪਰ ਮੈਂ ਜਿੰਨਾ ਕੁ ਮੇਰੇ ਕੋਲ ਟਾਈਮ ਹੋ ਮੈਂ ਕੋਸ਼ਿਸ਼ ਕਰੂੰਗਾ ਅਖੀਰ ਚ ਸਾਡੇ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੁੰਦੇ ਜੀ ਕਿਸ ਤਰ੍ਹਾਂ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਥੋੜਾ ਬਹੁਤਾ ਗਾਈਡ ਕਰ ਸਕਦੇ ਹਾਂ ਜਿਹੜੀਆਂ ਕਰੰਟ ਸਿਚੁਏਸ਼ਨ ਹੈਗੀਆਂ ਨੇ ਤੇ ਖੈਰ ਮੈਂ ਇਹ ਵੀ ਆਹ ਭੁੱਲ ਗਿਆ ਹੁਣ ਥੋੜਾ ਜਿਹਾ ਸਵਾਲ ਰਹਿ ਗਿਆ ਇਹਨਾਂ ਗੱਲਾਂ ਚ ਐਕਸਟੋਰਸ਼ਨ ਇਸ਼ੂਜ਼ ਦੇ ਵਿੱਚ ਆਮ ਤੌਰ ਤੇ ਪਿੱਛੇ ਜੇ ਸੁਣਿਆ ਸੀ ਜੀ ਬਿਸ਼ਨੋਈ ਗਰੁੱਪ ਨੇ ਲੈਟਰ ਪਾਤੀ ਹੈ ਜੀ ਗਵਰਨਮੈਂਟ ਨੂੰ ਕੈਨੇਡਾ ਗਵਰਨਮੈਂਟ ਵੀ ਸਾਡਾ 1000 ਬੰਦਾ ਇੱਥੇ ਭੇਜਿਆ ਹੋਇਆ ਇਹਦੇ ਵਿੱਚ ਕਿੰਨੀ ਕੁ ਤੁਹਾਨੂੰ ਲੱਗਦਾ ਸੱਚਾਈ ਹੈ ਕਿ ਹੋ ਕੀ ਰਿਹਾ ਹੈ ਐਕਸਟੋਰਸ਼ਨ ਕਾਲ
1: ਭਾਈ ਮੈਂ ਐਕਸਟੋਰਸ਼ਨ ਕਾਲ ਨਾਲ ਸਭ ਤੋਂ ਵੱਡੀ ਇਹ ਗੱਲ ਮੈਂ ਤੁਹਾਡੇ ਲਿਸਨਰਸ ਨੂੰ ਸਮਝਾਉਂਗਾ ਕਿ ਜੇ ਕਿਸੇ ਬਿਜ਼ਨਸਮੈਨ ਜਾਂ ਬਿਜ਼ਨਸ ਨੂੰ ਕੋਈ ਥ੍ਰੈਟ ਇਸ ਤਰ੍ਹਾਂ ਦਾ ਆ ਰਿਹਾ ਐਕਸਟੋਰਸ਼ਨ ਦਾ ਪਲੀਜ਼ ਕਾਲ ਪੁਲਿਸ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਤੁਸੀਂ ਇਹਨਾਂ ਨੂੰ ਪੇ ਆਫ ਕਰਦੇ ਆ ਤੁਹਾਡੀਆਂ ਅਸਲੀਆਂ ਪ੍ਰੋਬਲਮਾਂ ਉੱਥੋਂ ਸ਼ੁਰੂਆਤ ਹੋਣੀਆਂ ਆ ਕਿਉਂਕਿ ਉਹਨਾਂ ਨੇ ਤੁਹਾਡਾ ਪਿੱਛਾ ਨਹੀਂ ਛੱਡਣਾ ਸਾਰੀ ਉਮਰ ਲਈ ਇੱਕ ਵਾਰੀ ਤੁਸੀਂ ਪੇ ਆਫ ਕਰ ਦਿੱਤਾ ਰਾਈਟ ਤੇ ਬਾਕੀ ਬੰਦਿਆਂ ਨੇ ਵੀ ਤੰਗ ਹੋਣਾ ਹੈ ਕਿਉਂਕਿ ਜੇ ਤੁਸੀਂ ਇੱਕ ਵਾਰੀ ਪੇ ਆਫ ਕਰ ਦਿੱਤਾ ਉਹਨਾਂ ਨੇ ਕਹਿਣਾ ਇਸ ਬਿਜ਼ਨਸ ਨੇ ਪੇ ਆਫ ਕੀਤਾ ਤੇ ਬਾਕੀ ਬਿਜ਼ਨਸਾਂ ਨੂੰ ਵੀ ਪੇ ਆਫ ਕਰਨਾ ਪੈਣਾ ਹੈ ਇੱਕ ਵਾਰੀ ਪੈਸਾ ਇਹਨਾਂ ਦੇ ਮੂੰਹ ਲੱਗ ਜਾਵੇ ਇਹਨਾਂ ਨੇ ਪਿੱਛੇ ਨੂੰ ਨਹੀਂ ਹਟਣਾ ਤਾਂ ਕਰਕੇ ਜੇ ਪੁਲਿਸ ਨੂੰ ਕੰਟੈਕਟ ਕਰਦੇ ਆ ਹਾਂ ਚਲੋ ਮੰਨਿਆ ਕਿ ਤੁਹਾਨੂੰ ਥ੍ਰੈਟ ਤੇ ਰਿਟੈਲੀਏਸ਼ਨ ਦਾ ਡਰ ਆ ਪਰ ਫਿਰ ਵੀ ਇਟਸ ਅ ਬੈਟਰ ਆਪਸ਼ਨ ਕਿ ਪੁਲਿਸ ਅਟਲੀਸਟ ਤੁਹਾਨੂੰ ਸਹੂਲਤਾਂ ਤਾਂ ਦੇ ਸਕਦੀ ਹੈ ਤੁਹਾਨੂੰ ਪ੍ਰੋਟੈਕਟ ਕਰਨ ਲਈ
0: ਬਹੁਤ ਸਾਰੀਆਂ ਅਰੈਸਟ ਹੋਈਆਂ ਨੇ ਜੀ ਰੀਸੈਂਟਲੀ ਹੁਣ ਕਾਫੀ ਐਕਟਿਵ ਹੈ ਪੁਲਿਸ ਹਰ ਸਿਟੀ ਦੇ ਵਿੱਚ ਤੇ ਜਿਹੜਾ ਜਿਹੜਾ ਇਹ ਨਾਂ ਲੈ ਦਿੰਦੇ ਆ ਬਿਸ਼ਨੋਈ ਗਰੁੱਪ ਦਾ ਤੁਹਾਨੂੰ ਲੱਗਦਾ ਕੋਈ ਕਨੈਕਸ਼ਨ ਹੈ ਕਿ ਜਾਂ ਕੋਈ ਇਹ ਡਿਫਰੈਂਟ ਆਰਗੇਨਾਈਜ਼ਡ ਗਰੁੱਪ ਨੇ ਜਿਹੜੇ ਉਹਨਾਂ ਦਾ ਉਹਦਾ ਨਾਂ ਲੈ ਕੇ ਯੂਜ਼ ਕਰ ਲੋਕਾਂ ਨੂੰ ਡਰਾਈ ਜਾਂਦੇ ਆ
1: ਐਗਜ਼ੈਕਟਲੀ ਦੈਟਸ ਵਾਟ ਇਟ ਇਜ਼ ਇਹ ਲੋਕਾਂ ਇਹ ਕੋਈ ਇਹਨਾਂ ਦੀ ਪ੍ਰੋਪਰ ਗਰੁੱਪ ਨਹੀਂ ਬਣੀ ਹੁੰਦੀ ਕੋਈ ਪ੍ਰੋਫੈਸ਼ਨਲ ਗੈਂਗ ਨਹੀਂ ਇਹਨਾਂ ਨੇ ਬਸ ਨਾਂ ਹੀ ਲੈਣਾ ਹੁੰਦਾ ਹੈ ਲੋਕਾਂ ਵਿੱਚ ਡਰਾਵਾ ਪਾਉਣ ਵਾਸਤੇ
0: ਅਖੀਰ ਚ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਵਕਤ ਕੱਢਿਆ ਅੱਜ ਤੇ ਸਾਡੇ ਸੁਣਨ ਵਾਲਿਆਂ ਨੂੰ
1: ਸੁਣਨ ਵਾਲਿਆਂ ਨੂੰ ਭਾਜੀ ਮੈਂ ਇਹੀ ਕਹੂੰਗਾ ਕਿ ਜਿਹੜੇ ਪੈਸੇ ਦੀ ਦੌੜ ਸਾਰਿਆਂ ਨੂੰ ਲੱਗੀ ਹੋਈ ਹੈ ਫਿਗਰਤ ਰਾਈਟ ਕਿਉਂਕਿ ਤੁਸੀਂ ਉਹਨਾਂ ਇੱਕ ਬਣਾਓ ਜਿੰਨੇ ਕਹਿਣ ਦਾ ਮਤਲਬ ਹੈ ਕਿ ਤੁਹਾਡਾ ਘਰ ਦੇ ਵਿੱਚ ਸਰਦਾ ਹੋਵੇ ਪਰ ਜਿਹੜੇ ਗੁਰੂ ਨਾਨਕ ਦੇ ਪ੍ਰਿੰਸੀਪਲ ਸੀ ਜਿਹਦੇ ਮੁਤਾਬਿਕ ਆਪਾਂ ਨੂੰ ਸਾਰਿਆਂ ਨੂੰ ਰਹਿਣਾ ਚਾਹੀਦਾ ਕਿਰਤ ਕਰੋ ਵੰਡ ਕੇ ਛਕੋ ਤੇ ਆਪਣੇ ਨਾਲ ਜਪੋ ਵੈਰੀ ਸਿੰਪਲ ਤੇ ਇਹੀ ਪ੍ਰਿੰਸੀਪਲ ਤੁਹਾਨੂੰ ਆਪਣੇ ਬੱਚਿਆਂ ਨੂੰ ਸਿਖਾਉਣੇ ਚਾਹੀਦੇ ਹਨ ਰਾਈਟ ਕਿ ਇਮਾਨਦਾਰੀ ਨਾਲ ਆਪਣਾ ਕੰਮ ਕਰੋ ਹਾਰਡ ਵਰਕ ਕਰੋ ਕਿਤੇ ਤੇ ਕਿਤੇ ਤੁਸੀਂ ਉੱਚੀਆਂ ਮੰਜ਼ਲਾਂ ਤੱਕ ਪਹੁੰਚ ਸਕਦੇ ਹਾਂ ਪੜ੍ਹਾਈ ਕਰਕੇ ਪਰ ਜੇ ਆਪਾਂ ਬੱਚੇ ਨੂੰ ਇਹੀ ਸਿਖਾਉਂਦੇ ਹਾਂ ਕਿ ਪੈਸਾ ਹੀ ਅਸਲੀ ਰੱਬ ਆ ਤੇ ਨੈਚੁਰਲੀ ਬੱਚੇ ਨੇ ਫਿਰ ਉਸ ਪਾਸੇ ਹੀ ਪੈਣਾ
0: ਜਿਹੜੀ ਸ਼ੋਅ ਆਫ ਘਰਾਂ ਚ ਦਿਖਾਈ ਜਾਂਦੀ ਹੈ ਵੱਡੇ ਘਰਾਂ ਦੀਆਂ ਵੱਡੀਆਂ ਕਾਰਾਂ ਦੀ ਉਹ ਘੱਟ ਹੋਣੀ ਚਾਹੀਦੀ ਹੈ ਹਾਲਾਂਕਿ ਉਹ ਸਾਰੇ ਕਰਜ਼ੇ ਚੱਕੇ ਹੁੰਦੇ ਆ ਫਿਰ ਬੱਚਾ ਉਹੀ ਚੀਜ਼ ਐਕਸਪੈਕਟ ਕਰਦਾ ਆਪਣੀ ਲਾਈਫ ਦੇ ਵਿੱਚ ਫਿਰ ਨੈਚੁਰਲੀ ਜੇ ਨਾ ਉਹਨੂੰ ਮਿਲੇ ਤਾਂ ਫਿਰ ਉਹ ਹੋਰ ਰਸਤੇ ਲੱਭਦਾ ਜੀ
1: ਬਿਲਕੁਲ
0: ਸੰਤ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਵੈਰੀ ਮਚ ਅਪਰੀਸ਼ੀਏਟ ਯੋਰ ਟਾਈਮ ਜੀ
1: ਥੈਂਕ ਯੂ ਸੋ ਮਚ ਭਾਜੀ ਆਪਣਾ ਖਿਆਲ ਰੱਖਿਆ ਓਕੇ ਜੀ ਸਤਿ ਸ਼੍ਰੀ ਅਕਾਲ
0: ਏਸੀ ਆਫੀਸਰ ਕੁਲਵਿੰਦਰ ਕੈਲ ਦਸਾਂਝ ਮੈਂ ਇਹਨਾਂ ਨੂੰ ਕਈ ਚਿਰ ਤੋਂ ਫਾਲੋ ਕਰ ਰਿਹਾ ਸੀਗਾ ਦੇਖ ਰਿਹਾ ਸੀਗਾ ਖੁਸ਼ੀ ਹੁੰਦੀ ਹੈ ਯਾਰ ਮਾਣ ਹੁੰਦਾ ਇੱਦਾਂ ਦੇ ਜਿਹੜੇ ਆਫੀਸਰ ਹਨ ਜਿਨ੍ਹਾਂ ਜਿਨ੍ਹਾਂ ਦੀ ਇਨਵੋਲਵਮੈਂਟ ਕਮਿਊਨਿਟੀ 'ਚ ਇੰਨੀ ਕੁ ਜ਼ਿਆਦਾ ਹੈ ਹਾਲਾਂਕਿ ਜੋਬ ਹੈ ਉਹ ਜੋਬ ਕਰਕੇ ਆਪਦੇ ਘਰ ਵੀ ਜਾ ਸਕਦੇ ਆ ਪਰ ਜਦੋਂ ਤੁਹਾਨੂੰ ਕਮਿਊਨਿਟੀ ਦਾ ਫਿਕਰ ਹੋਵੇ ਨਾ ਦਿਲੋਂ ਫਿਕਰ ਹੋਵੇ ਤਾਂ ਫਿਰ ਤੁਸੀਂ ਇੱਦਾਂ ਇਨਵੋਲਵ ਹੁੰਦੇ ਆ ਕਮਿਊਨਿਟੀ ਦੇ ਵਿੱਚੋਂ ਨੇੜਿਓ ਜਾ ਕੇ ਕਿੰਨੇ ਕੁ ਓਪਰੇਸ਼ਨਾਂ ਦੇ ਵਿੱਚ ਆਫੀਸਰ ਦਸਾਂਝ ਮੈਨੂੰ ਪਤਾ ਹੋਰ ਵੀ ਹੋਣਗੇ ਪਰ ਮੇਰੀ ਜਦੋਂ ਕਿਉਂਕਿ ਇਹਨਾਂ ਨਾਲ ਮੈਂ ਇਹਨਾਂ ਨੂੰ ਫੋਲੋ ਕਰਦਾ ਰਿਹਾ ਸੀ ਇਹਨਾਂ ਦੀਆਂ ਗੱਲਾਂ ਬਾਤਾਂ ਨੂੰ ਐਜ਼ ਏ ਅੰਡਰਕਵਰ ਓਪਰੇਟਰ ਪਬਲਿਕ ਸੇਫਟੀ ਯੂਨਿਟ ਦੇ ਵਿੱਚ ਓਪਰੇਸ਼ਨ ਕਮਾਂਡ ਸੈਂਟਰ ਦੇ ਵਿੱਚ ਫਾਈਨੈਂਸ਼ੀਅਲ ਕ੍ਰਾਈਮ ਸੈਂਟਰ ਦੇ ਡੋਮੈਸਟਿਕ ਵਾਇਲੈਂਸ ਯੂਨਿਟ ਦੇ ਡਰੱਗ ਯੂਨਿਟ ਪਤਾ ਨਹੀਂ ਕਿੱਥੇ ਕਿੱਥੇ 17 ਤੋਂ 18 ਮੈਂ ਦੇਖ ਰਿਹਾ ਸੀਗਾ ਇਹ ਡਿਫਰੈਂਟ ਡਿਫਰੈਂਟ ਆਰਗੇਨਾਈਜੇਸ਼ਨਸ ਦੇ ਬੋਰਡ ਦੇ ਉੱਤੇ ਮੈਂਬਰ ਹੈ ਤੇ ਇੰਨਾ ਟਾਈਮ ਜਿਹੜਾ ਕਿਡਜ਼ ਪਲੇ ਫਾਊਂਡੇਸ਼ਨ ਇਹਨਾਂ ਨੇ ਬਣਾਈ ਸੀਗੀ ਇਸੇ ਕਰਕੇ ਬਣਾਈ ਸੀਗੀ 2015 ਦੇ ਵਿੱਚ ਕਿ ਜਿਹੜੀ ਯੰਗ ਜਨਰੇਸ਼ਨ ਹੈ ਬੱਚਿਆਂ ਨੂੰ ਅਸੀਂ ਸ਼ੁਰੂ ਤੋਂ ਹੀ ਗਾਈਡ ਕਰਨਾ ਸ਼ੁਰੂ ਕਰੀਏ ਕਿ ਆਹ ਜਿਹੜੇ ਰਸਤੇ ਨੇ ਇਹ ਗਲਤ ਨੇ ਉਹ ਕੋਸ਼ਿਸ਼ ਕਰਦੇ ਨੇ ਪਰ ਫਿਰ ਵੀ ਜਿਵੇਂ ਕਹਿੰਦੇ ਆ ਦੁਨੀਆਂ ਦੀ ਚੱਕਾਚੌਂਦ ਦੇ ਵਿੱਚ ਜਿਹੜੀ ਗੱਲ ਉਹਨਾਂ ਨੇ ਦੱਸੀ ਸੀ ਪਿੱਛੇ ਜੇ ਦੋ ਬੱਚਿਆਂ ਦੀ ਡੈਥ ਹੋਈ ਸੀ ਜਿਹੜੇ ਇੱਕ 17 ਸਾਲ ਦਾ ਸੀ ਇੱਕ 18 ਸਾਲ

ਦਾ ਸੀ ਉਹ ਤੇ ਇਹ ਪਿਛਲੇ 5-7 ਸਾਲਾਂ ਤੋਂ ਕੰਮ ਕਰ ਰਹੇ ਸੀ ਉਹਨਾਂ ਨੇ ਦੱਸਿਆ ਵੀ ਹੈ ਉਹ ਸਿੰਗਲ ਮਦਰ ਸੀਗੀ ਜਿਹਨਾਂ ਦਾ ਬੇਟਾ ਸੀਗਾ ਤਾਂ ਉਹਨੂੰ ਪਤਾ ਲੱਗ ਗਿਆ ਸੀ ਉਹਨੇ ਦੱਸਤਾ ਇਹਨਾਂ ਨੂੰ ਕਿ ਇੱਦਾਂ ਕਰਕੇ ਮੇਰਾ ਬੱਚਾ ਮੈਨੂੰ ਲੱਗਦਾ ਗਲਤ ਰਸਤੇ 'ਚ ਤੇ ਕਿਉਂਕਿ ਹੁਣ ਆਫਟਰ ਆਲ ਸਿੰਗਲ ਮਦਰ ਦੇ ਕੋਲੇ ਮਿਨੀਮਮ ਜਿਹੜੇ ਉਹ ਕਿੰਨੇ ਕੁ ਰਿਸੋਰਸਿਸ ਹੋਣਗੇ ਬੱਚੇ ਨੂੰ ਜਿਹੜੀਆਂ ਉਹਨਾਂ ਦੀ ਲੋੜਾਂ ਪੂਰੀਆਂ ਕਰਨ ਦੇ ਲਈ ਤੇ ਜਿਹੜੀਆਂ ਕਿ ਹੋ ਸਕਦਾ ਕੋਈ ਬਾਹਰੋਂ ਪੂਰੀਆਂ ਕਰਨ ਲੱਗ ਗਿਆ ਹੋਵੇ ਤੇ ਜਿਹਦੇ ਕਰਕੇ ਬੱਚਾ ਉਧਰ ਨੂੰ ਉਲਾਰ ਹੋ ਗਿਆ ਪਰ ਜਦੋਂ ਇਹਨਾਂ ਨੂੰ ਪਤਾ ਲੱਗਿਆ ਇਹ 4-5 ਸਾਲ ਕੰਮ ਕਰਦੇ ਰਹੇ ਪਰ ਫਿਰ ਵੀ ਜਿਹੜਾ ਦੂਜੇ ਪਾਸੇ ਉਹ ਜ਼ਿਆਦਾ ਇਹਨਾਂ ਨੂੰ ਮਿਲ ਰਿਹਾ ਸੀਗਾ ਬੱਚੇ ਨੂੰ ਮਿਲ ਰਿਹਾ ਸੀ ਜਿਵੇਂ ਦੱਸਿਆ ਉਹਨਾਂ ਨੇ ਜੇ ਬੱਚੇ ਨੂੰ ਹਰ ਵੀਕ ਤੋਂ $1,000 ਕੈਸ਼ ਮਿਲੇ ਤੇ ਹੋਰ ਜਿਹੜੀਆਂ ਜ਼ਰੂਰਤਾਂ ਦੀ ਜਿਹੜੀ ਉਸ ਉਮਰ 'ਚ ਜ਼ਰੂਰਤ ਹੁੰਦੀ ਹੈ ਉਹ ਮਿਲੇ ਤਾਂ ਫਿਰ ਬੱਚਾ ਉੱਧਰ ਨੂੰ ਜਾਊਗਾ ਕਿਉਂਕਿ ਉਹਨਾਂ ਉਹਨਾਂ ਕੋਲੇ ਤਾਂ ਇਹਨਾਂ ਚੀਜ਼ਾਂ ਦੀ ਕਮੀ ਨਹੀਂ ਨਾ ਹੈਗੀ ਉਹਨਾਂ ਕੋਲੇ ਨਾ ਪੈਸੇ ਦੀ ਕਮੀ ਹੈ ਉਹ ਹਰ ਚੀਜ਼ ਤੁਹਾਨੂੰ ਖਰੀਦ ਕੇ ਲੈ ਕੇ ਦੇ ਸਕਦੇ ਆ ਸੋ ਇਸ ਕਰਕੇ ਜ਼ਰੂਰਤ ਇਹੀ ਹੈ ਕਿ ਦੇਖੋ ਆਪਾਂ ਗੱਲਾਂ ਪਹਿਲਾਂ ਵੀ ਕਰਦੇ ਰਹੇ ਹਾਂ ਕਿ ਜਿਹੜੇ ਸਾਡੀ ਦੌੜ ਲੱਗੀ ਹੋਈ ਹੈ ਨਾ ਵੀ ਦੇਖੋ ਦੇਖ ਵੱਡੇ ਵੱਡੇ ਘਰ 3,000, 5,000, 7,000, 10,000 ਇਹ ਮੁੱਕਣੀ ਨਹੀਂ ਜਾਂ ਵੱਡੀਆਂ ਵੱਡੀਆਂ ਕਾਰਾਂ ਇਹ ਨਹੀਂ ਦੌੜਾਂ ਮੁੱਕਣੀਆਂ ਜਿੰਨਾ ਮਰਜ਼ੀ ਭੱਜ ਲਓ ਪਰ ਉਸ ਤੋਂ ਬਾਅਦ ਵੱਡੀ ਗੱਲ ਇਹ ਵੀ ਹੈ ਕਿ ਜਦੋਂ ਬੱਚੇ 18 ਸਾਲ ਤੋਂ ਉੱਪਰ ਹੋ ਗਏ ਉਹ ਜ਼ਰੂਰੀ ਨਹੀਂ ਤੁਹਾਡੇ ਨਾਲ ਰਹਿਣ ਤੇ ਜੇ ਇਹ ਸਾਰਾ ਕੁਛ ਅਸੀਂ ਦੇਖ ਰਹੇ ਹਾਂ ਅੱਖਾਂ ਨਾਲ ਆਪਣੇ ਆਲੇ ਦੁਆਲੇ ਜਿਹੜੇ ਚਲੋ ਜਿਹਨਾਂ ਦੇ ਬੱਚੇ ਛੋਟੇ ਆ ਉਹਨਾਂ ਨੂੰ ਤਾਂ ਸ਼ਾਇਦ ਨਹੀਂ ਹਲੇ ਇਹ ਰੀਅਲਾਈਜੇਸ਼ਨ ਹੋਊਗੀ ਪਰ ਜਿਹਨਾਂ ਦੇ ਬੱਚੇ ਵੱਡੇ ਹੋ ਚੁੱਕੇ ਨੇ 18, 20, 22, 25 ਸਾਲ ਦੇ ਹੋ ਚੁੱਕੇ ਨੇ ਉਹ ਸਾਰਾ ਕੁਛ ਦੇਖ ਰਹੇ ਨੇ ਕਿ ਜਿੰਨਾ ਮਰਜ਼ੀ ਭੱਜ ਲਓ ਤੁਸੀਂ 2 ਘਰ ਲੈ ਲਓ 5 ਘਰ ਲੈ ਲਓ 10 ਘਰ ਲੈ ਲਓ ਕੋਈ ਪਲਾਜ਼ਾ ਲੈ ਲਓ ਹੋਟਲ ਮੋਟਲ ਬਣਾ ਲਓ ਐਂਡ ਆਫ ਦਾ ਡੇ ਤੁਹਾਡੇ ਬੱਚੇ ਮੈਜੋਰਿਟੀ ਆਫ ਦਾ ਟਾਈਮ ਉਹ ਆਪਣੇ ਆਪ ਲਾਈਫ ਸਟਾਈਲ ਆਪਣੀ ਜ਼ਿੰਦਗੀ ਆਪ ਜਿਉਣਾ ਚਾਹੁੰਦੇ ਆ ਉਹਨਾਂ ਨੂੰ ਕੋਈ ਕੇਅਰ ਨਹੀਂ ਹੈਗੀ ਕਿ ਤੁਸੀਂ ਕੀ ਬਣਾਇਆ ਉਹਨਾਂ ਨੂੰ ਕੋਈ ਪਰਵਾਹ ਨਹੀਂ ਕਿ ਤੁਹਾਡੇ ਕੋਲ ਕਿੱਡਾ ਵੱਡਾ ਘਰ ਹੈ ਸੋ ਜੇ ਅਸੀਂ ਇਹ ਚੀਜ਼ਾਂ ਤੋਂ ਸਿੱਖ ਲਈਏ ਕੁਛ ਕਿ ਜਿੱਥੇ ਸੋਸ਼ਲ ਮੀਡੀਆ 'ਤੇ ਗਾਰਬੇਜ ਬਹੁਤ ਪਿਆ ਉੱਥੇ ਇਹੋ ਜਿਹੀਆਂ ਤੁਹਾਨੂੰ ਨੌਲੇਜ ਵਾਲੀਆਂ ਚੀਜ਼ਾਂ ਵੀ ਬਹੁਤ ਮਿਲਦੀਆਂ ਜ਼ਿੰਦਗੀ ਦੇ ਬਹੁਤ ਸਾਰੇ ਵਧੀਆ ਵਧੀਆ ਲੋਕਾਂ ਦੀਆਂ ਇੰਟਰਵਿਊ ਤਜ਼ਰਬੇ ਮਿਲਦੇ ਜੇ ਉੱਥੋਂ ਅਸੀਂ ਕੁਛ ਸਿੱਖ ਲਈਏ ਤਾਂ ਮੇਰੇ ਖਿਆਲ ਨਾਲ ਅਸੀਂ ਆਉਣ ਵਾਲੀ ਜਨਰੇਸ਼ਨ ਲਈ ਬਹੁਤ ਕੁਛ ਕਰ ਸਕਦੇ ਹਾਂ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਅਸੀਂ ਬਹੁਤ ਲੋਕਾਂ ਕੋਲ ਟਾਈਮ ਹੈਗਾ ਬਹੁਤ ਸਾਡੇ ਬਜ਼ੁਰਗ ਨੇ ਜਿਹੜੇ ਪੜ੍ਹੇ ਲਿਖੇ ਬਜ਼ੁਰਗ ਮੈਂ ਮੇਰੇ ਕਹਿਣ ਦਾ ਮਤਲਬ 60, 65, 70 ਸਾਲ ਦੇ ਜਿਹੜੇ ਅਕਸਰ ਤੁਸੀਂ ਪਾਰਕਾਂ ਦੇ ਵਿੱਚ ਜਾਂ ਜੈਨਸ ਸੈਂਟਰ ਜਾਂ ਸੀਨੀਅਰ ਸੈਂਟਰਾਂ 'ਚ ਬੈਠ ਕੇ ਤਾਸ਼ ਖੇਡਦੇ ਦੇਖੋਗੇ ਪਰ ਉਹਨਾਂ ਕੋਲ ਗਿਆਨ ਬਹੁਤ ਹੈ ਕੁਛ ਲੋਕਾਂ ਕੋਲ ਜੇ ਅਸੀਂ ਇਹੋ ਜਿਹੀਆਂ ਫਾਊਂਡੇਸ਼ਨਾਂ ਵਿੱਚ ਟਾਈਮ ਸਪੈਂਡ ਕਰਨਾ ਸ਼ੁਰੂ ਕਰ ਦਈਏ ਕਿਸੇ ਪਰਿਵਾਰ ਨੂੰ ਬਚਾ ਲਈਏ ਤਾਂ ਮੇਰਾ ਖਿਆਲ ਹੈ ਇਦੋਂ ਵੱਡੀ ਸੇਵਾ ਹੋਰ ਨਹੀਂ ਹੋ ਸਕਦੀ ਪਰ ਸਾਨੂੰ ਭੁੱਸ ਪੈ ਜਾਂਦਾ ਵੀ ਅਸੀਂ ਉੱਥੇ ਪਹੁੰਚਣਾ ਅਤੇ ਤਾਸ਼ ਖੇਡਣੀ ਹੈ ਅਤੇ ਗੱਲਾਂ ਬਾਤਾਂ ਮਾਰਨੀਆਂ ਫਿਰ ਉੱਥੇ ਇੰਟਰਨੈਸ਼ਨਲ ਪੋਲੀਟਿਕਸ ਡਿਸਕਸ ਕੀਤੀ ਜਾਂਦੀ ਹੈ ਜੇ ਇਹਨਾਂ ਚੀਜ਼ਾਂ ਤੋਂ ਅਸੀਂ ਜੇ ਥੋੜ੍ਹਾ ਜਿਹਾ ਟਾਈਮ ਕੱਢ ਕੇ ਆਪਾਂ ਸਮਾਜ ਦੇ ਲਈ ਵੀ ਟਾਈਮ ਕੱਢ ਲਈਏ ਤਾਂ ਵਧੀਆ ਸਮਾਜ ਬਣਾ ਸਕਦੇ ਹਾਂ ਔਰ ਉਹ ਸਮਾਜ ਸਾਡੇ ਸਾਰਿਆਂ ਲਈ ਹੋਊਗਾ ਉਹਦੇ ਵਿੱਚ ਅਸੀਂ ਵੀ ਸ਼ਾਮਲ ਹੈ ਮੇਰੇ ਖਿਆਲ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਇੱਦਾਂ ਦੇ ਆਫਿਸਰ ਹੋਰ ਬਹੁਤ ਹੈ ਕੈਲ ਦੋਸਾਂਜ ਵਰਗੇ ਆਫਿਸਰ ਖੋਸਾ ਹੈ ਉੱਥੇ ਇੱਕ BC ਦੇ ਵਿੱਚ ਇੱਥੇ ਵੀ ਸਾਡੇ ਆਫਿਸਰ ਬਹੁਤ ਨੇ ਜਿਹੜੇ ਮਿਹਨਤ ਕਰਦੇ ਨੇ ਪਰ ਜਿਵੇਂ ਉਹਨਾਂ ਨੇ ਵੀ ਦੱਸਿਆ ਕਿ ਉਹ ਉਹਨਾਂ ਦਾ ਕੰਮ ਹੈ ਜਿਹੜੀਆਂ ਉਹਨਾਂ ਨੂੰ ਲਿਮੀਟੇਸ਼ਨ ਹੈਗੀਆਂ ਜੋ ਇਹਨਾਂ ਦਾ ਦਾਇਰਾ ਹੈਗਾ ਉਹਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਨਾ ਫੜਨਾ ਕੇਸ ਬਣਾਉਣਾ ਉਦੋਂ ਅੱਗੇ ਜਾ ਕੇ ਫਿਰ ਉਹ ਕੇਸ ਪ੍ਰੋਸੀਕਿਊਟਰ ਨੇ ਦੇਖਣਾ ਹੁੰਦਾ ਕਿ ਕੇਸ ਕੋਰਟ ਦੇ ਵਿੱਚ ਕਿੱਥੇ ਖੜਦਾ ਹੈ ਹੁਣ ਇਹਨਾਂ ਦੀ ਮਿਹਨਤ ਤੇ ਕਰਨ ਦੇ ਬਾਵਜੂਦ ਵੀ ਕਈ ਵਾਰੀ ਕ੍ਰਾਊਨ ਪ੍ਰੋਸੀਕਿਊਟਰ ਕਹਿਣ ਕਿ ਨਹੀਂ ਇਹ ਕਿਤੇ ਨਾਟ ਗੋਇੰਗ ਟੂ ਫਲਾਈ ਐਨੀਵੇਅਰ ਬੰਦਾ ਬਾਹਰ ਆ ਜਾਂਦਾ ਸੋ ਰੌਲਾ ਮੁੱਕਦਾ ਉੱਥੇ ਆ ਕੇ ਫੇਰ ਹੈ ਕਿ ਸਾਨੂੰ ਬਹੁਤ ਕੁਛ ਸਾਡੇ ਪੋਲੀਟੀਸ਼ੀਅਨਾਂ ਨੂੰ ਬਹੁਤ ਕੁਛ ਬਦਲਣਾ ਪਊਗਾ ਹੁਣ ਸਾਡੇ ਪੋਲੀਟੀਸ਼ੀਅਨ ਕੀ ਕਰਦੇ ਆ ਇੱਕ ਦੂਜੇ ਤੇ ਬਲੇਮ ਗੇਮ ਡਰਾਮਾ ਦੇਖ ਲਓ ਤੁਸੀਂ ਜਦੋਂ ਮਰਜ਼ੀ ਕਈ ਵਾਰੀ ਸੋਸ਼ਲ ਮੀਡੀਆ ਤੇ ਹੁੰਦਾ ਜਾਂ ਤੁਸੀਂ ਵੈਸੇ ਵੀ ਮੇਰੇ ਖਿਆਲ ਹੈ ਪਾਰਲੀਮੈਂਟ ਦੇ ਕੋਈ ਹੋਣੀ ਹੈ ਵੈਬਸਾਈਟ ਜਾ ਕੇ ਦੇਖ ਲਓ ਉੱਥੇ ਡਰਾਮਾ ਤੁਸੀਂ ਦੇਖ ਲਓ ਕੀ ਹੁੰਦਾ ਉਧਰਲੀਆਂ ਉਂਗਲਾਂ ਉਧਰ ਨੂੰ ਉਧਰਲੀਆਂ ਉਂਗਲਾਂ ਉਧਰ ਨੂੰ ਸਰਕਾਰ ਵਾਲੇ ਜਵਾਬ ਦੇ ਕੇ ਬਹਿ ਜਾਂਦੇ ਆ ਪਿੱਛੇ ਉਹ ਤਾੜੀਆਂ ਮਾਰੇ ਜਾਂਦੇ ਆ ਤੇ ਚੀਕਾਂ ਮਾਰੇ ਜਾਂਦੇ ਆ ਉੱਧਰ ਮੁੜ ਕੇ ਵਿਰੋਧੀ

ਤੇਰਾ ਵਾਲਾ ਉੱਠ ਕੇ ਕਹਿ ਦਿੰਦਾ ਫਿਰ ਉਹ ਚੀਕਾਂ ਮਾਰੇ ਜਾਂਦੇ ਤਾੜੀਆਂ ਮਾਰੇ ਜਾਂਦੇ ਇਦੋਂ ਵੱਧ ਦੇਰ ਇਜ਼ ਨਥਿੰਗ ਐਲਸ ਕੋਈ ਰਲ ਕੇ ਇਹ ਨਹੀਂ ਕੀਤਾ ਜਾਂਦਾ ਕਿ ਤੁਸੀਂ ਸਾਰੇ ਆਲ ਇਲੈਕਟਡ ਬਾਈ ਦਾ ਕੈਨੇਡੀਅਨਸ ਐਂਡ ਆਲ ਕੈਨੇਡੀਅਨ ਨੋ ਮੈਟਰ ਕੰਜ਼ਰਵੇਟਿਵ ਐਨ ਡੀ ਪੀ ਲਾ ਕਿਊਬਿਕ ਔਰ ਲਿਬਰਲ ਦੇ ਵਾਂਟ ਪੀਸ ਆਫ ਮਾਇੰਡ ਬੈਟਰ ਲਾਈਫ ਰੂਲ ਆਫ ਲਾ ਜੇ ਇੱਕ ਕਾਨੂੰਨ ਲਿਆਉਂਦਾ ਦੂਜੇ ਨਹੀਂ ਪਾਸ ਹੋਣ ਦਿੰਦੇ ਦੂਜਾ ਲਿਆਉਂਦਾ ਦੂਜੇ ਨਹੀਂ ਪਾਸ ਹੋਣ ਦਿੰਦੇ ਕਿਉਂਕਿ ਕ੍ਰੈਡਿਟ ਮਿਲ ਜੂ ਜਿਹੜੇ ਮੂਹਰਲੇ ਹੈ ਦੋਨੇ ਪਾਸੇ ਮੂਹਰਲੇ ਪੰਜ ਸੱਤ ਵਾਲੇ ਬਾਕੀ ਤਾਂ ਸਾਰੇ ਪਿੱਛੇ ਵਾਲੇ ਤਾਂ ਜਿਹੜੇ ਉਹ ਤਾਂ ਨੰਬਰ ਹੀ ਨੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਪੱਛਦਾ ਅਕਸਰ ਦੇਖ ਲਓ ਤੁਸੀਂ ਜੇ ਵਿਰੋਧੀ ਧਿਰ ਵਾਲੇ ਨੇ ਖੜ ਕੇ ਹੱਥ ਖੜਾ ਕਰਤਾ ਤਾਂ ਪਿਛਲੇ ਨੇ ਵੀ ਖੜਾ ਕਰ ਦੇਣਾ ਜਾਂ ਹੱਥ ਉਹਨੇ ਥੱਲੇ ਨੂੰ ਕਰਤਾ ਤਾਂ ਥੱਲੇ ਨੂੰ ਕਰ ਲੈਣਾ ਉਹ ਤੈਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਗੱਲ ਕੀ ਚੱਲ ਰਹੀ ਹੈ ਸੋ ਪੋਲੀਟੀਸ਼ੀਅਨਾਂ ਤੇ ਗੱਲ ਮੁੱਕਦੀ ਆ ਕਿ ਜਦ ਤੱਕ ਕਾਨੂੰਨ ਜਿਹੜੇ ਹੈਗੇ ਨਹੀਂ ਚੇਂਜ ਕੀਤੇ ਜਾਂਦੇ ਸਖ਼ਤ ਲਾ ਨਹੀਂ ਬਣਾਏ ਜਾਂਦੇ ਹੁਣ ਹਰ ਵੀਕ ਹਰ ਮਹੀਨੇ ਕਹਾਣੀਆਂ ਵੈਨਕੂਵਰ ਦੀਆਂ ਸੁਣਦੇ ਹਾਂ ਕਿ ਕੰਟੇਨਰਾਂ ਦੇ ਕੰਟੇਨਰ ਦਸ ਦਸ ਕੁਇੰਟਲ ਪੰਦਰਾਂ ਪੰਦਰਾਂ ਕੁਇੰਟਲ ਜਿਹੜੀ ਹੈਗੀ ਹੈ ਡਰੱਗ ਹੈ ਫੀਮ ਹੈ ਉਹ ਕਈ ਵਾਰੀ ਇਹ ਵੀ ਹੁੰਦਾ ਕਿ ਪਤਾ ਲੱਗ ਗਿਆ ਜੀ ਫਲਾਣੇ ਵੇਅਰ ਹਾਊਸ 'ਚ ਗਈ ਆ ਪਰ ਉਦੋਂ ਵੇਅਰ ਹਾਊਸ ਤੋਂ ਬਾਅਦ ਕੋਈ ਬੰਦਾ ਫੜਿਆ ਵੀ ਉਹਦਾ ਕੋਈ ਨਹੀਂ ਪਤਾ ਲੱਗਦਾ ਆਫਿਸਰ ਦਸਾਂਝ ਦੀ ਮੈਂ ਗੱਲ ਸੁਣ ਰਿਹਾ ਸੀਗਾ ਪਿਛਲੀ ਵਾਰ ਇੱਕ ਕਿਤੇ ਪੋਡਕਾਸਟ 'ਤੇ ਸੀਗੀ ਉਹਨਾਂ ਦੀ ਗੱਲ ਕਈ ਵਾਰੀ ਰੇਡੀਓ 'ਤੇ ਉਹਨਾਂ ਲਈ ਕਹਿਣਾ ਔਖਾ ਹੋ ਜਾਂਦਾ ਉਹ ਕਹਿੰਦੇ ਵੀ ਇਹ ਕੋਈ ਇਉਂ ਥੋੜ੍ਹੀ ਹੈ ਕਿ ਉੱਦਾਂ ਵਿਕੀ ਜਾਂਦੀ ਹੈ ਸਿਸਟਮ ਦੇ ਵਿੱਚ ਬੰਦੇ ਵਿੱਚ ਰਲੇ ਹੋਏ ਆ ਜਦ ਤੱਕ ਸਿਸਟਮ ਦੇ ਵਿੱਚ ਬੰਦੇ ਰਲੇ ਨਾ ਹੋਣ ਉਦੋਂ ਤੱਕ ਪੋਸੀਬਲ ਹੀ ਨਹੀਂ ਹੁੰਦਾ ਹੁਣ ਟੋਰਾਂਟੋ ਏਅਰਪੋਰਟ ਇੰਟਰਨੈਸ਼ਨਲ ਏਅਰਪੋਰਟ ਤੋਂ ਐਡਾ ਵੱਡਾ ਸੋਨੇ ਦਾ ਟਰੱਕ ਹੀ ਚੱਕ ਲਿਆ ਉੱਥੋਂ ਉਹ ਟਰੱਕ ਕਿਤੇ ਐਵੇਂ ਥੋੜ੍ਹੀ ਚੱਕਿਆ ਗਿਆ ਉਹਦੇ ਵਿੱਚ ਇੰਪਲੋਈ ਰਲੇ ਹੋਏ ਸੀਗੇ ਉਹ ਫੇਕ ਉਹਦਾ ਬਿੱਲ ਬੁੱਲ ਜਿਹਾ ਬਣਾ ਕੇ ਸਾਰਾ ਟੱਕ ਕੰਟੇਨਰ ਦਾ ਕੰਟੇਨਰ ਚੱਕ ਕੇ ਬਾਹਰ ਕੱਢਤਾ ਹੁਣ ਕੁਛ ਬੰਦੇ ਫੜ ਲਏ ਆ ਕੁਛ ਹਲੇ ਫੜੀ ਜਾਂਦੇ ਆ ਲੱਭੀ ਜਾਂਦੇ ਆ ਪਰ ਐਂਡ ਆਫ ਦਾ ਡੇ ਸੋਨਾ ਕਿੱਧਰ ਗਿਆ ਐਡਾ ਐਡੀ ਵੱਡੀ ਤਾਦਾਦ ਦੇ ਵਿੱਚ ਇਹ ਸਿਮਿਲਰਲੀ ਡਰੱਗ ਹੈ ਹੁਣ ਪੋਰਟ ਦੇ ਉੱਤੇ ਇੰਨੇ ਪੋਰਟ ਪੁਲਿਸ ਹੈ ਹੀ ਨਹੀਂ ਹੈਗੀ ਕਿ ਸਾਰੇ ਕੰਟੇਨਰ ਨੂੰ ਚੈੱਕ ਕੀਤਾ ਜਾਵੇ ਉਦੋਂ ਕੰਟੇਨਰ ਗਿਆ ਪੂਰਾ ਟਰੱਕ ਲੋਡ ਉਹਦੇ ਵਿੱਚ ਕੀ ਹੈ ਕਿੱਥੇ ਗਿਆ ਬਸ ਹੋ ਗਿਆ ਗੋਲਮੋਲ ਸਪੋਂਸਰਾਂ ਦੇ ਸੁਨੇਹੇ ਲੈ ਲਈਏ ਸਿਟੀ ਕਾਰਪਟ ਫਲੋਰਿੰਗ ਦਾ ਕੰਮ ਕਰਦੇ ਨੇ ਪੁਰਾਣੇ ਜਾਂ ਨਵੇਂ ਘਰਾਂ ਦੇ ਵਿੱਚ ਹਾਰਡਵੁੱਡ ਕਾਰਪਟ ਸਮੈਕਟ ਲੈਮੀਨੇਟ ਫਲੋਰਿੰਗ ਕਾਫੀ ਵੱਡਾ ਵੇਅਰ ਹਾਊਸ ਆ ਉਹਨਾਂ ਕੋਲ ਕਾਫੀ ਸਮਾਨ ਹੁੰਦਾ ਜੇ ਨਾ ਹੋਵੇ ਤਾਂ ਉਹ ਆਰਡਰ ਕਰ ਦਿੰਦੇ ਨੇ ਤੇ 403-291-1114 ਨੰਬਰ ਹੈ 4032-91-1114 ਸਿੱਧੂ ਅਕਾਊਂਟਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਨ ਸਟਾਪ ਸ਼ਾਪਿੰਗ ਹੈ ਪਰਸਨਲ ਟੈਕਸ ਫਾਈਲ ਕਰਨਾ ਜਾਂ ਕਾਰਪੋਰੇਸ਼ਨ ਦਾ RRSP RESP ਲਾਈਫ ਇੰਸ਼ੋਰੈਂਸ ਇੱਕੋ ਛੱਤ ਥੱਲੇ ਇਕਬਾਲ ਸਿੱਧੂ ਜੀ ਦਾ ਨੰਬਰ 403-568-2627 ਹੈ 4035-68-2667 ਪਿਕਸ ਆਟੋ ਕਲੀਜ਼ਨ ਦੇ ਮਾਈਕ ਰਹਿੰਦੇ ਤੇ ਰਘਬੀਰ ਗਿੱਲ ਕਹਿੰਦੇ ਗੱਡੀ ਦਾ ਐਕਸੀਡੈਂਟ ਹੋ ਗਿਆ ਡੈਮੇਜ ਹੋ ਗਈ ਰੀਪੇਂਟ ਰਿਪੇਅਰ ਕਰਾਉਣੀ ਹੈ ਤਾਂ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਆਪੇ ਡੀਲ ਕਰਦੇ ਕੀਤੇ ਕੰਮ ਦੀ ਲਾਈਫ ਟਾਈਮ ਵਾਰੰਟੀ ਅਤੇ ਕਰਟਸੀ ਕਾਰ ਤੁਹਾਨੂੰ ਪ੍ਰੋਵਾਈਡ ਕਰਦੇ ਆ 720 ਮੋਰੇਨ ਰੋਡ ਨੌਰਥ ਈਸਟ ਉਹਨਾਂ ਦਾ ਐਡਰੈਸ ਹੈ ਅਤੇ 403-273-8899 ਨੰਬਰ ਹੈ 4032-7388-9 ਨੌਰਥ ਈਸਟ ਆਟੋਮੋਟਿਵ ਸਰਵਿਸ ਕਾਰ ਵੈਨ ਜਾਂ ਟਰੱਕ ਦੀ ਰਿਪੇਅਰ ਆਇਲ ਚੇਂਜ ਬ੍ਰੇਕ ਸਟੋਪ ਦਾ ਕੰਮ ਜਾਂ ਗੱਡੀ ਕੋਈ ਆਊਟ ਆਫ ਪ੍ਰੋਵਿੰਸ ਲਈ ਇੰਸਪੈਕਸ਼ਨ ਕਰਵਾਉਣੀ ਹੈ ਤਾਂ 403-250-7738 ਹਰਦੀਪ ਦਿਓਲ ਦਾ ਨੰਬਰ ਹੈ 4032-50-7038 4545 ਐਡਰੈਸ ਹੈ ਅਸੀਬ ਰਹਿਮਾਨ ਇੰਸ਼ੋਰੈਂਸ ਬ੍ਰੋਕਰ ਨੇ ਇੰਸ਼ੋਰੈਂਸ ਕਿਸੇ ਘਰ ਦੀ ਕਾਰ ਦੀ ਕਿਸੇ ਆਫਿਸ ਦਾ ਕਮਰਸ਼ੀਅਲ ਬਿਲਡਿੰਗ ਦੀ 403-355-6358 ਨੰਬਰ ਹੈ ਅਸੀਬ ਰਹਿਮਾਨ ਦਾ ਵੱਖਰੇ ਵੱਖਰੇ ਇੰਸ਼ੋਰੈਂਸ ਕੰਪਨੀਆਂ ਤੋਂ ਬੈਸਟ ਰੇਟ ਲੈ ਕੇ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਦੇ ਨੇ ਨੰਬਰ ਉਹਨਾਂ ਦਾ ਇੱਕ ਵਾਰੀ ਫਿਰ 403-355-6358 ਇਹ ਸਨ ਸਾਡੇ ਸਪੋਂਸਰਸ ਅਤੇ ਬਾਪੂ ਦੀਆਂ ਜਲੇਬੀਆਂ ਵਾਲਾ ਟਰੱਕ ਲੱਗਿਆ ਹੋਇਆ 7 ਵਜੇ ਤੱਕ ਮੇਰੇ ਖਿਆਲ ਸ਼ਾਇਦ 8 ਵਜੇ ਤੱਕ ਅੱਜ ਕੋਰਨਰ ਸਟੋਨ ਚਲੋ ਫਰੈਸ਼ਕੋ ਵਾਲੇ ਪਲਾਜ਼ੇ 'ਚ ਟਿਮ ਹੋਟਨ ਦੇ ਨਾਲ ਪਾਸੇ ਲੂਪ ਜਿਹਾ ਬਣਿਆ ਉੱਥੇ ਲੱਗਿਆ ਹੋਇਆ ਅਤੇ ਜਾ ਕੇ ਗਰਮ ਗਰਮ ਜਲੇਬੀਆਂ ਖਾਓ ਨਾਲ ਬਾਹਰ ਵੀ ਵੈ ਮੌਸਮ ਜਲੇਬੀਆਂ ਵਾਲਾ ਹੀ ਹੈ ਸਟੂਡੀਓ ਤੋਂ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ